ਊੜੇ ਊੜ ਆਵੈ ਸਹਿ ਕੁਸਾਂ ਤਿਸ ਪਾਸ਼ੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਅਗਾਮੇ ਪਾਰਾ। ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਪੇਖਾਰੀ ਜੀ

ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਤਿਨ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ

ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ

ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰਸ਼ਾ ਪੂਰਨ ਹੋਏ ਚੇਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਇੱਛਾ ਨਿਜ ਕਰਦੈ ਕਰੀਐ ਸਾਬੈ ਰਿਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਹੁ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਛਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂਜੂ ਕਰਿਓ ਰਸ਼ਾ ਰਾਖ ਲਿਓ ਮੋਏ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ
शिव कण को शिव गुण सुख दियो, शतरण को पल मोह बाध कियो, घट घट के अंतर की जानत, भले बुरे की पीर पछानत, चीटी ते कुंचर यस थूला, सापर कृपा दृष्ट कर फूला, संतन दुख पाए ते दुखी, सुख पाए साधुन के सुखी, एक एक की पीर पछाने, घट घट के पट पट की जाने, जाबुद करख करा करतारा, प्रजा तर तब देह अपारा, जब आ करख करत हूं कब हूं, तुम मैं मिलत दे तर सब हूं, जेते बदन श्रेष्ठ सब तारे, आप आपनी बूझ उचारे, तुम सब ही ते रहत निरालम, जानत भेद भेद अर आलम, निरंकार निर्विकार निर्लंब, आद अनिल अनाद असंभ, ताका मूढ़ उचारत भेदा, जाकू भेव ना पावत बेदा।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੌ ਸਿਮਰੋ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ ਘਰ ਨੌ ਨਿਦਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ

ਈਸਟ ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ

ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ

ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾਉ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾਂ ਪੈਸੇ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾਂ ਪੈਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਆਪ ਸਮੂਹ ਸੰਗਤ ਗੁਰੂ ਕੇ ਦਿਦਾਰੇ ਚਰਨ ਪਰਸਰੇ ਹੋ ਰੱਬੀ ਬਾਣੀ ਸੋਦਰ ਦੇ ਪਾਠ ਉਪਰੰਤ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ ਪਾਵਨ ਤੇ ਪਵਿੱਤਰ ਹੁਕਮ ਆਪ ਜੀ ਨੇ ਸਰਵਣ ਕੀਤਾ ਹੈ ਸੋ ਗੁਰੂ ਕਿਰਪਾ ਕਰੇ ਪੜ੍ਹੀ ਸੁਣੀ ਬਾਣੀ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ ਸਾਡੇ ਜੀਵਨ ਦਾ ਆਧਾਰ ਬਣੇ ਜੀ ਸੋ 14 ਜੂਨ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰੂ ਘਰ ਦੇ ਵਿੱਚ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜਿੰਨੇ ਵੀ ਕੋਈ ਅੱਖਾਂ ਚੈੱਕ ਕਰਾਉਣੀਆਂ ਨੇ ਇੱਥੇ ਟੀਮ ਆਵੇਗੀ ਸੋ ਆਪ ਜੀ ਚੈੱਕ ਕਰਾ ਸਕਦੇ ਹੋ ਇਹਦੇ ਨਾਲ ਹੀ ਹਰ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਗੁਰੂ ਘਰ ਦੇ ਵਿੱਚ ਦਸਤਾਰ ਸਿਖਲਾਈ ਹੁੰਦੀ ਹੈ ਸੋ ਆਪਣੇ ਬੱਚਿਆਂ ਨੂੰ ਜਾਂ ਆਪ ਜਿਨ੍ਹਾਂ ਨੇ ਦਸਤਾਰ ਬੰਨਣੀ ਸਿੱਖਣੀ ਹੋਵੇ ਉਹ ਤੁਸੀਂ ਗੁਰੂ ਘਰ ਵਿੱਚ ਹਾਜ਼ਰੀ ਭਰ ਸਕਦੇ ਹੋ ਨਾਲ ਹੀ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਹੈ ਉਹ ਟੈਕਸ ਦੀ ਸੇਵਾ ਜਿਨ੍ਹਾਂ ਨੇ ਵੀ ਟੈਕਸ ਫਾਈਲ ਕਰਾਉਣਾ ਹੈ ਜਾਂ ਕੋਈ ਬੱਸ ਪਾਸ ਅਪਲਾਈ ਕਰਨਾ ਹੈ ਉਹਦੀ ਸੇਵਾ ਬਜ਼ੁਰਗ ਆਣ ਕੇ ਕਰਦੇ ਨੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੋ ਆਪ ਜੀ ਲਾਹਾ ਲੈ ਸਕਦੇ ਹੋ ਤੋ ਕੱਲ੍ਹ ਨੂੰ ਸਾਧ ਸੰਗਤ ਜੀ ਮੰਗਲਵਾਰ ਨੂੰ ਬੀਬੀਆਂ ਵੱਲੋਂ ਰਲ ਮਿਲ ਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਉਪਰੰਤ ਕੀਰਤਨ ਹੁੰਦਾ ਹੈ
ਜਿਹਦਾ ਸਮਾਂ ਤਕਰੀਬਨ 11:30 ਵਜੇ ਤੋਂ ਲੈ ਕੇ 1:30 ਵਜੇ ਤੱਕ ਹੁੰਦਾ ਹੈ। ਸੋ ਆਪ ਜੀ ਹਾਜ਼ਰੀਆਂ ਭਰਿਓ, ਆਓ ਅਗਲੇ ਸਮੇਂ ਲਈ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸੋ ਦਸ ਰਿਆਂ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ। ਸੋ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਿਹਾ ਸੀ। ਦੋਨੋਂ ਵਕਤ ਸੱਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਸਰਵਣ ਕਰਕੇ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰਿਓ, ਗੁਰਦੁਆਰਾ ਸਾਹਿਬ ਦੇ ਵਿੱਚ 14 ਜੂਨ ਨੂੰ ਦੁਪਹਿਰੇ 12 ਤੋਂ 4 ਵਜੇ ਤੱਕ ਅੱਖਾਂ ਦਾ ਜੋ ਮੈਡੀਕਲ ਚੈੱਕਅਪ ਕੈਂਪ ਹੈ ਉਹ ਲਗਾਇਆ ਜਾ ਰਿਹਾ। ਤੋ ਲੋੜਵੰਦ ਸੱਜਣ ਆਪ ਜੀ ਉਹਦਾ ਉਸ ਕੈਂਪ ਦਾ ਲਾਹਾ ਲੈ ਸਕਦੇ ਹੋ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਲਾਸਿਸ ਜਿਹੜੀਆਂ ਨੇ ਉਹ ਹਰ ਬੁੱਧਵਾਰ ਸ਼ਾਮ ਨੂੰ 6 ਤੋਂ 7 ਵਜੇ ਤੱਕ ਬੱਚਿਆਂ ਦੀਆਂ ਕੀਰਤਨ ਕਲਾਸਾਂ ਲੱਗਦੀਆਂ ਨੇ, ਉਹਦਾ ਵੀ ਲਾਹਾ ਆਪ ਜੀ ਬੱਚਿਆਂ ਨੂੰ ਸ਼ਮੂਲੀਅਤ ਕਰਕੇ ਲੈ ਸਕਦੇ ਹੋ। ਗੁਰਦੁਆਰਾ ਸਾਹਿਬ ਦੇ ਵਿੱਚ ਨੌਜਵਾਨ ਵੀਰਾਂ ਵੱਲੋਂ ਇੱਕ ਯਤਨ ਕੀਤਾ ਗਿਆ ਹੈ ਜੋ ਦਸਤਾਰ ਸਿਖਲਾਈ ਕੈਂਪ ਦਾ। ਇਹ ਕੈਂਪ ਹਰ ਸ਼ੁੱਕਰਵਾਰ ਸ਼ਾਮ 6 ਵਜੇ ਲੱਗਦਾ ਹੈ। ਤੋ ਬੱਚਿਆਂ ਨੂੰ, ਨੌਜਵਾਨਾਂ ਨੂੰ ਜੋ ਵੀ ਸੱਜਣ ਦਸਤਾਰਾਂ ਸਿੱਖਣ ਦੇ ਚਾਹਵਾਨ ਹੋਣ, ਉਹ ਸੱਜਣ ਸ਼ਾਮ 6 ਵਜੇ ਆਪੋ ਆਪਣੀਆਂ ਦਸਤਾਰਾਂ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਤੋ ਇਹ ਕੁਝ ਪ੍ਰੋਗਰਾਮ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਰੋਜ਼ਾਨਾ ਰੁਟੀਨ ਦੇ ਪ੍ਰੋਗਰਾਮ ਚੱਲਦੇ ਨੇ। ਤੋ ਆਓ ਹੁਣ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। 3 ਹਾਜ਼ਰੀਆਂ ਗੁਰਬਾਣੀ ਕਥਾ ਦੀਆਂ ਰੁਟੀਨ ਦੇ ਦੀਵਾਨਾਂ ਦੇ ਵਿੱਚ, ਰੋਜ਼ਾਨਾ ਦੇ ਦੀਵਾਨਾਂ ਦੇ ਵਿੱਚ ਹੁੰਦੀਆਂ ਨੇ, ਜਿਹਦੇ ਵਿੱਚ ਪਹਿਲੀ ਕਥਾ ਸਵੇਰ ਨੂੰ ਜੋ ਮੁੱਖ ਵਾਕ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਜੋ ਹੁਕਮਨਾਮਾ ਹੁੰਦਾ ਹੈ, ਹੁਕਮਨਾਮੇ ਦੀ ਕਥਾ ਵਿਚਾਰ ਹੁੰਦੀ ਹੈ। ਦੂਜੀ ਕਥਾ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਔਰ ਤੀਜੀ ਕਥਾ ਸ਼ਾਮ ਦੀ ਹੁੰਦੀ ਹੈ, ਜਿਹਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਜਿਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਇਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਤੋ ਆਓ ਸਰਵਣ ਕਰਦੇ ਹਾਂ ਗੁਰਸ਼ਬਦ ਵਿਚਾਰ ਬਾਣੀ ਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

चुग चुग चितारी।

जुगो जुग टल, चवर शतर तख्त दे मालक। हाजरा हजूर जारा जहूर शब्द गुरु, बाणी के बोहिथ अमृत के दाते। दसां पातशाहियां दी जोत, साहिब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच शामा वेले दे सजे दुआना दियां हाजरियां भर रहे अति सत्कारयोग सन्मानयोग सतसंगी जनों, सतगुरां ने बड़ी बख्शिश कीती है आप सब पावन हजूरी विच जुड़ बैठ के। मेरे तो पहला गुरु करके रागी सिंह पासों सतगुरु की अमृतमयी बाणी दे कीर्तन श्रवण कर रहे सी। सो आओ सात संगत, समा है लड़ीवार कबीर साहब जी दे पावन श्लोकां दी चल रही विचार दा। तीन श्लोकां दा पाठ मैं आप जी दे नाल सांझा कीता है, क्योंकि एको लड़ी दे विच श्लोक उचारण होए ने। तो आओ विचारां नूं अरंभण तों पहलां दर घर दी मर्यादा नूं मुख रखदिआं, साहिब सच्चे पातशाह वल्लों बख्शी हुई गुरफतेह दी सांझ पाईए जी। वाहिगुरु जी का खालसा, वाहिगुरु जी की फतेह। कबीर साहब ने 123 नंबर श्लोक विच कूंज दी उदाहरण दिती है। ये उदाहरण आपां इहदे जिहड़े दो पक्ष ने वो आपां पढ़दे हां बाणी दे विचों। एक ते आपां हर रोज सोदर दे पाठ विच पढ़दे हां कि ऊडे ऊड आवै सै कोसां, तिस पाशै बचरे शरिया, तिन कवन खिलावै कवन चुगावै मन मैं सिमरन करिया। उत्थे जिहड़ी कूंज दी सुरत उहदी आपणे बच्चिआं दे विच है ना, उहदी उदाहरण वरत के महाराज ने आख्या है कि जिहड़ी कूंज है वो कई को उड के आउंदी है, साइबेरिया दे पहाड़ां विचों उड के कूंजां जिहड़ियां ने वो भारत पहुंचदियां ने। बड़ी लंबी उहनां दी यात्रा हुंदी है ते अखीर ते वो अपनी मंजिल उत्ते पहुंचदियां ने, पर उहनां दी जिहड़ी सुरत है वो अपने बच्चिआं दे विच ही हुंदी है। ते सतगुरु ने एक सवाल भी कीता भी उहनां बच्चिआं नूं पालण वाला कौण है, समझाया सानू, आख्या तिन कवन खिलावै कवन चुगावै मन मैं सिमरन करें। सिमरन भाव उहनां दी जिहड़ी सुरत है उत्थे है, उहनूं सिमरन किहा इत्थे। इत्थे जिहड़ी कबीर साहब ने गल कीती इहनां वी कूंज दी गल ही कीती है, पर उहनां ने उदाहरण जिहड़ी इह दित्ती है वी जिवें कूंज दी सुरत उहदे बच्चिआं विच है, इदां ही मनुख दी सुरत माया विच है। जिहड़ी सुरत उहदी गड्डी हुई है ना उस चीज़ दे विच, उहनूं महाराज ने उसी एग्जाम्पल नूं, क्योंकि इह बाणी दा इक बड़ा सुआदला पक्ष है वी जिवें कूकर दी महाराज कुत्ते दी उदाहरण दिंदे ने, उहदी वफादारी दी गल वी कीती जांदी है, उहदे लालच दी गल वी कीती जांदी है। ਵੀ ਪ੍ਰਯੋਜਨ ਮੁੱਖ ਮਨੁੱਖ ਨੂੰ ਸਮਝਾਉਣਾ ਹੈ, ਬੰਦੇ ਨੂੰ ਸਮਝਾਉਣਾ ਮਹਾਰਾਜ ਦਾ ਮਕਸਦ ਹੈ। ਮਸਲਾ ਇੱਥੇ ਕੁੱਤਿਆਂ ਕਾਵਾਂ ਬਿੱਲੀਆਂ ਦਾ ਥੋੜ੍ਹਾ ਹੈਗਾ। ਅਸੀਂ ਕਈ ਵਾਰ ਵੈਸੇ ਇਹਨਾਂ ਚੀਜ਼ਾਂ 'ਚ ਉਲਝ ਵੀ ਜਾਂਦੇ ਹਾਂ। ਉਹ ਕੋਈ ਕੁੱਤਾ ਜਿਹੜਾ ਹੈ ਉਹਦੇ ਬਾਰੇ ਕਿਸੇ ਨੇ ਸਾਖੀ ਕੋਈ ਕਹਾਣੀ ਘੜ ਲਈ ਜੀ, ਵੇਖੋ ਇਹ ਗੁਰੂ ਦਾ ਦਰ ਨਹੀਂ ਛੱਡਦਾ, ਇਹ ਗੁਰਦੁਆਰੇ ਬੈਠਾ ਰਹਿੰਦਾ ਹੈ। ਹੁਣ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਹੈ ਉਹਦਾ ਸੁਭਾਅ ਹੈ, ਉਹਨੇ ਬੈਠੇ ਰਹਿਣਾ। ਇਸ ਕਰਕੇ ਉੱਥੇ ਗੱਲ ਜਾਨਵਰ ਦੀ ਨਹੀਂ, ਰੱਬ ਦੀ ਭਗਤੀ ਇਬਾਦਤ ਜਿਹੜੀ ਹੈ ਉਹਦੀ ਗੱਲ ਕੇਵਲ ਮਨੁੱਖ ਵਾਸਤੇ ਹੈ, ਜਾਨਵਰ ਵਾਸਤੇ ਨਹੀਂ ਹੈਗੀ। ਸਤਿਗੁਰੂ ਮਹਾਰਾਜ ਨੇ ਆਖਿਆ ਤ੍ਰਿਗਤ ਜੋਨ ਅਚੇਤ, ਜਿਹੜੀਆਂ ਇਹ ਵਿੰਗੀਆਂ ਟੇਢੀਆਂ ਜੋਨਾਂ ਨੇ ਨਾ, ਇਹ ਅਚੇਤ ਨੇ, ਇਹਨਾਂ ਪੱਲੇ ਸਮਝ ਨਹੀਂ ਹੈਗੀ। ਮਹਾਰਾਜ ਕਹਿੰਦੇ ਤ੍ਰਿਗਤ ਜੋਨ ਅਚੇਤ, ਪਾਪ ਪੁੰਨ, ਪਾਪ ਦੀ ਗੱਲ ਹੋਵੇ ਪੁੰਨ ਦੀ ਗੱਲ ਹੋਵੇ। ਹੁਣ ਕੁੱਤੇ ਨੂੰ ਕੀ ਪਤਾ ਹੈ ਵੀ ਪਾਪ ਕੀ ਹੁੰਦਾ ਹੈ ਤੇ ਪੁੰਨ ਕੀ ਹੁੰਦਾ ਹੈ, ਉਹਨੂੰ ਥੋੜ੍ਹਾ ਇਸ ਗੱਲ ਦੀ ਸਮਝ ਹੈ।
ਉਹਦੇ ਲਈ ਕੋਈ ਏਦਾਂ ਦਾ ਧਾਰਮਿਕ ਗ੍ਰੰਥ ਵੀ ਨਹੀਂ ਉਚਾਰਿਆ ਗਿਆ ਵੀ ਜਿਹੜਾ ਕੁੱਤਿਆਂ ਵਾਸਤੇ ਹੋਵੇ, ਜਿਹੜਾ ਕਿਸੇ ਗਧੇ ਵਾਸਤੇ ਹੋਵੇ, ਕੋਈ ਐਸਾ ਗ੍ਰੰਥ ਅੱਜ ਤੱਕ ਨਹੀਂ ਉਚਾਰਿਆ ਗਿਆ। ਤਾਂ ਤੇ ਗੁਰਦੇਵ ਨੇ ਇਹਨਾਂ ਪਸ਼ੂਆਂ ਦੀਆਂ ਰੁੱਖਾਂ ਦੀਆਂ ਉਦਾਹਰਨਾਂ ਦਿੱਤੀਆਂ, ਜਿਵੇਂ ਮੈਂ ਪਹਿਲਾਂ ਇੱਕ ਦਿਨ ਕਬੀਰ ਸਾਹਿਬ ਦੇ ਵਿਚਾਰ ਜਿਹੜੇ ਲੜੀਵਾਰ ਚੱਲਦੀ ਹੈ ਵਿਚਾਰ, ਉਹਦੇ ਵਿੱਚ ਉਹਨਾਂ ਦਾ ਬੋਲ ਆਇਆ ਸੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਏ। ਉੱਥੇ ਹੁਣ ਜੂਨੀਆਂ ਦੀ ਗੱਲ ਹੈ, ਜੂਨਾਂ ਦੀ ਗੱਲ ਹੈ। ਇੱਦਾਂ ਹੀ ਜੇ ਭਗਤ ਜੀ ਦਾ ਇੱਕ ਬੋਲ ਆਉਂਦਾ, ਅੰਤ ਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵੱਲ ਵੱਲ ਉਤਰੇ। ਤੇ ਮੈਨੂੰ ਯਾਦ ਹੈ ਅਸੀਂ ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀ ਤੇ ਇੱਦਾਂ ਦੀਆਂ ਸਾਖੀਆਂ ਕਹਾਣੀਆਂ ਆਮ ਬਾਬੇ ਪਿੰਡਾਂ ਦੇ ਵਿੱਚ ਸੁਣਾਉਂਦੇ ਹੁੰਦੇ ਸੀ, ਤੇ ਉਹ ਸਾਡੀ ਕਲਾਸ ਦੇ ਵਿੱਚ ਇੱਕ ਬੱਚਾ ਪੜ੍ਹਦਾ ਸੀ, ਉਹ ਤਾਂ ਕਿਤੇ ਦਾਦਾ ਚੜ੍ਹਾਈ ਕਰ ਗਿਆ। ਤੇ ਉਹ ਇੱਕ ਹੋਰ ਬੱਚਾ ਸੀ, ਉਹਨੇ ਵੀ ਉਹ ਸਾਖੀ ਕੋਈ ਸੁਣੀ ਹੋਣੀ ਹੈ, ਤੇ ਉਹ ਉਹਨੂੰ ਪੁੱਛਦਾ ਵੀ ਮੈਨੂੰ ਇਹ ਦੱਸ ਵੀ ਤੇਰਾ ਜਿਹੜਾ ਦਾਦਾ ਮਰ ਲੱਗਾ ਸੀ ਉਹ ਅਖੀਰਲੇ ਵੇਲੇ ਕਿਹਨੂੰ ਚੇਤੇ ਕਰ ਰਿਹਾ ਸੀ। ਤੇ ਉਹਨੇ ਕੋਈ ਅੱਗੋਂ ਗੱਲ ਆਖੀ, ਕਹਿੰਦਾ ਜੀ ਉਹ ਫਲਾਨੀ ਚੀਜ਼ ਨੂੰ ਚੇਤੇ ਕਰ ਰਿਹਾ। ਕਹਿੰਦਾ ਫਿਰ ਹੁਣ ਉਹ ਆਹ ਜੂਨ 'ਚ ਪੈ ਗਿਆ ਅੰਤਕਾਲ ਜੋ ਲਛਮੀ, ਜੇ ਉਹ ਦਾਦਾ ਲਛਮੀ ਨੂੰ ਚੇਤੇ ਕਰ ਰਿਹਾ ਸੀ ਤੇ ਫਿਰ ਸੱਪ ਦੀ ਜੂਨ ਦੇ ਵਿੱਚ ਪੈ ਗਿਆ। ਅੱਛਾ, ਇਸ ਤੋਂ ਉਲਟ ਸਮਝ ਕੇ ਵੇਖੋ, ਜੇ ਮਰਦਾ ਹੋਇਆ ਬੰਦਾ ਵੀ ਲਛਮੀ ਨੂੰ ਚੇਤੇ ਕਰ ਰਿਹਾ ਤੇ ਉਹ ਜੂਨ ਹੀ ਸੱਪ ਦੀ ਭੋਗ ਕੇ ਗਿਆ। ਜੇ ਮਰਦੇ ਦਮ ਤੱਕ ਬੰਦਾ ਕੇਵਲ ਧਨ ਦੌਲਤ ਲਛਮੀ ਨੂੰ ਹੀ ਚੇਤੇ ਕਰ ਰਿਹਾ ਤੇ ਫਿਰ ਉਹਦੀ ਜੂਨ ਹੈ ਹੀ ਸੱਪ ਦੀ ਹੈ। ਮਹਾਰਾਜ ਨੇ ਆਖਿਆ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ, ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋ ਹਾਰੀ। ਉਹ ਜੀਵਨ ਹੀ ਉਹ ਜੀ ਰਿਹਾ। ਫਿਰ ਅੰਤਕਾਲ ਜੋ ਲੜਕੇ ਸਿਮਰੇ, ਉਹਦੇ ਵਿੱਚ ਸਾਰੀ ਸਤਿਗੁਰ ਨੇ ਗੱਲ ਕੀਤੀ, ਮੇਰੇ ਖਿਆਲ ਭਗਤ ਤ੍ਰਿਲੋਚਨ ਜੀ ਦਾ ਇਹ ਪਤਾ ਹੈ। ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮੈਂ ਜੇ ਭਰੇ, ਫਿਰ ਉਹ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਗਤਾ ਪੀਤੰਬਰ ਵਾ ਕੇ ਹਿਰਦੇ ਵਸੈ। ਆਖਿਆ ਮੁਕਤ ਹੋ ਗਿਆ ਜਿਹਦੇ ਹਿਰਦੇ ਵਿੱਚ ਪੀਤੰਬਰ ਵਾਹਿਗੁਰੂ ਆਪ ਆਣ ਕੇ ਵਾਸਾ ਕਰਦਾ ਏ, ਵੀ ਉਹ ਉਹਨਾਂ ਜੂਨਾਂ ਦੇ ਵਿੱਚੋਂ ਨਿਕਲ ਗਿਆ। ਅੰਤਕਾਲ ਕੀ ਹੁੰਦਾ ਹੈ? ਇੱਕ ਅੰਤ ਹੈ ਸਰੀਰ ਦਾ, ਅੰਤ ਹੈ ਵੀ ਆ ਗਿਆ। ਹੁਣ ਸਰੀਰ ਦੇ ਅੰਤ ਦਾ ਸਾਨੂੰ ਪਤਾ ਨਹੀਂ ਹੁੰਦਾ, ਕਈ ਵਾਰ ਇੱਥੇ ਜਵਾਨਾਂ ਨੂੰ ਵੀ ਮੌਤ ਆ ਜਾਂਦੀ ਹੈ, ਕੋਈ ਇਹ ਅੰਦਾਜ਼ਾ ਆਪਾਂ ਨੂੰ। ਬਾਬੇ ਨੇ ਆਖਿਆ ਹਮ ਆਦਮੀ ਹਾਂ ਇੱਕਦਮੀ, ਅੰਤਲੇ ਸਮੇਂ ਦਾ ਕਿਸੇ ਨੂੰ ਕੋਈ ਪਤਾ ਥੋੜ੍ਹਾ ਹੈ, ਕਿਸੇ ਨੂੰ ਨਹੀਂ ਪਤਾ। ਪਰ ਹਾਂ, ਇਹ ਅੰਤ ਦਾ ਜ਼ਰੂਰ ਪਤਾ ਹੈ ਵੀ ਮਹਾਰਾਜ ਨੇ ਆਖਿਆ ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਵਿਸਾਰ ਦਿੱਤਾ ਨਾ ਤੇ ਅੰਤਕਾਲ ਉਦੋਂ ਹੀ ਆ ਗਿਆ। ਤੈਨੂੰ ਵਿਸਾਰਨਾ ਹੀ ਅੰਤਕਾਲ ਹੈ, ਅਖੀਰ ਹੈ। ਜੇ ਤੂੰ ਵਿਸਰਿਆ ਹੈ ਤੇ ਮੇਰਾ ਅੰਤ ਹੀ ਹੈ, ਖਤਮ ਹੀ ਹੈ ਕਹਾਣੀ ਸਾਰੀ। ਜੇ ਤੂੰ ਚੇਤੇ ਹੈ ਫਿਰ ਅੰਤ ਨਹੀਂ ਹੈਗਾ, ਫਿਰ ਜੀਵਨ। ਹੁਣ ਉੱਥੇ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਅਸਥਾਵਰ। ਅਸਥਾਵਰ ਦਾ ਮਤਲਬ ਕੀ ਹੁੰਦਾ ਹੈ? ਜਿਹੜੀਆਂ ਚੀਜ਼ਾਂ ਇੱਕ ਥਾਂ ਉੱਤੇ ਥਿਰ ਹੋ ਜਾਣ ਉਹਨੂੰ ਅਸਥਾਵਰ ਕਹਿੰਦੇ ਨੇ, ਜਿਵੇਂ ਪਰਬਤ ਹੋ ਗਏ, ਪਹਾੜ ਹੋ ਗਏ, ਰੁੱਖ ਹੋ ਗਏ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉੱਤੇ ਜਾ ਥੋੜਾ ਸਕਦੇ ਨੇ। ਤੇ ਜੰਗਮ ਉਹਨੂੰ ਕਹਿੰਦੇ ਨੇ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਤੁਰਿਆ ਫਿਰਦਾ, ਉਹਨੂੰ ਜੰਗਮ ਕਹਿ ਦਿੰਦੇ ਨੇ। ਕੀਟ ਕੀੜਾ ਹੋ ਗਿਆ, ਪਤੰਗਾ ਹੋ ਗਿਆ, ਅਨਕ ਜਨਮ ਕੀਏ ਬਹੁ ਰੰਗਾ, ਕਈ ਜਨਮ ਬੰਦਾ ਭੋਗਦਾ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਤੇ ਵੇਖੋ ਸਤਿਗੁਰ ਦੀ ਬਾਣੀ ਨੂੰ ਜਿੱਦਾਂ ਜਿੱਦਾਂ ਤੁਸੀਂ ਵਿਚਾਰੋਗੇ ਫਿਰ ਗੱਲਾਂ ਕਲੀਅਰ ਹੋਣਗੀਆਂ, ਥੋੜੀਆਂ ਜਿਹੀਆਂ ਸਮਝ ਵੀ ਲੱਗੇਗੀ। ਬਾਬੇ ਨੇ ਆਖਿਆ ਇਹ ਜਨਮ ਤੁਹਾਰੇ ਲੇਖੇ, ਲੇਖੇ ਦਾ ਮਤਲਬ ਸਮਝਦੇ, ਜਿਹੜੀ ਚੀਜ਼ ਗਿਣੀ ਜਾਵੇ ਉਹਨੂੰ ਲੇਖਾ ਕਹਿੰਦੇ ਨੇ, ਜਿਹੜੀ ਚੀਜ਼ ਗਿਣੀ ਨਾ ਜਾਵੇ ਉਹਨੂੰ ਲੇਖਾ ਨਹੀਂ ਕਿਹਾ ਜਾ ਸਕਦਾ। ਮੰਨ ਲਓ ਸੌਖੀ ਉਦਾਹਰਨ ਨਾਲ ਗੱਲ, ਵੀ ਤੁਸੀਂ ਕੰਮ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ, ਤੇ ਹੱਡ ਭਨਵੀਂ ਤੁਸੀਂ ਮਿਹਨਤ ਕੀਤੀ, ਤੁਹਾਡਾ ਉਹ ਕੰਮ ਮਾਲਕ ਨੇ ਖਾਤੇ 'ਚ ਪਾ ਲਿਆ ਅਤੇ ਤੁਹਾਨੂੰ ਉਹਨੇ ਪੈਸੇ ਦੇ ਦਿੱਤੇ, ਖਾਤੇ 'ਚ ਪੈ ਗਿਆ ਉਹ, ਲੇਖੇ 'ਚ ਪੈ ਗਿਆ। ਅੱਛਾ, ਹੁਣ ਤੁਸੀਂ ਹੱਡ ਭਨਵੀਂ ਮਿਹਨਤ ਕੀਤੀ ਹੋਵੇ ਅਤੇ ਲੇਖੇ 'ਚ ਪਵੇ ਨਾ ਤਾਂ ਫਿਰ ਪੈਸੇ ਮਿਲਣਗੇ ਨਹੀਂ। ਜਿਹੜੀ ਚੀਜ਼ ਹਿਸਾਬ 'ਚ ਆ ਜਾਂਦੀ ਹੈ ਨਾ ਉਹਨੂੰ ਆਪਾਂ ਕਹਿੰਦੇ ਇਹ ਲੇਖੇ ਪੈ ਗਈ, ਜਿਵੇਂ ਆਪਾਂ ਕਹਿੰਦੇ ਲੇਖੇ ਲੱਗ ਗਈ ਇਹ ਚੀਜ਼। ਆਮ ਇੱਕ ਵਿਧਾਨ ਹੁੰਦਾ ਵੀ ਜੇ ਲੰਗਰ ਪ੍ਰਸ਼ਾਦਾ ਵੱਧ ਬਣ ਜਾਵੇ
ਤੇ ਇਦਾਂ ਦਾ ਸਹਿਮ ਜਿਹਾ ਪੈ ਜਾਵੇ ਵੀ ਯਾਰ ਡੋਲਣਾ ਪੈਣਾ, ਤਬਾਹ ਕਰਨਾ ਪੈਣਾ, ਬਰਬਾਦ ਹੋ ਜਾਣਾ ਸਾਰਾ। ਓਨੇ ਚਿਰ ਨੂੰ ਸੰਗਤ ਹੋਰ ਆ ਗਈ, ਸਾਰਾ ਵਰਤਾ ਦਿੱਤਾ, ਤੇ ਆਪਾਂ ਕੀ ਸ਼ਬਦ ਵਰਤਾਂਗੇ ਵੀ ਚਲੋ ਲੇਖੇ ਲੱਗ ਗਿਆ। ਸੌਖਾ ਤਰੀਕਾ ਹੀ ਹੈ, ਕੋਈ ਔਖੀ ਖੇਡ ਤਾਂ ਨਹੀਂ ਇਸ ਗੱਲ ਨੂੰ ਸਮਝਣ ਲਈ। ਤੁਹਾਡੇ ਘਰ ਵਿੱਚ ਕੋਈ ਚੀਜ਼ ਵਾਧੂ ਹੋ ਗਈ, ਤੁਸੀਂ ਲਾ ਕੇ ਗੁਆਂਢੀ ਨੂੰ ਦੇ ਦਿੱਤੀ, ਤੁਸੀਂ ਆਖਿਆ ਚਲੋ ਲੇਖੇ ਲੱਗ ਗਈ, ਉਦਾਂ ਇਹ ਗਰਭ ਵਿੱਚ ਜਾਣੀ ਸੀ। ਏਦਾਂ ਹੀ ਮਨੁੱਖੀ ਜੀਵਨ ਹੈ, ਲੇਖੇ ਕਿੱਦਾਂ ਲੱਗੇਗਾ। ਜਦੋਂ ਬਾਬੇ ਰਵਿਦਾਸ ਨੇ ਆਖਿਆ ਵੀ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ, ਤੇ ਉਹਨਾਂ ਆਖਿਆ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ, ਕਿਉਂਕਿ ਅੱਗੇ ਜੋ ਮੈਂ ਜੀਵਨ ਜੀ ਰਿਹਾ ਸੀ ਉਹ ਤੇਰੇ ਖਾਤੇ 'ਚ ਨਹੀਂ ਸੀ ਪੈ ਰਹੀ ਗੱਲ, ਤੇਰੇ ਲੇਖੇ 'ਚ ਨਹੀਂ ਸੀ ਪੈ ਰਹੀ ਉਹ ਗੱਲ, ਕਿਉਂਕਿ ਅਗਲਾ ਪਹਿਲਾ ਜੀਵਨ ਕਿਹੜਾ ਸੀ? ਕੀੜਿਆਂ ਵਾਲਾ, ਪਤੰਗਿਆਂ ਵਾਲਾ, ਜਾਨਵਰਾਂ ਵਾਲਾ, ਪਹਿਲਾਂ ਇਹ ਜੀਵਨ ਸੀ। ਹੁਣ ਉੱਥੇ ਜਦੋਂ ਮੈਨੂੰ ਸਾਧ ਸੰਗਤ ਮਿਲ ਗਈ ਤੇ ਇੱਥੇ ਜਨਮ ਪ੍ਰਾਪਤ ਹੋਇਆ। ਸਤਿਗੁਰ ਕਹਿ ਜਨਮੈ ਗਵਨ ਮਿਟਾਇਆ, ਗੁਰੂ ਦੇ ਘਰ ਵਿੱਚ ਜਨਮ ਲੈਣ ਲੱਗ ਗਿਆ, ਉਹ ਗਵਨ ਮਿਟ ਗਿਆ, ਹੁਣ ਇਹ ਚੀਜ਼ ਲੇਖੇ ਵਿੱਚ ਆ ਗਈ। ਅੱਛਾ ਹੋਰ, ਕਿਉਂਕਿ ਆਪਾਂ ਉਦਾਹਰਣਾਂ ਨਾਲ ਸਮਝਦੇ ਹਾਂ, ਆਪਾਂ ਇੱਦਾਂ ਸਮਝ ਗਏ ਵੀ ਫਰੂਟ ਨੇ, ਸੇਬ ਪਏ ਨੇ 2 ਕਿਲੋ, ਵੇਚਣ ਵਾਲਾ ਆ ਗਿਆ, ਉਹ ਕਹਿੰਦਾ ਮੈਂ 2 ਕਿਲੋ ਸੇਬ ਵੇਚਣੇ ਨੇ, ਤੇ ਵਿੱਚੋਂ ਕੁਝ ਗਲੇ ਹੋਏ ਨੇ, ਹੈ ਤੇ ਸਾਰੇ ਸੇਬ ਹੀ ਨੇ, ਪਰ ਜਿਹੜਾ ਖਰੀਦਣ ਵਾਲਾ ਉਹ ਕਿਹੜਾ ਚੁੱਕੇਗਾ? ਜਿਹੜਾ ਗਲਿਆ ਨਹੀਂ, ਜਿਹੜਾ ਗਲਿਆ ਨਹੀਂ ਸੀ ਨਾ ਉਹ ਲੇਖੇ ਵਿੱਚ ਪੈ ਗਿਆ, ਹੈਗਾ ਦੂਜਾ ਵੀ ਸੀ ਉਹ ਲੇਖੇ 'ਚ ਨਹੀਂ ਆ। ਇੱਦਾਂ ਹੀ ਮਨੁੱਖ ਆਪਣੀ ਵਿਚਾਰ ਦੇ ਸਿਰ ਉੱਤੇ ਗੁਰੂ ਦੇ ਲੇਖੇ ਵਿੱਚ ਪੈਂਦਾ ਹੈ। ਜੇ ਵਿਚਾਰ ਮਨੁੱਖਾਂ ਵਾਲੇ ਨੇ ਤੇ ਲੇਖੇ ਵਿੱਚ ਪੈ ਗਿਆ, ਜੇ ਵਿਚਾਰ ਮਨੁੱਖਾਂ ਵਾਲੇ ਨਹੀਂ ਹਨ ਫਿਰ ਬਾਬੇ ਨੇ ਆਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ, ਤੇ ਪਸ਼ੂ ਪੁਣਾ ਕਦੀ ਲੇਖੇ 'ਚ ਨਹੀਂ ਪੈਂਦਾ, ਪਸ਼ੂ ਪੁਣਾ ਲੇਖੇ 'ਚ ਨਹੀਂ ਪਵੇਗਾ। ਤੇ ਬਾਬੇ ਨੇ ਕਿਹਾ ਕਈ ਜਨਮ, ਬੜੇ ਲੰਮੇ ਸਮੇਂ ਤੋਂ ਕਈ ਜਨਮ ਪਏ ਕੀਟ ਪਤੰਗਾ, ਮੈਂ ਕਈ ਜਨਮ ਜਿਹੜਾ ਸੀ ਉਹ ਕੀੜਿਆਂ ਤੇ ਪਤੰਗਿਆਂ ਵਾਲਾ ਜੀਵਨ ਜੀ ਰਿਹਾ ਸੀ, ਜ਼ਿੰਦਗੀ ਲੱਗ ਗਈ। ਹੁਣ ਆਪਾਂ ਆਮ ਕਹਿੰਦੇ ਹਾਂ ਵੀ ਕੋਈ ਬੰਦਾ ਜਿਹੜਾ ਹੈ ਉਹ ਗਧਾ ਬਣ ਕੇ ਉਹਨੇ ਸਾਰੀ ਜ਼ਿੰਦਗੀ ਕੱਢ ਦਿੱਤੀ, ਪਸ਼ੂ ਬਣ ਕੇ ਉਹਨੇ ਸਾਰੀ ਜ਼ਿੰਦਗੀ ਕੱਢ ਦਿੱਤੀ, ਵੀ ਤੈਨੂੰ ਦੇਹੀ ਤੇ ਮਨੁੱਖਾਂ ਮਿਲੀ ਸੀ ਪਰ ਜੀਵਨ ਤੂੰ ਕਿਹੜਾ ਕੱਢ ਦਿੱਤਾ? ਪਸ਼ੂਆਂ ਵਾਲਾ ਵਿਹਾਰ ਤੇਰਾ, ਪਸ਼ੂਆਂ ਵਾਲਾ ਸਾਰੀ ਜ਼ਿੰਦਗੀ, ਹੁਣ ਉਹ ਪਸ਼ੂ ਥੋੜ੍ਹਾ ਲੇਖੇ ਪੈਣਾ, ਉਹ ਨਹੀਂ ਲੇਖੇ ਪੈਣਾ। ਸੋ ਤਾਂ ਤੇ ਸਤਿਗੁਰ ਕਿਰਪਾ ਕਰੇ, ਬਾਬੇ ਨੇ ਜ਼ਿਕਰ ਕੀਤਾ ਅੱਜ ਜਿਹੜਾ ਹੈ ਸਲੋਕ, ਉਹਨੂੰ ਵੀ ਆਪਾਂ ਵਿਚਾਰੀਏ ਥੋੜ੍ਹਾ ਜਿਹਾ ਸਮਝੀਏ। ਬਾਬਾ ਜੀ ਨੇ ਆਖਿਆ ਜਿਹੜੀ ਕੂੰਜ ਹੈ ਉਹ ਚੋਗਾ ਚੁਗਦੀ ਹੈ, ਚੁਗੈ ਚਿਤਾਰੈ, ਚੋਗਾ ਚੁਗ ਰਹੀ ਹੈ ਤੇ ਚਿਤਾਰ ਰਹੀ ਹੈ, ਚਿਤਾਰ ਦਾ ਮਤਲਬ ਚੇਤੇ ਕਰ ਰਹੀ ਹੈ ਕਿਹਨੂੰ? ਆਪਣੇ ਬੱਚੇ ਨੂੰ, ਉਹਦੀ ਸੁਰਤ ਉੱਥੇ ਹੈ। ਕਈ ਵਾਰ ਬੰਦਾ ਮੂੰਹ ਤੋਂ ਰੋਟੀ ਖਾਣ ਡਿਆ ਹੁੰਦਾ ਪਰ ਉਹਦਾ ਧਿਆਨ ਕਿਸੇ ਹੋਰ ਪਾਸੇ ਹੁੰਦਾ, ਮਾਂ ਬੱਚੇ ਨੂੰ ਕਹਿੰਦੀ ਹੈ ਵੀ ਪੁੱਤ ਤੂੰ ਧਿਆਨ, ਅੱਜ ਕੋਈ ਪ੍ਰੋਬਲਮ ਲੱਗਦੀ ਹੈ ਵੀ ਤੂੰ ਹੱਥਾਂ ਨਾਲ ਰੋਟੀ ਖਾਈ ਜਾ ਰਿਹਾ, ਬੁਰਕੀਆਂ ਤੋੜੀ ਜਾ ਰਿਹਾ, ਮੈਂ ਵੇਖ ਰਿਹਾ, ਪਰ ਤੇਰੇ ਖਾਣ 'ਚ ਕਾਲਾਪਣ ਵੀ ਹੈ ਵੀ ਅੱਗੇ ਨਹੀਂ, ਕਿਉਂਕਿ ਬੰਦੇ ਦੇ ਵਿਹਾਰ ਤੋਂ ਪਤਾ ਲੱਗ ਜਾਂਦਾ ਵੀ ਤੂੰ ਅੱਜ ਲੱਗਦਾ ਨਹੀਂ ਵੀ ਜਿਵੇਂ ਤੂੰ ਸਥਿਰ ਜਿਹਾ ਹੈਗਾ, ਕੋਈ ਪਰੇਸ਼ਾਨੀ ਹੈ, ਕੋਈ ਮੁਸੀਬਤ ਹੈ। ਹੁਣ ਸਤਿਗੁਰ ਨੇ ਵੇਖੋ ਕੀ ਆਖਿਆ, ਆਖਿਆ ਕਬੀਰ ਚੁਗੈ, ਚੋਗ ਚੋਗਾ ਉਹ ਜਿਹੜੀ ਕੂੰਜ ਹੈ ਉਹ ਚੁਗਦੀ ਹੈ, ਚਿਤਾਰ ਹੈ ਚਿਤਾਰਦੀ ਹੈ ਕਿਹਨੂੰ? ਆਪਣੇ ਬੱਚੇ ਨੂੰ ਜਿਹੜੇ ਪਿੱਛੇ ਰਹਿ ਗਏ, ਸੁਰਤ ਵਿੱਚ ਉਹ ਹੈ, ਮਤਲਬ ਮੂੰਹ ਨਾਲ ਚੋਗਾ ਚੁਗ ਰਹੀ ਹੈ ਤੇ ਸੁਰਤ ਚੋਗੇ 'ਚ ਨਹੀਂ ਹੈਗੀ ਉਹਦੀ। ਜਿਵੇਂ ਕੋਈ ਬੰਦਾ ਮੂੰਹ ਨਾਲ ਰੋਟੀ ਖਾ ਰਿਹਾ ਹੋਵੇ ਤੇ ਰੋਟੀ ਰੋਟੀ 'ਚ ਉਹਦੀ ਸੁਰਤ ਨਾ ਹੋਵੇ, ਸੁਰਤ ਕਿਤੇ ਹੋਰ ਹੋਵੇ, ਉਸ ਭੋਜਨ ਦਾ ਵੀ ਸਵਾਦ ਕੋਈ ਨਹੀਂ ਰਹਿੰਦਾ। ਆਪਾਂ ਆਮ ਕਹਿੰਦੇ ਇੱਕ ਵੇਲੇ ਬੰਦੇ ਨੂੰ ਇੱਕੋ ਵਕਤ ਹੀ ਕੰਮ ਕਰਨਾ ਚਾਹੀਦਾ। ਮਹਾਰਾਜ ਨੇ ਤੇ ਗੁਰੂ ਦੀ ਸਭਾ ਬਾਰੇ ਵੀ ਇੱਦਾਂ ਆਖਿਆ, ਆਖਿਆ ਗੁਰ ਸਭਾ ਏਵ ਨਾ ਪਾਈ ਹੈ। ਗੁਰੂ ਦੀ ਸਭਾ ਪ੍ਰਾਪਤੀ ਕਿਵੇਂ ਹੁੰਦੀ ਹੈ? ਸਭਾ ਦਾ ਮਤਲਬ ਜਿੱਥੇ ਆ ਜਿਹੜਾ ਗੁਰਦੁਆਰੇ ਦਾ ਨਾਂ ਨਾ ਸ਼੍ਰੀ ਗੁਰੂ ਸਿੰਘ ਸਭਾ, ਉਹਦਾ ਮਤਲਬ ਵੀ ਇਹੋ ਹੀ ਹੈ, ਸਿੰਘਾਂ ਦੀ ਸਭਾ। ਤੇ ਬਾਬੇ ਨੇ ਬਾਣੀ 'ਚ ਲਿਖਿਆ, ਆਖਿਆ ਗੁਰ ਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ। ਗੁਰੂ ਦੀ ਸਭਾ, ਤੁਸੀਂ ਕਿੰਨਾ ਗੁਰੂ ਦੇ ਨੇੜੇ ਹੋ ਤੇ ਕਿੰਨਾ ਦੂਰ ਹੋ ਇਹ ਗੱਲ ਤੇ ਮੈਟਰ ਹੀ ਨਹੀਂ ਨਾ ਕਰਦੀ। ਤੁਸੀਂ ਇੱਥੋਂ 50 ਮੀਟਰ ਦੂਰ ਬੈਠੇ ਹੋ ਕਿ 10 ਮੀਟਰ
ਕੋਲ ਬੈਠੇ ਹੋ, ਇਹ ਗੱਲ ਤੇ ਮੈਟਰ ਹੀ ਨਹੀਂ ਕਰਦੀ। ਬਾਬਾ ਜੀ ਨੇ ਆਖਿਆ, ਆਖਿਆ ਗੁਰ ਸਭਾ ਏਮ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜੇ ਮਨ ਰਹੇ ਹਦੂਰ। ਮਨ ਦਾ ਥਿਰ ਹੋਣਾ ਬੜਾ ਜ਼ਰੂਰੀ ਹੈ। ਅਸੀਂ ਕਈ ਵਾਰ ਧਾਰਮਿਕ ਕਾਰਜ ਵੀ ਕਰਦੇ ਹਾਂ, ਬਾਣੀ ਦੀ ਪੋਥੀ ਵੀ ਪੜ੍ਹਦੇ ਹਾਂ, ਪਰ ਕੂੰਜ ਦੀ ਜਿਵੇਂ ਸੁਰਤ ਆਪਣੇ ਬੱਚਿਆਂ ਵਿੱਚ ਹੈ, ਮੂੰਹ ਦੇ ਨਾਲ ਚੋਗਾ ਚੁਗਦੀ ਹੈ, ਮਹਾਰਾਜ ਕਹਿੰਦੇ ਤੇਰੀ ਸੁਰਤ ਵੀ ਇਸੇ ਤਰੀਕੇ ਨਾਲ ਬੁਰਾਈਆਂ 'ਚ ਗੱਡੀ ਹੋਈ ਹੈ। ਵੱਖਰੀ ਗੱਲ ਹੈ ਵੀ ਚੋਗ ਤੂੰ ਹੀ ਚੁਗਦਾ ਫਿਰਦਾ, ਧਾਰਮਿਕ ਚੋਗ ਚੁਗਦਾ ਫਿਰਦਾ। ਹੱਥ ਵਿੱਚ ਉਹ ਬਾਬੇ ਨੇ ਬਚਨ ਹੋਰ ਪੜ੍ਹਦਿਆਂ ਗੱਲ ਸਪਸ਼ਟ ਹੁੰਦੀ ਜਾਂਦੀ ਨਾਲ ਨਾਲ। ਬਾਬੇ ਨੇ ਕਿਹਾ ਪੰਡਿਤ, ਜਿਹੜਾ ਪੰਡਿਤ ਹੈ ਉਹ ਕੀ ਕਰਦਾ, ਪੜ ਪੜ ਉੱਚਾ ਕੂਕਦਾ, ਕੂਕਦਾ ਹੈ ਉੱਚਾ ਜ਼ਬਾਨ ਤੋਂ, ਕਬੀਰ ਚੁਗੈ ਚਿਤਾਰੈ, ਭੀ ਚੁਗੈ, ਚੋਗ ਚੁਗਦੀ ਹੈ ਪਰ ਧਿਆਨ ਚੋਗ ਚ ਨਹੀਂ, ਧਿਆਨ ਆਪਣੇ ਬੱਚੇ ਚ ਹੈ। ਬਾਬੇ ਨੇ ਆਖਿਆ ਤੇਰਾ ਵੀ ਧਿਆਨ ਗੁਰੂ ਦੇ ਸ਼ਬਦ ਵਿੱਚ ਨਹੀਂ, ਮਾਇਆ ਵਿੱਚ ਹੈ। ਸੁਰਤ ਉੱਥੇ ਗੱਡੀ, ਮਾਇਆ ਦਾ ਅਰਥ ਕੀ ਜੀ, ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ। ਮਾਇਆ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਉ ਬਦ ਹੈ, ਹੋ ਮੈਂ ਕਰਮ ਕਮਾਏ। ਆਏ ਮਾਇਆ ਦੀ ਡੈਫੀਨੇਸ਼ਨ, ਜਦੋਂ ਤੂੰ ਆਪਣੇ ਆਪ ਨੂੰ ਦੁੱਖਾਂ ਤੇ ਸੁੱਖਾਂ ਦੇ ਸੰਗਲਾਂ ਵਿੱਚ ਬੱਧਾ ਹੋਇਆ ਏ, ਹੋਮੇ ਵਾਲੇ ਕਰਮ ਕਮਾਉਣਾ, ਇਹਨੂੰ ਮਾਇਆ ਕਹਿੰਦੇ ਨੇ, ਇਹ ਹੈ ਮਾਇਆ। ਇਹਨੂੰ ਬਾਬੇ ਨੇ ਫਿਰ ਆਖਿਆ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਇਹਨੇ ਬਿਨਾਂ ਦੰਦਾਂ ਤੋਂ ਹੀ, ਅੱਛਾ ਬਿਨਾਂ ਦੰਦਾਂ ਤੋਂ ਚੀਜ਼ ਖਾਧੀ ਨਹੀਂ ਜਾਂਦੀ, ਨਿਗਲੀ ਜਾਂਦੀ ਹੈ। ਬੰਦੇ ਦੇ ਦੰਦ ਨਾ ਹੋਣ ਤੇ ਬੰਦਾ ਚੀਜ਼ ਖਾਂਦਾ ਥੋੜ੍ਹਾ ਹੈ, ਬੰਦਾ ਚੀਜ਼ ਨਿਗਲ ਲੈਂਦਾ ਹੈ। ਸਤਿਗੁਰ ਨੇ ਆਖੇ ਮਾਇਆ ਵੀ ਬੰਦਿਆਂ ਨੂੰ ਨਿਗਲੀ ਜਾ ਰਹੀ ਹੈ, ਬੁਰਾਈ ਵੀ ਬੰਦੇ ਨੂੰ ਨਿਗਲੀ ਜਾ ਰਹੀ ਹੈ, ਹੋਮੀ ਵੀ ਹੋਮੇ ਬੰਦੇ ਨੂੰ ਨਿਗਲੀ ਜਾ ਰਹੀ ਹੈ। ਹੁਣ ਇਹ ਦੋਵੇਂ ਚੀਜ਼ਾਂ ਰਿਲੇਟ ਕਰੀਏ ਆਪਾਂ। ਸਤਿਗੁਰ ਨੇ ਆਖਿਆ ਕਬੀਰ ਚੁਗੈ ਚਿਤਾਰੈ ਭੀ ਚੁਗੈ, ਪੰਡਿਤ ਪੜ ਪੜ ਉੱਚਾ ਕੂਕਦਾ ਚੁਗੈ, ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ ਚੁਗੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੇ, ਚੁਗਦਾ ਚੁਗਦਾ ਸੁਰਤ ਮਾਇਆ ਵਿੱਚ ਗੱਡੀ ਬੈਠਾ, ਭੇਖ ਕਰ ਰਿਹਾ, ਵਿਖਾਵਾ ਕਰ ਰਿਹਾ। ਤੇ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਜੈਸੇ ਬਚਰੈ ਕੂੰਜ, ਜਿਵੇਂ ਕੂੰਜ ਦਾ ਧਿਆਨ ਬੱਚੇ ਵਿੱਚ ਹੈ ਨਾ, ਇੱਦਾਂ ਹੀ ਭਾਈ ਤੇਰੀ ਵੀ ਸੁਰਤ ਬੁਰਾਈ ਵਿੱਚ ਹੀ ਗੱਡੀ ਹੋਈ ਹੈ, ਭਾਵੇਂ ਤੂੰ ਹੱਥ ਵਿੱਚ ਬਾਣੀ ਦੀ ਪੋਥੀ ਫੜ ਕੇ ਬੈਠਾ ਹੋਇਆ, ਸੁਰਤ ਤੇਰੀ ਵੀ ਉੱਥੇ ਹੈ, ਤੂੰ ਹੀ ਪੜ੍ਹੀ ਤੇ ਜਾ ਰਿਹਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਕੇ ਗੱਡਿਆਂ ਦੇ ਗੱਡੇ ਲੱਦ ਦਿੱਤੇ। ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਅੱਛਾ ਪੜ੍ਹੀ ਜਾ ਰਿਹਾ, ਆਵਾਜ਼ਾਂ ਵੀ ਢੋਲਕੀ ਛੈਣੇ ਸਭ ਕੁੱਟੀ ਜਾ ਰਿਹਾ। ਮੈਂ ਅੱਜ ਹੀ ਇੱਕ ਵੀਡੀਓ ਵੇਖ ਰਿਹਾ ਸੀ, ਕੋਈ ਬਾਬਾ ਸੀ ਸਾਧ, ਢੋਲਕੀਆਂ ਚਿਮਟਿਆਂ ਵਾਲਾ ਸੀ, ਉਹਦੇ ਨਾਲ ਛੋਟਾ ਜਿਹਾ ਬੱਚਾ ਬੈਠਾ ਸੀ, ਉਹ ਬੱਚੇ ਨੇ ਕਿਤੇ ਹੇਕ ਹੂਕ ਲਾ ਦਿੱਤੀ ਹੋਣੀ ਆ, ਉਹਨੇ ਖਿੱਚ ਕੇ ਚਪੇੜ ਮਾਰੀ, ਇੱਦਾਂ ਲਾਈਵ ਚੱਲਦਾ, ਉਹਦਾ ਦਮਾਲਾ ਖਿਲਾਰ ਕੇ ਉਹ ਮਾਰਿਆ। ਸਹਿਜ ਕਿੱਥੇ ਗਿਆ, ਬੱਚਾ ਇਹ ਫਿਰ ਕੀ ਹੋਇਆ, ਉਹਨੂੰ ਇਹ ਲੱਗਦਾ ਸੀ ਵੀ ਮੇਰੀ ਟੌਰ ਖਰਾਬ ਕਰ ਦੇਣੀ ਉਹਨੇ, ਵੀ ਜੇ ਤੁਹਾਨੂੰ ਪਤਾ ਹੈ ਵੀ ਉਹਨੂੰ ਨਹੀਂ ਗਾਉਣਾ ਆਉਂਦਾ, ਉਹਨੂੰ ਪਹਿਲਾਂ ਹੀ ਨਭਾਓ ਤੁਸੀਂ ਉੱਥੇ, ਤੇ ਜੇ ਗਾ ਹੀ ਦਿੱਤਾ ਤੇ ਚਲੋ ਕੋਈ ਗੱਲ ਨੀ, ਫਿਰ ਕੀ ਹੋਇਆ, ਉਹ ਏਦਾਂ ਬੈਠਾ ਜਿਵੇਂ ਮੈਂ ਬੈਠਾ ਨਾ, ਏਦਾਂ ਵਾਜਾ ਵਜਾ ਰਿਹਾ, ਉਹ ਪੜ੍ਹ ਤੇ ਭਾਵੇਂ ਸ਼ਬਦ ਹੀ ਰਿਹਾ ਹੋਵੇ ਬਾਣੀ ਦਾ, ਤੇ ਉਹ ਇੱਥੇ ਬੱਚਾ ਬੈਠਾ ਉਹ ਕੁਝ ਬੋਲ ਦਿੰਦਾ, ਉਹ ਮਾਰਦਾ ਖਿੱਚ ਕੇ ਇੱਕ ਉਹਦੇ ਪਰਨਾ ਲਾ ਕੇ ਉਹ ਮਾਰਦਾ, ਆ ਜਾਣੀ ਤੁਹਾਡੇ ਸਾਹਮਣੇ ਵੀ ਅੱਜ ਕੱਲ੍ਹ ਕਿਹੜੀ ਕੋਈ ਲੁਕੀ ਛਿਪੀ ਗੱਲ। ਹੁਣ ਪੜ੍ਹ ਰਿਹਾ ਹੈ ਨਾ, ਪਰ ਸੁਰਤ
ਸੁਰਤ ਤੇ ਕੂੰਹ ਦੇ ਕੂੰਜ ਚੁਗਤੇ ਰਹੀ ਹੈ ਚੋਗਾ, ਪਰ ਸੁਰਤ ਜਿਵੇਂ ਕੂੰਜ ਦੀ ਆਪਣੇ ਬੱਚਿਆਂ ਵਿੱਚ ਹੈ, ਏਦਾਂ ਹੀ ਸੁਰਤ ਤੇ ਮਾਇਆ ਵਿੱਚ ਗੱਡੀ ਹੈ। ਬੰਦਾ ਏਦਾਂ ਹੀ ਰਹਿੰਦਾ ਹੈ। ਸਤਿਗੁਰੂ ਦਾ ਇੱਕ ਹੋਰ ਬੜਾ ਪਿਆਰਾ ਵਾਕ ਹੈ, ਉੱਥੇ ਮਹਾਰਾਜ ਆਪਣੇ ਉੱਤੇ ਗੱਲ ਟਕਾ ਕੇ ਗੱਲ ਕਹਿੰਦੇ ਨੇ ਵੀ ਸਰਵਰ ਪੰਖੀ ਏਕੜੋ, ਆਖਿਆ ਇਸ ਦੁਨੀਆਂ ਦੇ ਸਰੋਵਰ ਵਿੱਚ ਮੈਂ ਪੰਛੀ ਇਕੱਲਾ। ਇਹਦੀ ਧਾਰਨਾ ਪਹਿਲਾਂ ਬਣਾਈ ਸੀ ਵੀ ਇਹ ਪੰਛੀ ਇਕੱਲਾ, ਇਹਦੇ ਮਗਰ ਸ਼ਿਕਾਰੀ ਬਹੁਤੇ। ਅੱਛਾ ਹੁੰਦਾ ਏਦਾਂ ਹੀ ਹੈ, ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਤੇ ਫਾਉਣ ਵਾਲੇ 50 ਜਾਣੇ। ਇਹ ਤਨ ਲਹਿਰੀ ਗੱਡ ਥੀਆ, ਤਨ ਗੱਡਿਆ ਹੋਇਆ ਲਹਿਰਾਂ ਵਿੱਚ, ਸੱਚੇ ਤੇਰੀ ਆਸ, ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨ ਕੋ ਮਤੀ ਦੇ ਚੱਲੇ। ਆਖਿਆ ਧਾਰਮਿਕ ਗ੍ਰੰਥ ਪੜ੍ਹ ਰਿਹਾ ਇਹ ਦੂਜਿਆਂ ਨੂੰ ਮਤ ਦੇਣ ਲਈ, ਬਸ ਇੰਨਾ ਹੀ ਕੰਮ ਹੈ, ਧੰਦਾ ਹੀ ਹੈ। ਅੱਜ ਕੱਲ ਮਤ ਤੇ ਹਰ ਕੋਈ ਦੇ ਰਿਹਾ ਇੱਥੇ ਇੱਕ ਦੂਜੇ ਨੂੰ ਮਤ। ਅੱਛਾ ਜਦੋਂ ਸਾਰੇ ਚੰਗੀ ਮਤ ਹੀ ਦਿੰਦੇ ਨੇ ਫਿਰ ਸੰਸਾਰ 'ਚ ਬੁਰਾਈ ਕਿਉਂ ਹੈ, ਸੋਚਿਆ ਆਪਾਂ ਕਦੇ? ਸਵੇਰੇ ਸਵੇਰੇ ਵੇਖ ਲਓ ਸਟੇਟਸ ਵੇਖਿਓ ਲੋਕਾਂ ਦੇ, ਕੋਈ ਗੁਰੂ ਰਾਮਦਾਸ ਦੇ ਲਾਈ ਫਿਰਦਾ, ਕੋਈ ਕਿਸੇ ਦੇ, ਕੋਈ ਕਿਸੇ ਦੇ, ਕੋਈ ਕਿਸੇ ਦੇ, ਫਿਰ ਬੁਰਾਈ ਕਿੱਥੇ ਹੈ ਜੇ ਸਾਰੇ ਲੋਕ ਇੰਨੇ ਚੰਗੇ ਹੀ ਨੇ, ਬੁਰਾਈ ਕਿੱਥੇ ਹੈ? ਮਸਲਾ ਸਿਰਫ ਇੰਨਾ ਹੈ ਵੀ ਲਾਇਆ ਹੋਇਆ ਸਟੇਟਸ ਕਿਸੇ ਦੂਜੇ ਵਾਸਤੇ ਹੈ, ਆਪਣੇ ਵਾਸਤੇ ਨਹੀਂ ਹੈਗਾ। ਬਦਲਾਅ ਕਿੱਥੋਂ ਆਵੇ, ਚੇਂਜ ਕਿੱਥੋਂ ਆਵੇ, ਆ ਹੀ ਨਹੀਂ ਸਕਦਾ, ਕਿਉਂਕਿ ਸਾਰੇ ਹੀ ਇੱਕ ਦੂਜੇ ਨੂੰ ਸਿਖਾ ਰਹੇ ਨੇ, ਸਾਰੇ ਸਿੱਖਣ ਨੂੰ ਕੋਈ ਤਿਆਰ ਨਹੀਂ ਹੈ। ਬੰਦਾ ਕਹਿੰਦਾ ਵੀ ਫਲਾਨਾ ਠੀਕ ਹੋਵੇ ਫਿਰ ਹੀ ਹੈ, ਉਹ ਫਲਾਨਾ ਤੇ ਠੀਕ ਹੁੰਦਾ ਕੋਈ ਨਹੀਂ, ਜਿੱਦਣ ਠੀਕ ਹੋਣਾ ਹੈ ਬੰਦੇ ਨੇ ਆਪ ਹੀ ਹੋਣਾ ਹੈ, ਕੋਈ ਠੀਕ ਨਹੀਂ ਹੁੰਦਾ ਇੱਥੇ, ਇਹ ਸੱਚ ਹੈ। ਤੁਸੀਂ ਨਹੀਂ ਕਰ ਸਕਦੇ, ਤੁਸੀਂ ਆਪਣੇ ਪੁੱਤਾਂ ਨੂੰ ਨਹੀਂ ਠੀਕ ਕਰ ਸਕਦੇ, ਆਪ ਹੀ ਬੰਦਾ ਠੀਕ ਹੋ ਸਕਦਾ, ਆਪਣੇ ਧੀਆਂ ਬੁੱਤਾਂ ਬੱਚਿਆਂ ਨੂੰ ਆਪਣੀ ਪਤਨੀ ਨੂੰ ਆਪਾਂ ਕਿੱਥੋਂ ਠੀਕ ਕਰ ਲਵਾਂਗੇ, ਆਪਾਂ ਨਹੀਂ ਕਰ ਸਕਦੇ, ਆਪਾਂ ਆਪ ਠੀਕ ਹੋ ਸਕਦੇ, ਕਿਸੇ ਦੀ ਜ਼ਿੰਮੇਵਾਰੀ ਨਹੀਂ ਚੁੱਕੀ ਜਾ ਸਕਦੀ। ਇਸ ਕਰਕੇ ਉੱਦਾਂ ਤੇ ਸਾਰੇ ਸਿਆਣੇ ਨੇ, ਸਾਰੇ ਹੀ ਇੱਕ ਦੂਜੇ ਨੇ। ਹੁਣ ਬਾਬੇ ਨੇ ਆਖਿਆ ਪੰਡਿਤ ਵਾਚੈ ਪੋਥੀਆਂ, ਪੰਡਿਤ ਪੋਥੀਆਂ ਵਾਚ ਵਾਚ ਜਿੱਦਾਂ ਫੋਲ ਫੁੱਲ ਦੱਸਦਾ, ਅੱਛਾ ਇੱਥੇ ਲਿਖਿਆ, ਇੱਥੇ ਅੱਲਾ ਤਾਲਾ ਨੇ ਆਹ ਲਿਖਿਆ, ਇੱਥੇ ਰੱਬ ਨੇ ਆਹ ਲਿਖਿਆ, ਇੱਥੇ ਖੁਦਾ ਨੇ ਆਹ ਹਦਾਇਤ ਦਿੱਤੀ। ਨਾ ਬੁੱਝੈ ਵਿਚਾਰ, ਬੁੱਝਣ ਦਾ ਅਰਥ ਹੁੰਦਾ ਸਮਝਦਾ, ਸਮਝ ਨੂੰ ਸਮਝ, ਇੱਕ ਤੇ ਹੁੰਦਾ ਵੀ ਮੈਂ ਹੁਣ ਜਿਵੇਂ ਕਥਾ ਕਰ ਰਿਹਾ ਤੁਸੀਂ ਸਾਰੇ ਸਮਝ ਹੀ ਰਹੇ ਹੋ, ਇਹ ਨਹੀਂ ਹੁੰਦਾ। ਸਮਝ ਦਾ ਮਤਲਬ ਹੁੰਦਾ ਜਦੋਂ ਇੰਪਲੀਮੈਂਟ ਹੋ ਜਾਂਦੀ ਚੀਜ਼, ਉਹਨੂੰ ਸਮਝ ਕਹਿੰਦੇ ਨੇ, ਉਹਨੂੰ ਸਮਝ ਕਹਿੰਦੇ ਨੇ। ਕੋਈ ਬੰਦਾ ਗਲਤ ਰਸਤੇ ਤੇ ਚੱਲ ਰਿਹਾ ਹੋਵੇ, ਤੁਸੀਂ ਉਹਨੂੰ ਆਖੋ ਨਹੀਂ ਇੱਧਰ ਨਹੀਂ ਇੱਧਰ ਚੱਲ, ਉਹ ਆਖੇ ਠੀਕ ਹੈ, ਚੱਲਿਆ ਉੱਥੇ ਹੀ ਤੁਰਿਆ ਫਿਰੇ ਤੇ ਅੱਗੋਂ ਵੱਜੇ ਕਿਸੇ ਚੀਜ਼ ਦੇ ਵਿੱਚ ਤੇ ਨਾਲ ਹੀ ਮਰ ਜਾਵੇ। ਜੇ ਉਹਨੂੰ ਸਮਝ ਲੱਗੀ, ਜੇ ਉਹਨੇ ਸਮਝ ਲੈਂਦਾ ਤੇ ਫਿਰ ਤੇ ਉਹ ਰਸਤਾ ਛੱਡ ਦਿੰਦਾ ਨਾ, ਫਿਰ ਦੂਜੇ ਬੰਨੇ ਹੁੰਦਾ। ਜਦੋਂ ਦੂਜੇ ਰਾਹ ਤੇ ਚੱਲਦੇ ਫਿਰ ਆਪਾਂ ਕਹਿੰਦੇ ਸਮਝ ਗਿਆ, ਉਹਨੇ ਬਚ ਗਿਆ। ਬਾਬੇ ਨੇ ਆਖਿਆ ਮਾਇਆ ਦਾ ਵਪਾਰ ਹੋ ਰਿਹਾ ਸਾਰਾ। ਅਨ ਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ, ਵਪਾਰ ਮਾਇਆ ਦਾ, ਧਨ ਦੌਲਤ ਦਾ ਵਪਾਰ ਹੈ। ਬਾਬਾ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ, ਕਬੀਰ ਚੁਗੈ

ਮੈਨੂੰ ਵੀ ਮੇਰੇ ਮਨ ਨੂੰ ਵੀ ਜਿਹੜਾ ਜ਼ਹਿਰ ਇਕੱਠਾ ਕਰੀ ਫਿਰਦਾ ਉਹ ਤੋਂ ਬਾਹਰ ਹੋਰ ਕੁਝ ਸਮਝ ਨਹੀਂ ਲੱਗਦੀ। ਐਸਾ ਮੇਰਾ ਮਨ ਬਿਖਿਆ ਬਿਮੋਹਿਆ ਕਸ਼ਿਆਰਾ ਪਾਰ ਨਾ ਸੂਝ, ਕੁਝ ਵੀ ਆਰ ਪਾਰ ਕੀ ਹੋ ਰਿਹਾ ਕੁਝ ਵੀ ਸਮਝ ਨਹੀਂ, ਕਿਉਂਕਿ ਜਿਹੜੀ ਵਲਗਣੇ ਨੇ ਵਲ ਲਈ ਹੈ ਨਾ ਮੇਰੇ ਮਨ ਨੇ ਜ਼ਹਿਰ ਦੀ, ਉਹ ਚੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਹੈ। ਮਨ ਦੀ ਸਿਚੁਏਸ਼ਨ ਏਦਾਂ ਦੀ ਬਣ ਗਈ। ਹੁਣ ਬਾਬੇ ਨੇ ਵੈਸੇ ਗੱਲ ਬੜੀ ਕਮਾਲ ਦੀ ਆਖੀ, ਸਕਾ ਸਗਲ ਭਵਨ ਕੇ ਨਾਇਕਾ, ਆਖਿਆ ਇੱਕ ਮੇਰੇ ਉੱਤੇ ਕਿਰਪਾ ਕਰੇਗਾ, ਉਹ ਕਿਰਪਾ ਇਹ ਵੀ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਆਖਿਆ ਹੇ ਸਾਰੇ ਸੰਸਾਰ ਦੇ ਰੱਬ ਪਰਮੇਸ਼ਰ ਇੱਕ ਛਿਨ ਲਈ ਮੈਨੂੰ ਆਪਣੇ ਦਰਸ਼ਨ ਦੇ ਦੇ। ਹੁਣ ਇੱਕ ਛਿਨ ਨੂੰ ਕੀ ਕਰਾਂਗੇ ਆਪਾਂ, ਇੱਕ ਛਿਨ ਤੇ ਬੜਾ ਛੋਟਾ ਹੁੰਦਾ, ਪਰ ਚੇਤੇ ਰੱਖੋ ਜਿਵੇਂ ਰੂੰ ਦੇ ਢੇਰ ਲੱਗੇ ਹੋਣ ਤੇ ਇੱਕ ਛੋਟੀ ਜਿਹੀ ਚੰਗਾਰੀ ਸਾਰੇ ਦੇ ਸਾਰੇ ਰੂੰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਹ ਛਿਨ ਏਡੀ ਵੱਡੀ ਚੀਜ਼ ਹੈ, ਛੋਟਾ ਨਹੀਂ ਹੁੰਦਾ। ਇੱਕ ਨਿੱਕਾ ਜਿਹਾ ਬੀਜ ਛਿਨ ਜਿੱਡਾ ਧਰਤੀ ਵਿੱਚ ਬੀਜਿਆ ਜਾਵੇ ਤੇ ਏਡਾ ਵੱਡਾ ਰੁੱਖ ਬਣ ਜਾਂਦਾ ਇਹ, ਇਸ ਕਰਕੇ ਛਿਨ ਛੋਟਾ ਨਹੀਂ ਹੁੰਦਾ, ਬੜੀ ਵੱਡੀ ਚੀਜ਼। ਦਰਸ਼ਨ ਪਿਆਸੀ ਦਿਨ ਸਰਾਤ ਚਿਤੂ ਅਣ ਦਿਨ ਨੀਤ, ਇਹ ਅੰਦਰ ਤ੍ਰੇਹ ਤੇ ਪੈਦਾ ਹੋਵੇ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਮਹਾਰਾਜ ਕਹਿੰਦੇ ਨੇ ਮਲਨ ਪਈ ਮਤ ਮਾਧਵਾ, ਆਖਿਆ ਇਹ ਵਾਹਿਗੁਰੂ ਮੇਰੀ ਮਤ ਮੇਰੀ ਬੁੱਧੀ ਭ੍ਰਿਸ਼ਟੀ ਗਈ ਹੈ, ਮੇਰੀ ਮਤ ਹੀ ਮੈਲੀ ਹੋ ਗਈ, ਤੇ ਜਿਹਦੀ ਮਤ ਮੈਲੀ ਹੋ ਜਾਵੇ ਸਾਰਾ ਕੁਝ ਹੀ ਮੈਲੇ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ।

ਸਮਝਾਏ ਮੈਨੂੰ ਸਮਤ ਬਖਸ਼। ਮੇਰਾ ਮਨ ਗੱਡਿਆ ਹੋਇਆ ਹੈ ਮਾਇਆ ਦੇ ਵਿੱਚ। ਸੋ ਪਹਿਲੇ ਸਲੋਕ ਵਿੱਚ ਕਬੀਰ ਸਾਹਿਬ ਨੇ ਇਹ ਉਦਾਹਰਣ ਦਿੱਤੀ ਕੂੰਜ ਦੀ। ਅਗਲਾ ਬਚਨ ਹੈ, ਕਬੀਰ ਅੰਬਰ ਕਨ ਹਰ ਛਾਇਆ। ਹੇ ਕਬੀਰ, ਵਰਖਾ ਦੇ ਰੁੱਤੇ ਬੱਦਲਾਂ ਚ ਆਕਾਸ਼ ਵਿਸ ਜਾਂਦਾ। ਬਰਖ ਭਰੇ ਸਰਤਾਲ, ਵਰ ਕੇ, ਬਰਖ ਦਾ ਮਤਲਬ ਵਰਨਾ, ਵਰਖ ਕੇ ਜਿਹਨੂੰ ਆਪਾਂ ਕਹਿੰਦੇ, ਉੱਤੇ ਅਸਮਾਨ ਵਿੱਚ ਬੱਦਲ ਛਾਏ ਹੋਏ ਸੀ, ਵਰਸ ਰਿਹਾ ਹੈ ਮੀਂਹ ਤੇ ਸਰੋਵਰ ਭਰਿਆ ਪਿਆ, ਤਾਲ ਭਰਿਆ ਹੀ ਪਿਆ। ਬਰਖ ਭਰੇ ਸਰਤਾਲ, ਚਾਤ੍ਰਿਕ ਜਿਉਂ ਤਰਸਤ ਰਹਿ। ਚਾਤ੍ਰਿਕ ਕਿਹਨੂੰ ਕਹਿੰਦੇ ਨੇ? ਚਾਤ੍ਰਿਕ ਕਹਿੰਦੇ ਨੇ ਬਬੀਏ ਨੂੰ। ਬਾਬੇ ਨੇ ਆਖਿਆ ਵੀ ਬਬੀਆ ਜਿਹੜਾ ਹੈ ਇਹਨੂੰ ਪਪੀਆ ਵੀ ਕਿਹਾ, ਇਹਨੂੰ ਬਬੀਆ ਵੀ ਕਿਹਾ, ਇਹਨੂੰ ਚਾਤ੍ਰਿਕ ਵੀ ਕਿਹਾ। ਬਹੁਤ ਸਾਰੀਆਂ ਉਦਾਹਰਨਾਂ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਹੁਣ ਚਾਤ੍ਰਿਕ ਦੀ ਕੀ ਖੇਡ ਹੁੰਦੀ ਹੈ? ਚਾਤ੍ਰਿਕ ਦੇ ਗਲੇ ਚ ਛੇਕ ਹੁੰਦਾ, ਇੱਥੇ ਉਹਦੀ ਇੱਕ ਆਪਣੀ ਸਮੱਸਿਆ ਹੈ ਵਿਚਾਰੇ ਦੀ, ਉਸ ਛੇਕ ਦਾ ਕਰਕੇ ਉਹ ਪਾਣੀ ਨਹੀਂ ਪੀ ਸਕਦਾ। ਉਹ ਜਦੋਂ ਸਰੋਵਰ ਦੇ ਵਿੱਚ ਇੱਦਾਂ ਚੁੰਝ ਮਾਰੇਗਾ ਨਾ, ਆਪਣਾ ਮੂੰਹ ਮਾਰੇਗਾ, ਇੱਥੋਂ ਨਿਕਲ ਆਉਣਾ। ਫਿਰ ਉਹਨੇ ਤਰੀਕਾ ਕੀ ਲੱਭਿਆ ਕੁਦਰਤ ਨੇ? ਉਹਨੇ ਮੂੰਹ ਤਾਂ ਉਹਨੂੰ ਕਰ ਲੈਣਾ ਅਸਮਾਨ ਵੱਲ ਨੂੰ, ਮੂੰਹ ਤਾਂ ਉਹਨੂੰ ਕਰ ਲੈਣਾ। ਫਿਰ ਜਿਹੜੀ ਬੂੰਦ ਅਸਮਾਨ ਵਿੱਚੋਂ ਡਿੱਗਣੀ ਹੈ ਉਹਨੂੰ ਕਹਿੰਦੇ ਨੇ ਸਵੰਤੀ ਬੂੰਦ। ਜਿਹੜੀ ਸਿੱਧੀ ਅਸਮਾਨ ਚੋਂ ਟਪਕ ਕੇ ਉਹਦੇ ਮੂੰਹ ਵਿੱਚ ਜਾ ਕੇ ਡਿੱਗ ਪਈ, ਉਹ ਸਿੱਧੀ ਉਹਦੇ ਢਿੱਡ ਚਲੇ ਜਾਣੀ। ਉਹ ਹੋਰ ਪਾਣੀ ਨਹੀਂ ਕੋਈ ਪੀਂਦਾ, ਪੀ ਨਹੀਂ ਸਕਦਾ, ਉਹਦੇ ਵਾਸੀ ਨੇ। ਸੋ ਬਾਣੀ ਨੇ ਦੋਵੇਂ ਉਦਾਹਰਨਾਂ ਦਿੱਤੀਆਂ ਨੇ। ਆਖਿਆ ਕਮਾਲ ਦੀ ਗੱਲ ਵੇਖੋ ਵੀ ਅਸਮਾਨਾਂ ਉੱਤੇ ਬੱਦਲ ਛਾਏ ਹੋਏ ਨੇ, ਪਾਣੀ ਨਾਲ ਤਾਲ ਭਰੇ ਹੋਏ ਨੇ, ਪਰ ਬਬੀਹਾ ਵਿਚਾਰਾ ਪਾਣੀ ਨੂੰ ਪੀ ਨਹੀਂ ਸਕਦਾ। ਕਿੱਡਾ ਭਾਗਾ ਹੈ, ਇੱਥੇ ਵੀ ਗੁਰੂ ਦੇ ਗਿਆਨ ਦੇ ਬੱਦਲ ਛਾਏ ਹੋਏ ਨੇ। ਗੁਰੂ ਸਾਨੂੰ ਸਮਝ ਦੇ ਕੇ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗਿਆਨ, ਸੋਝੀ, ਸਮਝ ਸਾਰਾ ਕੁਝ ਹੈ, ਪਰ ਉਹ ਕਿੱਡੇ ਅਭਾਗੇ ਨੇ ਜਿਹੜੇ ਇਸ ਤਾਲ ਵਿੱਚੋਂ, ਇਸ ਸਰੋਵਰ ਵਿੱਚੋਂ ਪਾਣੀ ਦੀ ਘੁੱਟ ਭਰ ਨਹੀਂ ਸਕਦੇ। ਅੱਛਾ, ਪਾਣੀ ਹੁੰਦੇ ਹਾਂ ਵੀ ਕੋਈ ਪਿਆਸਾ ਮਰੇ ਤੇ ਸੋਚਣਾ ਤੇ ਪਵੇਗਾ ਨਾ, ਤਰਸੀ ਕੀਤਾ।

0: ਜਾ ਸਕਦਾ ਉਹਦਾ ਕੀ ਹਾਲ ਹੋਵੇਗਾ। ਪਾਣੀ ਨਾ ਹੋਵੇ, ਕੋਈ ਮਰ ਜਾਵੇ, ਤੁਸੀਂ ਕਹੋਗੇ ਵੀ ਠੀਕ ਹੈ ਪਾਣੀ ਨਹੀਂ ਸੀ ਹੈਗਾ, ਮਰ ਗਿਆ। ਪਰ ਪਾਣੀ ਹੁੰਦਿਆਂ ਖੂਹ ਦੇ ਕੋਲ ਕੋਈ ਪਿਆਸਾ ਮਰ ਜਾਵੇ ਤੇ ਸੋਚਣਾ ਜ਼ਰੂਰ ਪਵੇਗਾ ਕਿਉਂ ਮਰ ਗਿਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਵੱਡਾ ਸਰੋਵਰ ਤਾਲ ਹੁੰਦਿਆਂ ਜੇ ਸਿੱਖ ਫਿਰ ਵੀ ਭਟਕਦਾ ਫਿਰਦਾ ਤੇ ਸੋਚਣਾ ਪਵੇਗਾ ਵੀ ਕਿਉਂ ਭਟਕਦਾ ਫਿਰਦਾ, ਇਹ ਕਿਉਂ ਮਰ ਰਿਹਾ ਹੈ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਸਗਾ ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ, ਕੀਤੇ ਕਾਰਨ ਪਾਕੜੀ। ਬਾਬੇ ਨੇ ਕਿਹਾ ਮਛਲੀ ਨੇ ਜਾਲ ਨੂੰ ਜਾਣਿਆ ਹੀ ਨਹੀਂ, ਬੜੀ ਸਿਆਣੀ ਹੈ, ਬੜੀ ਸੋਹਣੀ ਹੈ, ਵਿਸਾ ਕਰ ਗਈ, ਭਰੋਸਾ ਕਰ ਗਈ ਕਿਸੇ ਦੂਜੇ ਉੱਤੇ, ਤੇ ਦੋਸ਼ ਨਾ ਦੇਈ। ਆਖਿਆ ਕੀਤੇ ਕਾਰਨ ਪਾਕੜੀ, ਆਪਣੇ ਕੀਤੇ ਕਰਕੇ ਫੜੀ ਗਈ ਹੈ। ਏਦਾਂ ਹੀ ਅਸੀਂ ਵੀ ਵਿਸਾ, ਅਸੀਂ ਵਿਸਾ ਕਿਤੇ ਕਰਨੇ। ਆਪਾਂ ਇੱਕ ਬੋਲ ਪੜ੍ਹਦੇ ਅਰਦਾਸ ਵਿੱਚ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਅੱਗੇ ਕੀ ਹੈ ਜੀ, ਵਿਸਾ ਦਾਨ, ਇੱਥੇ ਵਿਸਾ ਕਰਨਾ। ਹੈਗੀ ਸੋਹਣੀ ਸੀ, ਹੈਗੀ ਸਿਆਣੀ ਸੀ, ਪਰ ਇਹ ਨਾ ਪਤਾ ਲੱਗਾ ਵੀ ਇਹਦੇ ਉੱਤੇ ਮੈਂ ਇਹਦੀ ਕੁੰਡੀ ਵਾਲੇ ਬੰਨੇ ਜਾਵਾਂ ਨਾ, ਬੇਸ਼ੱਕ ਅੱਗੇ ਆਟਾ ਲੱਗਾ ਏ, ਇਹ ਮੈਨੂੰ ਫਾਹ ਦੇਵੇਗਾ। ਤੇ ਡੇਰੇਦਾਰਾਂ ਨੇ ਕੁੰਡੀ ਬਣਾ ਕੇ ਅੱਗੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਲਾ ਲਿਆ, ਅਸੀਂ ਸਾਰੇ ਉੱਧਰ ਨੂੰ ਤੁਰ ਗਏ, ਪਾਕੜੇ ਗਏ, ਫਾਹੇ ਗਏ, ਮਰ ਗਏ, ਲਾਭ ਕੋਈ ਨਹੀਂ ਹੋਇਆ। ਜੀਵਨ ਫਿਰ ਵੀ ਜਿਹੜਾ ਹੈ ਉਹ ਪਰੇਸ਼ਾਨੀਆਂ ਵਿੱਚ। ਸੋਹਣੀ ਸੀ ਸਿੱਖਾ, ਤੂੰ ਤੇ ਬੜਾ ਸੋਹਣਾ ਸੀ, ਬੜਾ ਸਿਆਣਾ ਸੀ, ਤੈਨੂੰ ਕੀ ਹੋ ਗਿਆ? ਕਿਉਂਕਿ ਤੂੰ ਜਾਲ ਨੂੰ ਜਾਣ ਨਹੀਂ ਨਾ ਸਕਿਆ, ਮਛਲੀ ਜਾਲ ਨਾ ਜਾਣਿਆ। ਉਦਾਂ ਭਾਵੇਂ ਸਮੁੰਦਰ ਖਾਰਾ ਹੈ, ਕਈ ਰਾਂ ਕੁੜੱਤਣ ਵੀ ਹੁੰਦੀ ਹੈ, ਫਿਰ ਕੀ ਹੋਇਆ? ਸਰ ਖਾਰਾ ਅਸਗਾਹ, ਜਿਹਦਾ ਗਾਹ ਹੀ ਨਹੀਂ ਪਾਇਆ ਜਾ ਸਕਦਾ, ਫੜ ਥੋੜਾ ਸਕਦਾ ਉਹਦਾ ਮੱਛੀ ਨੂੰ। ਪਰ ਅਗਲੇ ਨੇ ਨਿੱਘੀ ਜੀ ਲਿਆਣ ਕੇ ਉਹ ਕੁੰਡੀ ਦੇ ਅੱਗੇ ਮੜਾ ਜਿਹਾ ਇੱਕ ਬੋਟੀ ਲਾ ਦਿੱਤੀ, ਆਟਾ ਲਾ ਦਿੱਤਾ, ਤੇ ਡੂੰਘੇ ਪਾਣੀ 'ਚ ਥੱਲਿਓਂ ਨਿਕਲ ਕੇ ਉਹਦੇ ਨਾਲ ਆਣ ਕੇ ਉਹਨੇ ਤੋਂ ਮੂੰਹ ਮਾਰਿਆ, ਤੇ ਜਿਹੜੀ ਉਹ ਮੂੰਹ ਨੂੰ ਪੜਵਾ ਕੇ ਬਹਿ ਗਈ। ਏਦਾਂ ਹੀ ਹੋਇਆ, ਸਿੱਖ ਨਾਲ ਵੀ ਏਦਾਂ ਹੀ ਹੋਇਆ। ਹੁਣ ਬਾਬਾ ਜੀ ਨੇ ਉਦਾਹਰਣ ਦਿੱਤੀ, ਆਖਿਆ ਕਬੀਰ ਅੰਬਰ ਕਨ ਹਰ ਛਾਇਆ, ਬਰਖ ਭਰੇ ਸਰ ਤਾਲ, ਚਾਤ੍ਰਿਕ ਜਿਉਂ ਤਰਸਤ ਰਹਿ। ਪਾਣੀ ਦੇ ਹੁੰਦਿਆਂ ਵੀ ਏਕ ਬੂੰਦ ਜਲ ਕਾਰਨੈ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦਾ ਕਰਕੇ ਦੁੱਖ ਹੀ ਭੋਗਦਾ ਰਹਿੰਦਾ, ਉਹ ਬੂੰਦ ਨੂੰ ਮਿਲਦੀ ਨਹੀਂ, ਪਾਣੀ ਭਰਿਆ ਪਿਆ ਏ। ਚਾਤ੍ਰਿਕ ਜਿਉਂ ਤਰਸਤ ਰਹਿ ਤਿਨਕੂ ਕੌਣ ਹਵਾਲ। ਮਹਾਰਾਜ ਕਹਿੰਦੇ ਨੇ ਜਿਵੇਂ ਚਾਤ੍ਰਿਕ ਤਰਸਦਾ ਰਹਿੰਦਾ ਹੈ, ਗੁਰੂ ਸਰੋਵਰ ਨੂੰ ਛੱਡ ਕੇ ਲੋਕਾਂ ਦਾ ਬੜਾ ਮੰਦਾ ਹਾਲ ਹੁੰਦਾ ਹੈ, ਬੜਾ ਭੈੜਾ ਹਾਲ ਹੁੰਦਾ ਹੈ ਜਿਹੜੇ ਇਸ ਸਰੋਵਰ ਨੂੰ ਛੱਡ ਜਾਂਦੇ ਨੇ। ਇਹ ਉਹ ਸਰੋਵਰ ਹੈ ਜਿਹਨੂੰ ਕਦੀ ਵੀ ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ, ਇਸ ਦਰ ਨੂੰ ਕਦੀ ਵੀ ਛੱਡਣਾ ਨਹੀਂ। ਹੁਣ ਅਗਲਾ ਬੋਲ ਹੈ, ਅਖੀਰਲਾ ਸਲੋਕ, ਕਬੀਰ ਚਕਈ ਜੋ ਨਿਸ ਬਿਸ਼ਰੈ ਚਕਵੀ। ਹੁਣ ਆਮ ਇੱਕ ਖਿਆਲ ਚੱਲਿਆ ਆਉਂਦਾ ਵੀ ਜਿਹੜੀ ਚਕਵੀ ਹੁੰਦੀ ਨਾ, ਉਹ ਆਪਣੇ ਸਾਥੀ ਚਕਵੇ ਤੋਂ ਸਾਰੀ ਰਾਤ ਵਿਛੜੀ ਰਹਿੰਦੀ ਆ, ਤੇ ਉਹ ਇੱਕ ਦੂਜੇ ਦੀ ਯਾਦ ਵਿੱਚ ਕੂਕਦੇ ਰਹਿੰਦੇ ਨੇ, ਦੋਵਾਂ ਨੂੰ ਇੱਕ ਦੂਜੇ ਦੀ ਯਾਦ ਸਤਾਉਂਦੀ ਆ, ਉਹਦੇ ਵਿੱਚ ਕੂਕਦੇ ਰਹਿੰਦੇ ਨੇ, ਤੇ ਜਦੋਂ ਸਵੇਰ ਹੁੰਦੀ ਤੇ ਫਿਰ ਮਿਲ ਪੈਂਦੇ ਨੇ। ਮਤਲਬ ਉਹਨਾਂ ਦੇ ਵਿੱਚ ਇੱਕ ਰਾਤ ਦਾ ਗੈਪ ਰਹਿੰਦਾ ਹੈ। ਬਾਬੇ ਨੇ ਆਖਿਆ ਕਬੀਰ ਚਕਈ ਜੋ ਨਿਸ ਬਿਸ਼ਰੈ, ਨਿਸ ਦਾ ਮਤਲਬ ਕੀ ਹੁੰਦਾ? ਹਨੇਰਾ, ਰਾਤ। ਆਏ ਮਿਲੇ ਪ੍ਰਭਾਤ, ਤੇ ਦਿਨ ਪ੍ਰਭਾਤ ਹੋਈ ਤੇ ਉਹ ਮਿਲ ਗਏ। ਅੱਛਾ, ਜਿੰਨਾ ਚਿਰ ਸਾਡੀ ਜ਼ਿੰਦਗੀ ਵਿੱਚ ਅਗਿਆਨਤਾ ਹੈ ਨਾ, ਅਸੀਂ ਕੂਕਦੇ ਤੇ ਵਿਲਕਦੇ ਮਰ ਜਾਵਾਂਗੇ। ਜਦੋਂ ਜ਼ਿੰਦਗੀ ਵਿੱਚ ਪ੍ਰਭਾਤ ਚੜ੍ਹੇਗੀ ਨਾ ਗੁਰੂ ਵਾਲੀ, ਉਹਨੂੰ ਅੰਮ੍ਰਿਤ ਵੇਲਾ ਆਖਿਆ ਬਾਬੇ ਨੇ, ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਉਦੋਂ ਫਿਰ ਮਿਲਾਂਗੇ, ਮਿਲਾਪ ਹੋਵੇਗਾ। ਇੱਕ ਤੇ ਅੰਮ੍ਰਿਤ ਵੇਲਾ ਜਿਹੜਾ ਆਪਾਂ ਸਿੱਖ ਕਲਚਰ ਵਿੱਚ ਜਿਹੜਾ ਸਵੇਰ ਦਾ ਵੇਲਾ, ਉਹਨੂੰ ਕੀ ਕਿਹਾ ਜਾਂਦਾ? ਅੰਮ੍ਰਿਤ ਵੇਲਾ। ਜਿਵੇਂ ਕੋਈ ਇਹਨੂੰ ਪ੍ਰਭਾਤ ਕਹਿੰਦਾ ਹੈ, ਕੋਈ ਅੰਮ੍ਰਿਤ ਵੇਲਾ ਕਹਿੰਦਾ ਹੈ, ਕੋਈ ਪੌ ਫਟਾਲੇ ਤੋਂ ਪਹਿਲਾਂ ਦਾ ਵੇਲਾ ਕਹਿੰਦਾ। ਇੱਕ ਅੰਮ੍ਰਿਤ ਵੇਲਾ ਹੈ ਜਿਹੜਾ ਮੇਰੀ ਜ਼ਿੰਦਗੀ 'ਚ ਚੜ੍ਹਨਾ, ਜਿੱਥੇ ਅੰਮ੍ਰਿਤ ਹੀ ਹੈ ਉੱਥੇ ਅੰਮ੍ਰਿਤ ਵੰਡੀਆ, ਉੱਥੇ ਅੰਮ੍ਰਿਤ ਹੀ ਅੰਮ੍ਰਿਤ ਹੈ। ਉਹ ਫਿਰ ਦੁਪਹਿਰ ਦਾ ਵੇਲਾ ਵੀ ਹੋਵੇ ਤਾਂ ਉਹ ਵੀ ਕੀ ਹੈ। ਅੱਛਾ, ਕਈਆਂ ਦਾ ਅੰਮ੍ਰਿਤ ਵੇਲਾ ਵੀ ਜ਼ਹਿਰ ਵਾਲਾ ਹੀ ਹੁੰਦਾ, ਦੋਵੇਂ ਚੀਜ਼ਾਂ ਨਾ। ਬਾਬੇ ਨੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਤੇ ਜਦੋਂ ਉਸੇ ਲਾਹੌਰ ਤੇ ਮੇਰੇ ਬਾਬੇ ਨਾਨਕ ਦੇ ਚਰਨ ਪਏ ਤੇ ਫਿਰ ਗੁਰੂ ਅਮਰਦਾਸ ਨੇ ਲਿਖਿਆ ਅੰਮ੍ਰਿਤ ਸਾਰ ਸਿਫਤੀ ਦਾ ਘਰ। ਅੱਛਾ, ਚੇਤਾ ਰੱਖਿਓ ਇਹ ਗੁਰੂ ਅਮਰਦਾਸ ਸਾਹਿਬ ਦਾ ਬਚਨ ਹੈ। ਹਾਲਾਂਕਿ ਜਿਹੜਾ ਅੰਮ੍ਰਿਤਸਰ ਦਰਬਾਰ ਸਾਹਿਬ ਜਿੱਥੇ ਸੁਭਾਇਮਾਨ ਨੇ ਉਹ ਵੀ ਸਿਫਤੀ ਦਾ ਘਰ ਹੈ, ਕੋਈ ਸ਼ੱਕ ਨਹੀਂ, ਪਰ ਇਤਿਹਾਸਕ ਤੌਰ ਉੱਤੇ ਗੱਲ ਇੱਥੇ ਉਹ ਨਹੀਂ ਚੱਲ ਰਹੀ। ਇੱਥੇ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ, ਕਿਉਂਕਿ ਲਾਹੌਰ ਸ਼ਹਿਰ ਜਿਹੜਾ ਸੀ ਉਹ ਰਾਜਧਾਨੀ ਸੀ ਪੰਜਾਬ ਦੀ। ਉੱਥੇ ਲੋਕਾਂ ਉੱਤੇ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ, ਕਾਜ਼ੀ ਰਿਸ਼ਵਤਾਂ ਲੈ ਰਹੇ ਨੇ, ਬੁਰੀ ਹਾਲਤ ਹੈ, ਜ਼ਹਿਰ ਵਾਪਰ ਰਿਹਾ ਸਦਾ ਹੀ ਸਵਾ ਪੈਰ ਹਰ ਵੇਲੇ। ਤੇ ਬਾਬੇ ਨੇ ਕੀ ਆਖਿਆ, ਗੁਰੂ ਨਾਨਕ ਸਾਹਿਬ ਤੁਹਾਡੇ ਚਰਨ ਪਏ, ਜਿੱਥੇ ਜਿੱਥੇ ਤੁਹਾਡੇ ਚਰਨ ਪਏ ਉਹ ਲਾਹੌਰ ਸ਼ਹਿਰ ਕੀ ਬਣ ਗਿਆ, ਅੰਮ੍ਰਿਤਸਰ ਸਿਫਤੀ ਦਾ ਘਰ, ਪੂਜਣ ਯੋਗ ਹੋ ਗਿਆ, ਸਿਫਤ ਯੋਗ ਹੋ ਗਿਆ। ਗੁਰੂ ਅਮਰਦਾਸ ਦਾ ਸਲੋਕ ਹੈ। ਖੈਰ, ਬਾਬਾ ਜੀ ਨੇ ਬਖਸ਼ਿਸ਼ ਕੀਤੀ ਕਬੀਰ ਸਾਹਿਬ ਨੇ, ਕਬੀਰ ਚਕਈ ਜੋ ਨਿਸ ਬਿਛੁਰੈ। ਚਕਈ ਤੇ ਰਾਤ ਨੂੰ ਵਿਛੜੀ ਤੇ ਦਿਨੇ ਉਹਨੇ ਮਿਲ ਜਾਣਾ ਪ੍ਰਭਾਤ ਵੇਲੇ। ਆਏ ਮਿਲੈ ਪ੍ਰਭਾਤ ਜੋ ਨਰ ਬਿਛੁਰੇ ਰਾਮ ਸਿਉ। ਜਿਹੜੇ ਰੱਬ ਤੋਂ ਵਿਛੜ ਗਏ, ਨਾ ਦਿਨ ਮਿਲੇ ਨਾ ਰਾਤ, ਉਹ ਨਾ ਦਿਨ ਨੂੰ ਮਿਲ ਸਕਦੇ ਨੇ ਤੇ ਨਾ, ਜਿਹੜਾ ਵਿਛੜਿਆ ਹੋਇਆ ਉਹ ਕਦੀ ਨਹੀਂ ਮਿਲ ਸਕਦਾ ਤੇ ਜਿਹੜਾ ਮਿਲਿਆ ਹੋਇਆ ਉਹ ਕਦੀ ਵਿਛੜ ਨਹੀਂ ਸਕਦਾ, ਕੋਈ ਸਮਾਂ ਉਹਨੂੰ ਵਿਛੋੜ ਨਹੀਂ ਸਕਦਾ। ਬਾਬੇ ਦੀ ਬਾਣੀ ਦਾ ਵਾਕ ਹੈ, ਕੋਲੋਂ ਨਹੀਂ ਕਹਿ ਰਿਹਾ, ਸਤਿਗੁਰ ਨੇ ਆਖਿਆ ਮਿਲਿਆ ਹੋਏ ਨਾ ਵਿਛੜੈ। ਜਿਹੜਾ ਮਿਲ ਜਾਂਦਾ ਨਾ, ਹੁਣ ਪਾਣੀ 'ਚ ਪਾਣੀ ਮਿਲ ਗਿਆ ਤੇ ਵਿਛੜ ਸਕਦਾ ਕਦੀ? ਕਦੀ ਨਹੀਂ ਵਿਛੜ ਸਕਦਾ। ਤੁਸੀਂ ਕਿਸੇ ਬੰਦੇ ਬਾਰੇ ਕਹੋ, ਵੈਸੇ ਤੇ ਬੰਦਾ ਰੱਬ ਨਾਲ ਮਿਲਿਆ ਹੋਇਆ ਏ, ਪਰ ਕੀ ਹੋਇਆ ਜੇ ਇੱਥੇ ਉਹਨੇ ਥੋੜ੍ਹੀ ਜਿਹੀ ਬੇਈਮਾਨੀ ਕੀਤੀ, ਥੋੜ੍ਹਾ ਜਿਹਾ ਕਪਟ ਕਰ ਦਿੱਤਾ? ਉਹ ਨਹੀਂ ਭਾਈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਸੇਵਕ ਰੱਬ ਵਰਗਾ ਹੀ ਹੁੰਦਾ, ਉੱਥੇ ਇਹ ਐਕਸਕਿਊਜ਼ ਨਹੀਂ ਹੁੰਦਾ ਇਹ ਮੇਰੇ ਤੁਹਾਡੇ ਵਰਗਿਆਂ ਵਾਸਤੇ ਤੇ ਹੋ ਸਕਦਾ, ਹਾਲਾਂਕਿ ਚਾਹੀਦਾ ਤੇ ਚਲੋ ਆਪਣੇ ਬਾਰੇ ਵੀ ਨਹੀਂ ਹੈ, ਪਰ ਜਿਹੜੀ ਸੱਚੀ ਜਿਹਨੂੰ ਆਪਾਂ ਕਹਿੰਦੇ ਨਾ ਵੀ ਇਹ ਰੱਬੀ ਰੂਹ ਹੈ, ਵੀ ਇਹ ਰੱਬ ਨਾਲ ਮਿਲਿਆ ਹੋਇਆ ਹੈ, ਉਹਦੇ ਬਾਰੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੀ ਹੋਇਆ ਜੇ ਥੋੜਾ ਬਹੁਤਾ ਪਖੰਡ ਵੀ ਕਰਦਾ, ਕੀ ਹੋਇਆ ਜੇ ਮਨਮਤ ਵੀ ਕਰਦਾ, ਹੈ ਤੇ ਰੱਬ ਨਾਲ ਮਿਲਿਆ। ਨਹੀਂ, ਜਿਹੜਾ ਰੱਬ ਨਾਲ ਮਿਲਿਆ ਹੈ ਨਾ, ਉਹ ਤੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ। ਲਓ ਦੋ ਗਲਾਸ ਪਾਣੀ ਦੇ ਲਿਆਓ, ਦੋਵੇਂ ਮਿਕਸ ਕਰ ਦਿਓ, ਮੈਨੂੰ ਅੱਡੋ ਅੱਡ ਕਰਕੇ ਵਿਖਾਓ ਵੀ ਆਹ ਪਾਣੀ ਫਲਾਣੇ ਦੇ ਮੋਟਰ ਦਾ, ਆਹ ਫਲਾਣੀ ਜਿਹੜਾ ਪਾਣੀ ਹੈ ਇਹ ਫਲਾਣੇ ਦਰਿਆ ਦਾ, ਉਹ ਸਮੁੰਦਰ ਦਾ, ਅੱਡ ਨਹੀਂ ਹੋ ਸਕਦੇ। ਇਸ ਕਰਕੇ ਉੱਥੇ ਕੋਈ ਐਕਸਕਿਊਜ਼ ਨਹੀਂ ਹੈ, ਉੱਥੇ ਐਕਸਕਿਊਜ਼ ਨਹੀਂ ਹੈ। ਉੱਥੇ ਫਿਰ ਜਿਵੇਂ ਆਖਿਆ ਨਾ ਵੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ, ਉੱਥੇ ਪਛਾਣ ਮੁੱਕ ਜਾਂਦੀ, ਕੁਝ ਨਹੀਂ। ਸੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਖੇਡ ਇਹ ਨਹੀਂ ਵੀ ਰੱਬ ਨੂੰ ਦਿਨੇ ਮਿਲਣਾ ਹੈ ਕਿ ਰਾਤ ਨੂੰ ਮਿਲਣਾ ਹੈ। ਆਖਿਆ ਜਿਹੜਾ ਵਿਛੜ ਗਿਆ ਉਹ ਨਾ ਦਿਨੇ ਮਿਲਦਾ ਹੈ ਤੇ ਨਾ ਰਾਤ ਨੂੰ ਮਿਲ ਗਿਆ, ਤੇ ਜਿਹੜਾ ਮਿਲ ਗਿਆ, ਮਿਲਿਆ ਹੋਏ ਨਾ ਵਿਛੜਿਆ। ਸਤਿਗੁਰ ਨੇ ਕਿਹਾ ਜੇ ਮਿਲਿਆ ਹੋਈ, ਮਿਲਿਆ ਹੋਣਾ ਚਾਹੀਦਾ ਹੈ ਫਿਰ ਨਹੀਂ ਵਿਛੜਦਾ, ਜੇ ਅਜੇ ਵਿਛੜ ਰਿਹਾ ਇਹਦਾ ਮਤਲਬ ਕਾਣ ਹੈ ਕੋਈ, ਅਜੇ ਮਿਲਿਆ ਨਹੀਂ ਹੈ। ਖੈਰ ਮੈਂ ਸਮਾਪਤੀ ਕਰਾਂ। ਜੋ ਨਰ ਬਿਛੁਰੈ ਰਾਮ ਸਿਉ, ਨਾ ਦਿਨ ਮਿਲੈ ਨਾ ਰਾਤ। ਅੱਛਾ, ਵੈਸੇ ਇਹਦੇ ਇੱਕ ਅਰਥ ਹੋਰ ਵੀ ਨੇ, ਕਦੀ ਰਾਤ ਦਿਨ ਆਪਸ 'ਚ ਮਿਲੇ ਨੇ? ਜਦੋਂ ਰਾਤ ਹੁੰਦੀ ਹੈ ਉਦੋਂ ਦਿਨ ਨਹੀਂ ਹੁੰਦਾ, ਜਦੋਂ ਦਿਨ ਹੁੰਦਾ ਉਦੋਂ ਰਾਤ ਨਹੀਂ ਹੁੰਦੀ। ਬਾਬੇ ਨੇ ਆਖਿਆ ਜਿਹੜੇ ਰੱਬ ਨਾਲੋਂ ਵਿਛੜੇ ਨੇ ਉਹ ਕਦੀ ਨਹੀਂ ਮਿਲਦੇ, ਹਰ ਚੀਜ਼ ਦੀ ਸੰਭਾਵਨਾ ਹੋ ਜਾਂਦੀ ਹੈ। ਤੁਹਾਡੀ ਧਨ ਦੌਲਤ ਚਲੀ ਜਾਵੇ ਤੁਹਾਨੂੰ ਦੁਬਾਰਾ ਮਿਲਣ ਦੀ ਸੰਭਾਵਨਾ ਹੈ, ਪਰ ਤੁਹਾਡੇ ਅੰਦਰੋਂ ਇਨਸਾਨੀਅਤ ਚਲੀ ਜਾਵੇ ਤੇ ਵਿਰਲੇ ਟਾਵੇਂ ਹੀ ਨੇ ਜਿਹਨਾਂ ਉੱਤੇ ਗੁਰੂ ਦੀ ਬਖਸ਼ਿਸ਼ ਹੋਵੇ, ਨਹੀਂ ਤੇ ਫਿਰ ਉਹ ਦੁਬਾਰਾ ਨਹੀਂ ਮਿਲਦੀ। ਗੁਰੂ ਕਿਰਪਾ ਕਰੇ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜਵਾਬ ਜੀ ਨੂੰ, ਜੋ ਲੜੀਵਾਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਤਿਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਚੱਲ ਰਹੀ ਹੈ। ਤੋ ਸਲੋਕਾਂ ਦੀ ਉਸ ਲੜੀ ਦੇ ਵਿੱਚ ਤਿੰਨ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ ਬਾਣੀਯੋਗ ਗਿਆਨੀ ਜੀ ਆਪ ਜੀ ਦੇ ਨਾਲ ਪਾ ਰਹੇ ਸਨ। ਬਹੁਤ ਬਹੁਤ ਧੰਨਵਾਦ। ਤੋ ਆਓ, ਜਿੱਥੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਸਰਵਣ ਕੀਤਾ ਹੈ, ਹੁਣ ਸਮਾਂ ਹੈ ਗੁਰਬਾਣੀ ਕੀਰਤਨ ਦਾ। ਢਾਡੀ ਜਥਾ ਜੋ ਆਪਣੇ ਪਾਸ ਲਗਭਗ 6.5 ਮਹੀਨੇ ਦੀ ਸੇਵਾ ਨਿਭਾਉਣ ਤੋਂ ਉਪਰੰਤ ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਜਥਾ ਉਹ ਵਤਨ ਪੰਜਾਬ ਵਾਪਸੀ ਕਰ ਚੁੱਕੇ ਨੇ। ਦੂਜਾ ਢਾਡੀ ਜਥਾ ਬਹੁਤ ਜਲਦ ਆਪਣੇ ਪਾਸ ਗੁਰਦੁਆਰਾ ਸਾਹਿਬ ਵਿੱਚ ਪੁੱਜ ਜਾਏਗਾ। ਮੇਰਾ ਖਿਆਲ ਹੋ ਸਕਦਾ ਸ਼ਾਇਦ ਕੱਲ੍ਹ ਦੇ ਸਮਾਗਮਾਂ ਵਿੱਚ ਸ਼ਾਇਦ ਢਾਡੀ ਜਥਾ ਹਾਜ਼ਰੀਆਂ ਭਰੇ। ਤੋ ਆਓ, ਹੁਣ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ। ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਦੀਵਾਨ ਦੀ ਸਮਾਪਤੀ ਦੀ ਅਰਦਾਸ 8:15 ਵਜੇ ਹੋਵੇਗੀ। ਸਰਵਣ ਕਰੀਏ ਗੁਰਬਾਣੀ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਵਡਿਹੋਡਾ ਪਰ ਤੇਰਾ ਮਰਤਬਾ ਰੰਗ ਪਰੰਗ ਨੇਕਨਾ ਜਾਪਨ ਕਰਤਬਾ ਜੀ ਅੰਦਰ ਜੀਓ ਸਭ ਕੀ ਜਾਣ ਲਾ ਸਭ ਕਿਸ਼ ਤੇਰਾ ਬਸ ਤੇਰਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਏ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਹਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਐ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਉ ਨਿਧਿ ਆਵੈ ਧਾਏ ਸਭ ਥਈ ਹੋਇ ਸਹਾਏ ਸਭ ਥਈ ਹੋਇ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਇ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚੁਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਗ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਰਾਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸੱਤ ਸੰਤੋਖ ਦਇਆ ਧਰਮ ਧੀਰਜ ਦੈਵੀ ਗੁਣਾਂ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਬਖਸ਼ਿਸ਼ ਕਰਨੀਆਂ ਸੇਵਕਾਂ ਦੇ ਰੰਭੇ ਕਾਰਜਾਂ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ
ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆ ਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸੇ ਪਿਆਰੇ ਮੇਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋ ਕਹੀ ਜੈ ਕੋਟ ਇੰਦ੍ਰ ਇੰਦ੍ਰਾਣ ਸ਼ਾਹ ਸ਼ਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਉ ਸਰਬਨਾਮ ਕਥੈ ਕਮਨ ਕਰਮ ਨਾਮ ਬਰਨਤ ਸੁਮਤ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੁਰਠ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ

पाया दरगाह जापै से दाते दात रखी हाथ अपने जिस पावे तिस देई नान।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਮਾਣਯੋਗ ਸਾਧ ਸੰਗਤ ਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਜੁੜਮਿਲ ਬੈਠੇ ਹਾਂ। ਧੰਨਵਾਦ ਹੈ ਸਤਿਕਾਰਯੋਗ ਗੁਰੂ ਸਵਾਰੇ ਸਤਿਕਾਰਤ ਕੀਰਤਨੀ ਜਥੇ ਦਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਜਥੇ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸੰਪੂਰਨਤਾ ਦੀ ਅਰਦਾਸ, ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਸਰੂਪ ਗੁਰੂ ਸਾਹਿਬ ਜੀ ਨੇ ਬਖਸ਼ਿਆ ਪਾਵਨ ਉਪਦੇਸ਼, ਪਾਵਨ ਮੁੱਖ ਵੱਖ ਹੁਕਮਨਾਮਾ, ਜੋ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਇਹ ਮੁਬਾਰਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਸੋਠ ਦੇ ਅੰਦਰ ਹੀ ਸੁਭਾਇਮਾਨ ਹੈ। ਹਜ਼ੂਰ ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਹੋਇਆ ਪਾਵਨ ਉਪਦੇਸ਼ ਸਾਡੀ ਜ਼ਿੰਦਗੀ ਦਾ, ਸਾਡੇ ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ, ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਸਮਾਪਤੀ ਹੈ। ਤੋ ਆਓ, ਕੜਾ ਪ੍ਰਸ਼ਾਦੀ ਦੇਗ ਦਾ ਵਰਤਾਰਾ ਹੋ ਰਿਹਾ ਹੈ। ਜਿਹਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਗੁਰੂ ਕਾ ਲੰਗਰ ਆਈ ਸਮੁੱਚੀ ਸੰਗਤ ਵਾਸਤੇ ਤਿਆਰ ਹੈ। ਸਭ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣਾ। ਤੋ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਸੁਖਾਸਨ ਦੀ ਸੇਵਾ ਹੋਏਗੀ, ਨਾਲ ਦੀ ਨਾਲ ਸੋਹਿਲਾ ਬਾਣੀ ਜੀ ਕਾ ਪਾਠ ਹੋਏਗਾ। ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨਿੱਜ ਸਥਾਨਾਂ ਵੱਲ ਜਾਣਗੇ। ਉਪਰੰਤ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨੇ ਨੇ। ਤੋ ਆਓ ਸੁਖਾਸਨ ਦੀ ਸੇਵਾ ਸ਼ਾਮਿਲ ਹੋਈਏ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ, ਜੈਕਰ ਕੀਰਤੀ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ ਸਿਬਰ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉਮ ਵਾਰ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇ ਮਨਹਾਰ। ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਣ ਸ਼ੁਮਾਰ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇ ਸਜਣ ਸੀ ਸੜੀਆਂ ਜਾਂ ਹੋਵੈ ਸਾਹਿਬ ਸੁਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਾਨਾ, ਸਦਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਾਨ, ਰਾਗਾ ਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸੰਦੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸੋਏ ਚੱਸਿਆ ਕੜੀਆਂ ਪੈਰਾਂ, ਥਿੱਤੇ ਵਾਰੀ ਮਾਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇ ਸਰਾਗ ਧਨਾ ਸ੍ਰੀ ਮਹਲਾ ਪਹਿਲਾ। ਗਗਨ ਮਹਿਥਾਲ ਰਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਾਵਣ ਚਵਰੋ, ਕਰੇ ਸਗਲ ਬੰਦਰਾਏ ਪੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ, ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ। ਸਹਿਸਤਾ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਾਲ ਨਾਨਕ ਪਦ ਗੰਧ ਬਿਨ, ਸਹਿਸ ਤਾਉ ਗੰਧ ਮੈਂ ਤੁਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾ ਕੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਤ ਮਨੋਵੰਦ ਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਕ ਹੋਏ ਜਾਂ ਤਿਤਰਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੀ, ਪੂਰਬ ਲਿਖਤ ਲਿਖੀ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੀ, ਕਰ ਡੰਡੌਤ ਪੁੰਨ ਵੱਡਾ ਹੀ, ਰਹਾਉ ਸਾਕਤ ਹਰ ਸਾਧਨਾ ਜਾਣਿਆ, ਤੇ ਨਿਯੰਤਰ ਹੋਮੈ ਕੰਡਾ ਹੀ, ਜਿਉ ਜਿਉ ਚੱਲੈ ਚੁਭੈ ਦੁਖ ਪਾਵੈ, ਜਮਕਾਲ ਸਹੈ ਸਰ ਡੰਡਾ ਹੀ, ਅਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਹੀ, ਅਵਿਨਾਸ਼ੀ ਪੁਰਖ ਪਾਇ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੀ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੀ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟੈਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੀਲਾ, ਔਦ ਕਟੈ ਦਿਨ ਸਰੈਣਾਰੀ, ਮਨ ਗੁਰਮਿਲ ਕਾਸ਼ ਸਵਾਰੀ ਰਹਾਓ। ਇਹ ਸੰਸਾਰ ਬੇਕਾਰ ਸੰਸੇਮ ਹੈ,
तारेओ ब्रह्म ज्ञानी जिसे जगाए पियावे हिरासिय कथ कथा तिन जानी जाको आए सोई ब्याजो हर गुरते मन है बसेरा निज कर महल पावो सुख सहजी बौर न होए गुफेरा अंतर जामी पुरख बिधाते शरदा मन की पूरे नानक दास यह सुख मांगे मोको कर संत।

ਵਾਹਿਗੁਰੂ ਤੁਧਿਆ ਗਏ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਸਭ ਤੇਰੀ ਵਡਿਆ

ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਕਿਉਂ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਉਸਤਤ ਕਰੋ ਸਦਾ ਪ੍ਰਵਿਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਾਹਿ ਪਾਏ ਪਵਿੱਤ ਸਭ ਪਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿੰਨ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਨ ਦਿਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀ ਸੁਖ ਹੋਟਲ ਗੁਰਸੇਵੀਆ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀਨ ਅਰਸੋਂ ਕੁਰਸੋਂ ਚਟੀਐ ਤੁਰ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਣ ਹੀਆਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ ਕੋਈ ਜਾਣੈ ਕਵਣ ਇਹਾਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ
ताकी निर्मल रीत रहाओ। मात पिता बंता सुत बंदप इष्ट मीत अर पाई, पूरब जन्म के मिले संजोगी, अंत को न सहाई, मुगत माल कनक लाल हीरा, मनोरंजन की माया, हां हां करत बिहानी अवद, ता मैं संतोख ना पाया, हस्त रथ असम परम तेज, तनी पूमन चतरंगा, संग न चालियो इन में कछु है, ऊठ सदायो नांगा, हर कह संत प्रिय प्रीतम प्रभ कै, ताक हर हर गाई है, नानक इहां सुख आगे मुख उजल, संग संतन कै पाईए, हर कै संत प्रिय प्रीतम प्रभ कै, ताके हर हर गाई है, नानक इहां सुख आगे मुख उजल, संग संतन कै पाईए, वाहे गुरु जी का खालसा, वाहे गुरु जी की फतेह। जैत श्री महला पंजवा, कर तीजा एक ओंकार, सतगुर प्रसाद, कोई जाने कवन इहां जगमीत, जिस होए कृपाल सोई बिद बुझे, ताकि निर्मल रीत। सतनाम श्री वाहिगुरु जी, वाहिगुरु साहिब जी, कोट ब्रह्मांड, वाहिगुरु जी ओ कृपा करो दीन के दाते, कोट ब्रह्मांड ठाकुर स्वामी को सर्ब बियांता दातारे, प्रतपाले ने सार संभाल गुणे मूर्ख जातारे, गुर पूरे चरनी लाया, हर संग सहाई पाया, जै जाइए तहां सहले, कर कृपा प्रभ मेले, हर गुण गावो सदा सुपाई, मन चिंदे सगले फल पावो, जी कै संग सहाई सोठ महला पंजवा, गुण गावो पूर्ण बनासी, काम क्रोध बिख जा रहे, महा अगम ते सागर साधु संग उधारे, गुण गावो पूर्ण बनासी, काम क्रोध बिख जा रहे, महा बिखम अगम को सागर साधु संग उधारे, पूरे गुर मिट्यो परम देरा, भज प्रेम भगत प्रभ नेरा, रहाओ हरा नाम दान रस पिया, मंता रहे अगाई, जात कत पूर रहो परमेसर, कातावे कत जाई, जब तत संयम ज्ञान तत बेता, जिस मन वसे गोपाला, नाम रत जन गुरम पाया, ताकि पूर्ण काला, काल कलेश मिटे दो सगले, काटे जम की फासा, कौ नान प्रभ कृपा तारी, मन तन पहे बिगासा, सुरठ मल्ला पंजवा, करण ग्रावण हार प्रभ दाता, पार ब्रह्म रव स्वामी, सगले जी किए दयाला, सो प्रभ अंतर जामे,
ਮੇਰਾ ਗੁਰ ਹੋਆ ਆਪ ਸਹਾਈ, ਸੁਖ ਸਹਿਜ ਆਨੰਦ ਮੰਗਲ ਰਸ, ਅਚਰਜ ਭਈ ਬਡਾਈ ਰਹਾਉ। ਗੁਰ ਕੇ ਸਨ ਪੈ ਪੈ ਨਾਸੈ, ਸਾਚੀ ਦਰਗਹਿ ਮਾਨੈ, ਗੁਣ ਗਾਵਤ ਰਾਧ ਨਾਮ ਹਰਾਏ ਆਪਣੇ ਥਾਨੈ। ਜੈ ਜੈਕਾਰ ਕਰੇ ਸਭ ਉਸਤਤ, ਸੰਗਤ ਸਾਧ ਪਿਆਰੀ, ਸਦ ਬਲਹਾਰ ਜਾਓ ਪ੍ਰਾਪਣੇ ਜਿਨ ਪੂਰਨ ਪੈ ਜ ਸਵਾਰੀ। ਗੋਸ਼ਟ ਗਿਆਨ ਨਾਮ ਸੁਣ ਉਦਰੈ, ਜਿਨ ਜਿਨ ਦਰਸ਼ਨ ਪਾਇਆ, ਪਇਓ ਕਿਰਪਾਲ ਨਾਨਕ ਪ੍ਰਭ ਆਪਣਾ, ਆਨੰਦ ਸੇਤੀ ਕਰ ਆਇਆ। ਸੁਰਤ ਮੱਲਾ ਪੰਜਵਾ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੋ ਬਿਨ ਸੇ ਸੋ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤ ਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਉ ਰੰਗ ਰਾਤਾ ਰਹਾਉ। ਸਤਿਗੁਰ ਨਾਮ ਨਿਦਾਨ ਦੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਬਨਾਸੀ। ਤਾ ਕੋ ਬਹਿਨ ਨ ਕੋ ਲਾਗੈ, ਜੋ ਸਤਿਗੁਰ ਆਪਣੇ ਰਾਖੈ, ਚਰਨ ਕਮਲ ਵਸੇ ਹਿਰਦੇ ਅੰਤਰ, ਹਿਰ ਅੰਮ੍ਰਿਤ ਹਰ ਰਸ ਚਾਖੈ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਐਸ਼ ਭਜਾਈ, ਨਾਨਕ ਦਾਸ ਤਾਕੇ ਬਲਹਾਰੇ, ਜਿਨ ਪੂਰਨ ਪੈਜ ਰਖਾਈ। ਸੁਰਤ ਮੱਲਾ ਪੰਜਵਾ, ਮਾਇਆ ਮੋਹ ਮਗਨ ਦਿਆਰੇ, ਦੇਵਨ ਹਾਰ ਨ ਜਾਣੈ, ਜੀਓ ਪਿੰਡ ਸਾਹ ਜਿਨ ਰਚਿਆ, ਬਲ ਆਪਣੋ ਕਰ ਮਾਨੈ। ਮਨ ਮੂੜੈ ਦੇਖ ਰਿਓ ਪ੍ਰਭ ਸਵਾਮੀ, ਜੋ ਕਿਛ ਕਰੈ ਸੋਈ ਸੋਈ ਜਾਣੈ, ਰਹਿ ਨ ਕਛੁ ਆਸ਼ਾਨੀ ਰਹਾਓ। ਜੇਵਾ ਸਵਾਦ ਲੋਭ ਮਤ ਮਾਤੇ, ਉਪਜੇ ਅਨਕ ਬਿਕਾਰਾ, ਬਹੁ ਜਨਮ ਪਰਮ ਦੋ ਪਾਇਆ, ਹੋਮੇ ਬੰਧਨ ਕੇ ਪਾਰਾ। ਦੇਵਕ ਦੇ ਕਵਾੜ ਅਨਕ ਪੜਦੇ ਮੈਂ, ਦੇ ਕਵਾੜ ਅਨਕ ਪੜਦੇ ਮੈਂ, ਪਰਦਾ ਰਸਨ ਫਾਕੈ। ਚਿਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਦੀਨ ਦਿਆਲ ਪੂਰਨ ਦੁਖ ਭੰਜਣ, ਤੁਮ ਬਿਨ ਓਟ ਨ ਕਾਈ, ਕਾੜ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਡਾਈ। ਸੋਠ ਮੱਲਾ ਪੰਜਵਾ, ਪਾਰ ਬ੍ਰਹਮ ਹੋਆ ਸੁਹਾਈ, ਕਥਾ ਕੀਰਤਨ ਸੋਦਾਈ, ਗੁਰਪੁਰੇ ਕੀ ਬਾਣੀ, ਜਪ ਅੰਦ ਕਰੋ ਨਿਤ ਪ੍ਰਾਣੀ, ਹਰ ਸਾਚਾ ਸਿਮਰੋ ਪਾਈ। ਸਾਧ ਸੰਗ ਸਦਾ ਗੁਣ ਪਾਸੁਖ ਪਾਈਐ, ਹਰ ਬਿਸਰਨ ਕਬੂਨ ਜਾਈ ਰਹਾਓ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸਨੂੰ ਕਰਮ ਪ੍ਰਾਪਤ ਹੋਵੈ, ਸੋ ਜਨ ਨਿਰਮਲ ਥੀ ਵਾਹੇ, ਬਿਘਨ ਬਿਨਾਸਨ ਸਬਦ ਹੁਨਾਸਨ, ਗੁਰਚਰਨੀ ਮਨ ਲਾਗਾ, ਗੁਣ ਗਾਵਤ ਚੋਤ ਬਨਾਸੀ, ਅੰਦਨ ਹਰ ਰੰਗ ਜਾਗਾ, ਮਨ ਇੱਛੇ ਸੇਈ ਫਲ ਪਾਏ, ਹਰ ਕੀ ਕਥਾ ਸਹੇਲੀ, ਆਦ ਅੰਤ ਮਦ ਨਾਨਕ ਉਸ ਪ੍ਰਭ ਹੋਆ ਬੇਲੀ। ਸੁਰਟ ਮੱਲਾ ਪੰਜਵਾ, ਪੰਜ ਪਦਾ ਬਿਨਸੇ ਮੋ ਮੇਰਾ ਔਰ ਤੇਰਾ, ਬਿਨਸੇ ਆਪਣੀ ਤਾਰੀ, ਸੰਤੋਹਿਆ ਬਤਾਵੋ ਕਹਾਰੀ। ਜੇ ਤੇ ਹੋ ਮੈਂ ਗਰਭ ਨਵਾਰੀ, ਰਹਾਉ ਸਰਪੂਤ ਪਾਰ ਮੰ ਕਰ ਮਾਨਿਆ, ਹੋਵਾ ਸਵਰੈ ਨਾਰੀ। ਵੇਖਿਓ ਪ੍ਰਭ ਜੀਓ ਆਪਣੇ, ਸੰਗੈ ਚੁੱਕੈ ਪੀਤ ਪਰਮਾਰੀ, ਔਖਨਾ ਨੇ ਮਲਜਰ ਮਲ ਪਾਈਏ ਗੁਰੂ ਦੁਆਰੀ। ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰ ਮਿਲ ਰੋਗ ਬਦਾਰੀ। ਸੋਲਟ ਮੱਲਾ ਪੰਜਵਾ, ਕਰ ਦੂਜਾ ਚੌਪ ਦੋਪਦੇ ਕਿਉਂ ਅੰਕਾਰ, ਸਤਿਗੁਰ ਪ੍ਰਸਾਦ ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸੰਤੋ ਘਟ ਕਰਿਆ ਸਮਾਇਓ, ਪੂਰਨ ਪੂਰਿਓ ਸਰ ਮੈਂ, ਜਲ ਥਰ ਮਈਆ ਆਇਓ ਰਹਾਇਓ ਰਹਾਉ। ਗੁੰਡ ਦਾ ਨਾਨਕ ਜਗਾਵੈ, ਸਤਿਗੁਰ ਬਰਮ ਜਗਾਇਓ, ਸਰਬ ਨਿਵਾਸੀ ਸਦਾ ਅਲੇ ਪਾਸੋ, ਸਭ ਮੇਰੇ ਸਮਾਇਓ। ਸੋਲਟ ਮੱਲਾ ਪੰਜਵਾ, ਜਾ ਕੇ ਸਿਮਨ ਹੋਏ ਆਨੰਦਾ, ਬਿਨਸੈ ਜਨਮ ਮਰਨ ਪੈ ਦੁਖੀ,
चार पदार्थ न उन्हें दपावे बौनते ही ना पूखे जागो नाम लै तू सुखी सा सत्याव ठाकर को मतन जीरे मुखी रहाओ शांत पावे होवे मन शीतल अगन अंतर दुखी गुरु नानक को प्रभु दिखाया जाल ताल ते अपना रुखी सोट मला पंजवा काम करो लोभ झूठ निंदा इनते आप छिडावो ये पीतर ते इनको डारो आप निकट बुलावो अपने बेद आप जनाबो हर जन मंगल गावो रहाओ बेसरनाई कब हुई ते ए बेद मन में पावो गुरु पूरा पेटे वड पागी ही जन का करे न तावो सोल्ट मल्ला पंजवा जा के सिमरन सब किश पाई बिरथी काल न जाई तेस प्रभ त्याग अवर कतराचो जो सब मेरे आसमाई हर हर सिमरो संत गोपाला साध संग मिल नाम त्यावो पूर्ण होवे काला रहाओ सार समाले नित प्रत पाले प्रेम सहत गल लावे कहो नानक प्रभ तुमरे बिसरत जगत जीवन कैसे पावे सोल्ट मल्ला पंजवा अविनाशी जीवन को दाता सिमर सब मल खोई गुण दान भगतन को बर्तन बिरला पावे कोई मेरे मन जप गुर गोपाल प्रभ सोई जाकी शरण प्या सो पाई है बौर दुख न होई रहाओ वड़बागी साध संग प्राप्त तिन पेड़ दुर्म कोई तिन की तुर नानक दास बांच है जिन हर नाम हृदय पर होई सुलट मल्ला पंजवा जन्म जन्म के दोह नवारे सुखा मन सदा रहे दर्शन पेट धोत निआला हर का नाम बिचारे मेरा बैद गुरु गोविंदा हर हर ओ नाम मुखद मुख देवे काटे जम की फंदा रहाओ सम्राट पुरख पूर्ण बदाते आपे करने हारा अपना दास राव उबारिया नानक नाम दारा सुलठ मल्ला पंजवा अंतर की गत तुम ही जानी तुझ ही माहे नबेरो बख्श लियो साहब प्रवे अपने लाख कते कर फेरे फेरो प्रभ जी तू मेरो ठाकर नेरो हर चरण शरण मोह चेरो रहाओ बेशुमार बेअंत स्वामी उचो गुण विहोरो काट सिकिनो अपनो दास रो ता नानका निहोरो सोलठ मल्ला पंजवा कहे कृपाल गुरु गोविंदा सगल मनोरथ पाए अस्त्र पै लागर चरणी गोविंद के गुण गाय पल समूरत पूरा शांत सहज आनंद नाम जप वाजे अनहद तुरा रहाओ मिले स्वामी प्रीत में अपने कर मंदर सुखदाई हर नाम दान नानक जन पाया सगली एश पजाई सुरत मल्ला पंजवा गुर के चरण बसे रे दे अंतर शुभ लखन प्रभ दी की नय पै कृपाल पूर्ण परमेश्वर नाम दान मन चीनय मेरो गुर रखवारो मीत दून चौणी देवड़ियाई सुबा नीता नीत रहाओ जी जंत प्रसल उदारे दर्शन देखण हारे गुरपुरे की अचरज वड्याई नानक सर बलहारे सुलठ मल्ला पंजवा संचन करो नाम ता निर्मल थाती अगमा पार बिलश बनो दे आनंद सुख माणो खाए जीवो सिख परवार हर के चन कमल धार संत प्रसाद पायो सज बोथ चल लंगो बिख संसार हाओ पै कृपाल पूर्ण अबनासी आप किनी सार पेख बेख नानक बिगसानो नानक नाही शुमार सुलठ मल्ला पंजवा गुरपुरे अपने कल तारी सब कडूप जी दया आपे मेल बढ़ाई किनी खुशल केम सब पया सतगुरु पूरा मेरे नाल पार ब्रह्म जप सदा निहाल रहाओ
ਅੰਤਰ ਬਾਰ ਥਾਂ ਥਨੰਤਰ ਜਦ ਕਰ ਪੇਖੋ ਸੋਈ ਨਾਨਕ ਗੁਰ ਪਾਇਓ ਵਡ ਪਾਗੀ ਤਿਸ ਜੇ ਵਡਵਰ ਨਾ ਕੋਈ ਸੋਲਟ ਮੱਲਾ ਪੰਜਵਾ ਸੋਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾ ਕਿਸੇ ਉਹਨਾਂ ਬਿਰਥੀ ਜਾਈ ਰਹਾਓ ਕਰ ਮੈਂ ਸੁਖ ਬਾਰ ਫੁਨ ਸੁਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਲਠ ਮੱਲਾ ਪੰਜਵਾ ਸਾਧੂ ਸੰਗ ਭਿਆ ਮਨ ਉਦਮ ਨਾਮ ਰਤਨ ਜਾਗਾਈ ਮਿਟਕੀ ਚਿੰਤਾ ਸਿਮਰਨ ਤਾ ਸਾਗਰ ਤਰਿਆ ਪਾਈ ਹਿਰਦੇ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੋਗਾ ਕਾਣ ਮਿਟਾਈ ਰਹਾਉ ਕਿਆ ਗੁਣ ਤੇਰੇ ਆ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਪਾਤ ਪਏ ਅਬਨਾਸੀ ਆਪਣਾ ਪ੍ਰਾਪਿਆ ਸਹਾਈ ਸੁਲਟ ਮੱਲਾ ਪੰਜਵਾ ਗਏ ਕਲੇਹ ਰੋ ਸਭਨਾ ਸੇ ਪ੍ਰਾਪਣੇ ਕਿਰਪਾ ਤਾਰੀ ਆਠ ਪੈਰ ਰਾਧੋ ਸਵਾਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਨ ਭਰੋਸਾ ਕਉ ਨਾਨਕ ਗੁਰ ਪੂਰਾ ਪੇਟਿਓ ਮਿਟਿਓ ਸਗਲਾਂ ਦੇ ਸਾ ਸੁਲਟ ਮੱਲਾ ਪੰਜਵਾ ਸਿਮਰ ਸਿਮਰ ਗੁਰ ਆਪਣਾ ਸਤ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਟਾਇਆ ਤਾਪ ਰੋਗ ਗਏ ਗੁਰ ਬੈਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੋਦਾਤਾ ਕਣਕਾਂ ਸਮਰਾ ਸਵਾਮੀ ਪੂਰਨ ਪੁਰਬ ਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪੈ ਦਿਆਲਾ ਜੈ ਜੈਕਾਰ ਪੈ ਜਗ ਪੀਤਰੋ ਵਾ ਪਾਰ ਬਨ ਰਖਵਾਲਾ ਸੁਲਟ ਮੱਲਾ ਪੰਜਵਾ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਬਿਨ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਹੈ ਪੈ ਰਾਖੀ ਨਾਨਕ ਸਾਧ ਕੁਰਬਾਨ ਸੁਲਟ ਮੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਾਪੇ ਸਭ ਸੰਸਾਰ ਉਭਾਰਿਆ ਪਾਰ ਪਰ ਕਿਰਪਾ ਤਾਰੀ ਆਪਣਾ ਬਿਰ ਸੰਭਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂ ਸਹਿ ਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਉ ਪਤ ਉਦਾਹਰਨ ਸਤਿਗੁਰ ਮੇਰਾ ਮੋਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣਨਾ ਨ ਕੀ ਅਰਦਾਸਾ ਸੁਲਟ ਮੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋ ਬਦਾਰੇ ਗੁਰਪੂਰੇ ਕੀ ਸਰਣੀ ਉਭਰੇ ਕਰ ਸਲ ਸਵਾਰੇ ਹਰ ਜਨ ਸਿਮਰਿਆ ਨਾਮ ਉਧਾਰ ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਹਿਬ ਸਤਿਪਾਖਿਆ ਸੁਲਟ ਮੱਲਾ ਪੰਜਵਾ ਪੈ ਕਿਰਪਾਲ ਸਵਾਮੀ ਮੇਰੇ ਤੇ ਸਾਚੇ ਦਰਬਾਰ ਸਤਿਗੁਰ ਤਾਪ ਗਵਾਇਆ ਪਾਈ ਠਾਣ ਪਈ ਸੰਸਾਰ ਆਪਣੇ ਜੀ ਜਨ ਤਾਪੇ ਰਾਖੇ ਜਮੇ ਕਿਉ ਹਟਤਾਰ ਹਰ ਕੇ ਚਰ ਦੇ ਉਰਤਾਰ ਸਦਾ ਸਾ ਪ੍ਰਭ ਸਿਮਰੀਏ ਪਾਈ ਦੋ ਕਿਲਵੇ ਘਾਟਣ ਹਾਰ ਰਹਾਉ ਤੇ ਕੇਸਰਣੇ ਉਭਰੇ ਭਾਈ ਜੇ ਨੱਚਿਆ ਸਭ ਕੋਏ ਕਣਕਾਂ ਸਮਰਾ ਸੋ ਪਾਈ ਸੱਚੇ ਸੱਚੀ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਾਂ ਸੀਤਲ ਹੋਏ ਸੁਲਟ ਮੱਲਾ ਪੰਜਵਾ ਸੰਤੋ ਹਰ ਨਾਮ ਤੇ ਆਈ ਸੋ ਸਾਗਰ ਪ੍ਰਭ ਸੁਰੂ ਨਾਹੀ ਮਨ ਚਿੜਿਆ ਫਲ ਪਾਈ ਰਹਾਉ ਸਤਿਗੁਰੂ ਪੂਰੇ ਤਾਪ ਗਵਾਇਆ ਆਪਣੇ ਕਿਰਪਾ ਤਾਰੀ ਪਾਰ ਬ੍ਰਹਮ ਪੈ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬਨ ਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੁਲਟ ਮੱਲਾ ਪੰਜਵਾ ਮੇਰਾ ਸਤਿਗੁਰ ਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਵਾ ਰਹਾਉ ਤਾਪ ਗਿਆ ਭਰਾ ਮਟਾਇਆ ਜਨ ਕੀ ਲਾਜ ਰਖਾਈ ਸਾਧ ਸੰਗ ਤੇ ਸਫਲ ਪਾਏ ਸਤਿਗੁਰ ਕੇ ਬਲ ਜਾਈ ਹਲਤ ਪਲਤ ਭਰਾ ਦੋਵੇਂ ਸਵਾਰੇ ਹਮਰਾ ਗੁਣੋ ਗੁਣਾ ਬਚਾਰਿਆ ਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰਿਆ ਸੁਲਟ ਮੱਲਾ ਪੰਜਵਾ
ਜੇ ਜੰਤਰ ਸਭ ਤਿਸ ਕਹਿ ਕੀ ਹੈ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੇ ਪੂਰਨ ਭਈ ਬੜਾਈ ਪਾਰ ਪੂਰਾ ਮੇਰੇ ਨਾਲ ਗੁਰਪੂਰੇ ਪੂਰੀ ਪ੍ਰਭ ਰਾਖੀ ਹੋਏ ਸਰਬ ਦਿਆਲ ਰਹਾਉ ਅਨਦੇ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰਾਖੇ ਜੋ ਬਾਰਕ ਪਿਤ ਮਾਤਾ ਸੋਠ ਮਹਲਾ ਪੰਜਵਾਂ ਕਰ ਤੀਜਾ ਚੌਪ ਦੇ ਕਿਉ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੀ ਸਹਿਸਾ ਚੁਕਾਇਆ ਸਿਖਦਾਰੋ ਨ ਪਤਿਆਇਆ ਅਮਰਾਵੋ ਆਗੇ ਚਿਹਰਾ ਮੇ ਰਾਜਨ ਰਾਮ ਨ ਬੇਰਾ ਆਪ ਟੋਣ ਕਦੋ ਨਾ ਜਾਈ ਗੋਵਿੰਦ ਪੇਟੇ ਗੁਰ ਗੋਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪਕਾਰਾ ਲੱਭਦੇ ਆਪਣੀ ਪਾਈ ਤਾਂ ਕਤਾ ਵੇਖਾ ਜਾਈ ਤੈਸਾ ਦਿਆਏ ਨ ਬੇਰਾ ਹੁਆ ਸਮ ਠਾਕਰ ਸਮ ਚੇਰਾ ਅੰਤਰ ਜਾਮੀ ਜਾਣੇ ਬਿਨ ਬੋਲ ਤਿਆ ਪਛਾਣੇ ਸਰਬ ਥਾਨ ਕੋ ਰਾਜਾ ਤੈ ਅਨ ਸਭ ਗਾਜਾ ਜਿਸ ਪੈ ਕਿਆ ਚਤੁਰਾਈ ਤਿਸ ਪੈ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸੁਰਤ ਮਹਲਾ ਪੰਜਵਾ ਹਿਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੂਰੇ ਸੱਚ ਕਿਆ ਸੋ ਸਾਚਾ ਲਿਆ ਆਪਣਾ ਹੋਇਓ ਗੁਰ ਮਿਹਰਬਾਨਾ ਆਨੰਦ ਸੂ ਕਲਿਆਣ ਮੰਗਲ ਸਿਉਂ ਕਰ ਆਏ ਕਰ ਇਸ਼ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿ ਨਾ ਜਾਈ ਸਿਰ ਸ਼ਾਹ ਪਾਤਸ਼ਾਹ ਗੁਰ ਪੇਟ ਤਮਨੋ ਮਾਹਾ ਸਗਲ ਪ੍ਰਾਸ ਲਾਥੇ ਮਿਲ ਸਾਸਨ ਕੇ ਸਾਥੇ ਗੁਣਦਾਨ ਹਰਨਾਮਾ ਜਾ ਪੂਰਨ ਹੋਏ ਕਾਮਾ ਗੁਰ ਕੀਨੋ ਮੂੰਹ ਦੁਆਰਾ ਸਭ ਸੇ ਕਰੇ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਪਹਿਲਾ ਥੇ ਸੁਰਤ ਮਹਲਾ ਪੰਜਵਾ ਗੁਰ ਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅੰਦਨ ਸੁਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਪਾਗੀ ਪਾਏ ਕੋੜ ਜਨਮ ਕਹਿ ਕਿਲ ਵੇਖ ਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਪੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪੈ ਸਪਾਵਨ ਜਨ ਨਾਨਕ ਸੁਖ ਕਰ ਆਇਆ ਸੁਰਤ ਮਹਲਾ ਪੰਜਵਾ ਸਾਹਿਬ ਗੁਣੀ ਗਹਿਰਾ ਕਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਪੈ ਦਿਆਲਾ ਜਪਨ ਰਹੋ ਗੁਰ ਚਰਣਾ ਪੋ ਕਦੇ ਨਹੀਂ ਪ੍ਰਭ ਸਰਣਾ ਰਹਾਉ ਤੇਰਿਆਂ ਦਾ ਸਾਰ ਦੇ ਮੁਰਾਰੀ ਪ੍ਰਭ ਚਲਨੀ ਮਸਾਰੀ ਬਲ ਤੰਤ ਗਿਆ ਤੇਰਾ ਤੂੰ ਪਾਰੋ ਠਾਕਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਖ ਦੀਆ ਕੁਸਲ ਕੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਡਲਾ ਕੀ ਪਾਈ ਸਾ ਸਭ ਪ੍ਰਤਿਆਈਏ ਹਰ ਮੰਗਲ ਨਾਨਕ ਗਾਈਏ ਸੋਟ ਮੱਲਾ ਪੰਜਵਾ ਸੋਖ ਸਹਿਜ ਨੰਦਾ ਪ੍ਰਭ ਮਿਲਿਓ ਮਨ ਪਵੰਦਾ ਪੂਰੇ ਗੁਰ ਕਿਰਪਾ ਤਾਰੀ ਤੰਗਤ ਪਈ ਹਮਾਰੀ ਹਰ ਕੀ ਪ੍ਰੇਮ ਭਾਵਤ ਬਨ ਲੀਨਾ ਬਾਜੇ ਅਨੰਦ ਬੀਨਾ ਰਹਾਓ ਹਰ ਚਰਨ ਕੀ ਓਰ ਸਤਾਣੀ ਸਭ ਚੌਕੀ ਕਹਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮਕਾ ਪਾਸਾ ਮਨ ਪੂਰਨ ਹੋਈ ਆਸਾ ਜੈ ਦੇਖਾਂ ਤੈ ਸੋਈ ਹਰ ਪ੍ਰਭ ਨਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨ ਦੁਖ ਲਾਥੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਨਾਨਕ ਪਾਇਆ ਸੁਰਤ ਮੱਲਾ ਪੰਜਵਾ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਰਨ ਸਚੇ ਕੀ ਤਾਕੀ ਪਰਮੇਸ਼ਰ ਆਵਾ ਰਖਵਾਲਾ ਸ਼ਾਂ ਸਹਿ ਸੁਖਨ ਮੈਂ ਉਪਜੈ ਮਨ ਹੋਵਾ ਸਦਾ ਸੁਖਾਲਾ ਰਹਾਉ
ਹਰ ਹਰ ਨਾਮ ਦਿਓ ਦਾਰੋ, ਤਿੰਨ ਸਗਲਾ ਰੋਹ ਬਦਾਰੋ, ਆਪਣੀ ਕਿਰਪਾ ਤਾਰੇ, ਤਿੰਨ ਸਗਲੀ ਬਾਤ ਸਵਾਰੀ, ਪ੍ਰਭ ਆਪਣਾ ਬਿਰਧ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਗੁਰ ਕਾ ਸ਼ਬਦ ਪਿਓ ਸਾਖੀ, ਤਿੰਨ ਸਗਲੀ ਲਾਜ ਰਾਖੀ, ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ, ਜਬ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ, ਸੁਰਠ ਮੱਲਾ ਪੰਜਵਾ, ਵਿੱਚ ਕਰਤਾ ਪੁਰਖ ਖਲੋਆ, ਬਾਲ ਨਾ ਵਿੰਗਾ ਹੋਆ, ਮੰਜਲ ਗੁਰਿਆਂ ਦਾ ਰਾਸੇ, ਜਾ ਪਰ ਕਿਲ ਵਿੰਦਾਸੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੇ ਸੋ ਕੁਲ ਤਰਾਵੇ, ਉਦਾਰੋ ਹੈ ਜੀ ਕਾ ਰਹਾਓ, ਜੈ ਜੈਕਾਰ ਜਸ ਗਾਵੇ, ਜੈ ਜੈਕਾਰ ਜਗ ਗਾਵੇ, ਮਨ ਚਿੰਦੜੇ ਫਲ ਪਾਵੇ, ਸਹੀ ਸਲਾਮਤ ਨਾ ਆਏ, ਆਪਣਾ ਪ੍ਰਭੂ ਤਿਆਏ, ਸੰਤ ਸਰੋਵਰ ਨਾਵੇ, ਜੋ ਜਨ ਪਰ ਮੰਗਤ ਪਾਵੇ, ਮਰਨ ਆਵੇ ਜਾਈ, ਹਰ ਨਾਮ ਤਿਆਈ, ਇਹ ਬ੍ਰਹਮ ਵਿਚਾਰ ਸੋ ਜਾਣੈ, ਜਿਸ ਹੋਏ ਜਿਸ ਦਿਆਲ ਹੋਏ ਭਗਵਾਨੇ, ਬਾਬਾ ਨਾਨਕ ਪ੍ਰਭ ਸਰਨਾਈ, ਸਭ ਚਿੰਤਾ ਗੰਤ ਮਿਟਾਈ, ਸੁਰਠ ਮੱਲਾ ਪੰਜਵਾ, ਪਾਰ ਬ੍ਰਹਮ ਬਾਹੀ ਪੂਰੀ, ਕਾਈ ਬਾਤ ਨਹੀਂ ਆਹੂਰੀ, ਗੁਰ ਚਰਨ ਲਾਏ ਨਿਸਤਾਰੇ, ਹਰ ਨਾਮ ਸਮਾਰੇ, ਆਪਣੇ ਦਾਸ ਕਾ ਸਦਾ ਰਖਵਾਲਾ, ਕਰ ਕਿਰਪਾ ਆਪਣੇ ਘਰ ਰਾਖੇ, ਮਾਤ ਪਿਤਾ ਜਿਉਂ ਬਾਲਾ ਰਹਾਓ, ਵਡਭਾਗੀ ਸਤਿਗੁਰ ਪਾਇਆ, ਜਿਨ ਜਮਕਾ ਪੰਥ ਮਿਟਾਇਆ, ਹਰ ਭਗਤ ਭਾਏ ਚੇ ਲਾਗਾ, ਜਪ ਜੀਵੇ ਸੇ ਵਡਭਾਗਾ, ਹਰ ਅੰਮ੍ਰਿਤ ਬਾਣੀ ਗਾਵੈ, ਸਾਧਾਂ ਕੀ ਤੂਰੀ ਨਾਵੈ, ਆਪਣਾ ਨਾਮ ਆਪੇ ਦੀਆ, ਪ੍ਰਭ ਕਰਨ ਹਾਰ ਰੱਖ ਲਈਆ, ਹਰ ਦਰਸ਼ਨ ਪ੍ਰਾਣ ਅਧਾਰਾ, ਇਹ ਪੂਰਨ ਬਿਨ ਵਿਚਾਰਾ, ਕਰ ਕਿਰਪਾ ਅੰਤਰ ਜਾਮੀ, ਨਾ ਦਾਸ ਨਾਨਕ ਸਰਨ ਸਵਾਮੀ, ਸੁਰਠ ਮੱਲਾ ਪੰਜਵਾ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜੈ ਜਾਈਏ ਤਾਂ ਸਹਿਲੇ, ਕਰ ਕਿਰਪਾ ਪ੍ਰਭ ਮੇਲੇ, ਹਰ ਗੁਣ ਗਾਵੋ ਸਦਾ ਸੋ ਪਾਈ, ਮਨ ਚੰਦੇ ਸਗਲੇ ਫਲ ਪਾਵੋ, ਜੀ ਕੇ ਸੰਗ ਸਹਾਈ ਰਹਾਓ, ਨਾਰਾਇਣ ਪ੍ਰਾਣ ਅਧਾਰਾ, ਹਮ ਸੰਜਨਾ ਦੇ ਨਾਰਾ, ਪਤਤ ਪਨੀਤ ਕਰ ਲੀਨੇ, ਕਰ ਕਿਰਪਾ ਹਰ ਜਹ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾਧ ਜੀ ਸੰਗ ਰਖਵਾਲਾ, ਹਰ ਦਿਨ ਰਣ ਕੀਰਤਨ ਗਾਈਐ, ਬਹੁਣ ਜੋ ਨੀ ਪਾਈਐ, ਜਿਸ ਦੇਵੈ ਪੁਰਖ ਬਦਾਤਾ, ਹਰ ਰਸਤੇ ਨਹੀਂ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ, ਸੋਠ ਮੱਲਾ ਪੰਜਵਾ, ਗੁਰਪੂਰੇ ਕੀਤੀ ਪੂਰੀ, ਪ੍ਰਭ ਰਾਵ ਰਿਹਾ ਭਰਪੂਰੀ, ਖੇਮ ਗੁਸਲ ਪਿਆ ਇਸ਼ਨਾਨਾ, ਪਾਰਵ ਵਿਟੋਂ ਕਰਵਾਨਾ, ਗੁਰ ਕੇ ਚੰਨ ਕਮਰੇ ਤਾਰੇ, ਬਿਨ ਲਾਗੇ ਤਿਲਕਾ ਕੋਈ ਹੀ, ਕਾਰ ਸਗਲ ਸਵਾਰੇ ਰਹਾਓ, ਮੇਰ ਸਾਧੂ ਦੁਰਮਤ ਖੋਏ, ਪਦ ਪ੍ਰੀ ਸਭ ਖੋਏ, ਰਾਮਦਾਸ ਸਰੋਵਰ ਨਾਤੇ, ਸਭ ਲਾਥੇ ਭਾਵ ਕਮਾਤੇ, ਗੁਣ ਗੋਬਿੰਦ ਗਾਈਏ, ਸਾਧ ਸਭ ਮਿਲ ਤਿਆਹੀਐ, ਮਨ ਬੰਸ਼ਿਤ ਫਲ ਪਾਏ, ਗੁਰਪੂਰਾ ਹਿਰਦੇ ਤੇ ਆਏ, ਗੁਰ ਗੋਪਾਲ ਅਨੰਦਾ, ਜਪ ਜਾ ਜੀਵੇ ਪਰਮਾਨੰਦਾ, ਜਾ ਨਾਨਕ ਨਾਮ ਤੇ ਆਇਆ, ਪ੍ਰਭ ਆਪਣਾ ਬਿਰਧ ਰਖਾਇਆ, ਰਾਗ ਸੋਰਠ ਮੱਲਾ ਪੰਜਵਾ, ਦਇ ਦੇ ਸ਼ਤਰ ਕੇ ਮੇਘ ਘਟਾਕਟ, ਦਾਮਨ ਚਮਕ ਡਰਾਇਓ, ਸੇਜ ਕੇ ਲੀ ਨੈਨੋ, ਫਿਰ ਪਰਦੇ ਸਦਾਇਓ, ਹੁਣ ਨਹੀਂ ਸੰਦੇਸਰੋ ਮਾਇਓ, ਏ ਕੋਸਰੋ ਸਿੱਧ ਕਰਤ ਲਾਲ, ਤਬ ਚਤੁਰਪਾਤਰੋ ਆਇਓ ਰਾਓ, ਕਿਉਂ ਬਿਸਰੇ ਲਾਲ ਪਿਆਰੋ, ਸਰਬ ਗੁਣਾ ਸੋ ਦਾਇਓ, ਮੰਦਰ ਚਰ ਕੇ ਪੰਥ ਨਿਹਾਰੋ, ਨੈਣ ਨੀਰ ਭਰ ਆਇਓ, ਹੋਂ ਹੋਂ ਭੀਰ ਪਿਓ ਹੈ ਬੀਚੋ, ਸੁਨਤ ਦੇਸ ਨਗਟਾਇਓ, ਕਹੋ ਨਾਨਕ ਹੋਮੇ ਪੀਤ ਗੁਰ ਖੋਈ, ਤੋ ਦਿਆਲ ਬੀਠ ਲੋ ਪਾਇਓ, ਸਭ ਰਿਓ ਦੇ ਸੋ ਮਾਇਓ, ਜੋ ਚਾਹ ਸੋ ਗੁਰੂ ਮਿਲਾਇਓ, ਸਰਵਗੁਣਾ ਨਿਦਗਾ ਰਹਾਇਓ, ਸਰਵਗੁਣਾ ਨਿਦਰਾਇਓ ਰਹਾਓ, ਦੂਜਾ ਸੋਠ ਮੱਲਾ ਪੰਜਵਾਂ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਹਦਾਰੀ, ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਤਾਰੀ, ਨਾਮ ਪਰਿਓ
नाम परयो भगत गोबिंद का, ये राखो पै तुम्हारी। हर जियो निमाणिया तू मान, निची जिया चीज करे मेरा गोविंद, तेरी कुदरत को कुर्बान रहाओ। जैसा बालक पाए सुभाई, लख अपराध कमावे कर उपदेश, चिड़के बहु पाती बोड़ पिता गल लावे। पिछले औगण बख्श ले प्रभ, आगे मार्ग पावे, प्रभ अंतर जामे सब जाने, ता किस पे आग सुनाई है। कहने करना पीजे गोबिंद, हर पावे पैर रखाई है। अवरे ओट मैं सगली देखी, एक तेरी ओट रहाई है। होए दयाल कृपाल प्रभ ठाकुर, आपे सुने बेनती। पूरा सतगुर मेल मिलावे, सब चुके मन की चिंते। हरा नाम उकर मो पाया, जा नानक सो बसंती। सोठ मल्ला पंजवा, सिमर सिमर प्रभ पै आनंदा, दुख कले सब नठ। गुण गावत आवत प्रभ पढ़ा, कर सगले सांढ है। जग जीवन नाम तुम्हारा, गुर पूरे दी उपदेसा, जप उजल पार उतारा रहाओ। तू है मंत्री सुन प्रा, तू है सबके करने हारा। तू आपे दाता आपे भूता, क्या है जंत विचारा। क्या गुण तेरे आव खाणी, कीमत कह न जाई। फेक फे जीवे प्रभ अपना, अचर तुम्हें वडाई। तार अनग्रो आ प्रभ स्वामी, पात मत कीनी पूरी। सदा सद नान बलहारी, बांशो संतां तूरी। सोठ महला पंजवा, गुरपुरा नमस्कार है। प्रभ सभे काज सवारे, हर अपनी कृपा तारी। प्रभ पूर्ण पैज सवारी, अपने दास को प्यो सहाई। सगल मनोरथ कीने करते, ऊनी बात न काई रहाओ। करते पुरख ताल दवाया, पीछे लग चली माया। तोड़न का तुम आवे, मेरे पूरे सदगुरु पावे। सिमर सिमर दयाला, सब जी पै करपाला। जय जयकार गुसाई, जिन पूरी बंत बनाई। तू पारो स्वामी मोरा, ए पुन पदार तेरा। जन नानक एक त्याया, सर्ब फला पुन पाया। सोठ मल्ला पंजवा, कर तेजा दो पदे। एक ओंकार सतगुर प्रसाद, रामदास सरोवर नाते। सब उतरे पाप कमाते, निर्मल होए कर शनाना। गुर पूरे कीने दाना, सब कुशल केम प्रावतारे। सही सलाम सब तो को बारे, गुर का शब्द विचारे रहाओ। साध संग मल लाथी, पार ब्रह्म प्यो साथी। नानक नाम त्याया, आद पुरख प्रभ पाया। सोठ मल्ला पंजवा, जित पार ब्रह्म चित आया। सो कर देव साया, सुख सागर गुर पाया। तां सहसा सगल मिटाया, हर के नाम की वड्याई। आठ पैर गुण गाई, गुरपुरे ते पाई रहाओ। प्रभु की कथ कहानी, जन बोले अमृत बाणी। नानक दास वखाणी, गुरपुरे ते जानी। सोठ मल्ला पंजवा, आगे सुख गुर दिया, पाछे कुशल खेम गुर किया। समदान सो पाया, गुर अपना रेते आया। अपने सतगुर की वड्याई, मन इच्छे फल पाई। संतो दिन चढ़े सवाई रहाओ। जी जंत सब पै दयाला, प्रभ अपने कर दीन। सहज सुभाए मिले गोपाला, नानक साच पति ने। सोठ मल्ला पंजवा, गुर का शब्द खवारे। चौंकी चौगिरद हमारे, राम नाम लागा। जम जम जाए गर पागा, प्रभ जी तू मेरो सुदाता। बंधन काट करे मन निर्मल, पूर्ण बदाता रहाओ। नानक प्रभ अनासी, ताकि सेवन बिरथे जासी। आनंद करे तेरे दासा, जा पूर्ण होई आसा। सोठ मल्ला पंजवा, गुरे अपने बलहारी। जिन पूरन पै सवारी, मन चिंदिया फल पाया। प्रापणा सदा ते आया, संतो ते बिन और न कोई। करण कारण प्रभ सोई रहाओ। प्रापणे वर दीने, सर जीवा कीने।
ਜਾਂ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ। ਸੋਠ ਮਹਲਾ ਪੰਜਵਾਂ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਤੂਰੇ ਸਭ ਲਿਆਉਣ ਪ੍ਰਾਕੀਨੇ ਕਰ ਕਿਰਪਾ ਆਪ ਦੀਨੇ ਪੇਦਨ ਸਤ ਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ ਰਹਾਉ ਜੋ ਮੰਗੈ ਸੋ ਲੇਵੈ ਪ੍ਰਭ ਆਪਣਾ ਸੰਤਾਂ ਦੇਵੈ ਹਰ ਗੋਬਿੰਦ ਪ੍ਰਭ ਰਾਖਿਆ ਜਾਂ ਨਾਨਕ ਸਾਹਿਬ ਸੋ ਪਾਖਿਆ ਸੋਲਟ ਮਹਲਾ ਪੰਜਵਾਂ ਸੋਈ ਕਰਾਏ ਜੋ ਤੁਰ ਪਾਵੇ ਮੋਹ ਸਿਆਣਪ ਕਹੁ ਨ ਆਵੈ ਹਮ ਬਾਰਿਕ ਤੋ

ਲਾਗਾ, ਪੂਰਨ ਜਾ ਕੇ ਬਾਗਾ, ਮੇਰੇ ਸਾਧ ਸੰਗਰ ਤਿਆਇਆ, ਆਠ ਪੈਰ ਹਰਾ ਦਿਓ ਹਰ ਹਰ, ਮੰਜਿੰਦਿਆ ਫਲ ਪਾਇਆ ਰਹਾਓ, ਪਰਾਵਾ ਪੂਰਬਲਾ ਅੰਕਰ ਜਾਗਿਆ, ਰਾਮ ਨਾਮ ਮਨ ਲਾਗਿਆ, ਮਨ ਤਨ ਅਰਦਾਸ ਮਾਵੈ, ਨਾਨਕ ਦਾਸ ਸੱਚੇ ਗੁਣ ਗਾਵੈ, ਸੋਠ ਮੱਲਾ ਪੰਜਵਾ, ਗੁਰ ਮਿਲ ਪ੍ਰਭੂ ਚਿਤਾਰਿਆ, ਕਾਰਜ ਸਭ ਸਵਾਰਿਆ, ਮੰਦਾ ਕੋ ਨਾ ਹਲਾਏ, ਸਭ ਜੈ ਜੈਕਾਰ ਸੁਣਾਏ, ਸੰਤੋ ਸਾਚੀ ਸਰਨ ਸੁਆਮੀ, ਜੀ ਜਨ ਸਭ ਹਾਥ ਸੇ ਕਹਿ, ਸੋਭਰਾ ਅੰਤਰ ਜਾਮੀ ਰਹਾਓ, ਕਰਤਬ ਸਭ ਸਵਾਰੈ, ਪ੍ਰਭ ਆਪਣਾ ਬਿਰਦ ਸਮਾਰੇ, ਪਦਤ ਪਾਵਨ ਪ੍ਰਭ ਨਾਮਾ, ਜਨ ਨਾਨਕ ਸਦ ਕੁਰਬਾਨਾ, ਸੋਲਟ ਮੱਲਾ ਪੰਜਵਾਂ, ਪਾਰ ਬ੍ਰਹਮ ਸਾਜ ਸਵਾਰਿਆ, ਇਹ ਲਹੌੜਾ ਗੁਰੂ ਅਬਾਰਿਆ, ਅਨੰਦ ਕਰੇ ਪਿਤ ਅੰਦ ਕਰੋ ਪਿਤ ਮਾਤਾ, ਪਰਮੇਸ਼ਰ ਜੀ ਕਾ ਦਾਤਾ, ਸਭ ਚਿਤਵਨ ਦਾਸ ਤੁਮਾਰੇ, ਰਾਖੇ ਪੈ ਦਾਸ ਆਪਣੇ ਕੀ, ਕਾਰਜ ਆਪ ਸਵਾਰੇ ਰਹਾਓ, ਮੇਰਾ ਪ੍ਰਭਕਾਰੀ ਪੂਰਨ ਕਲ ਜਨਤਾਰੀ, ਨਾਨਕ ਸਰਨ ਹੀ ਆਇਆ, ਮੰਜਿੰਦਿਆ ਫਲ ਪਾਇਆ, ਸੋਠ ਮੱਲਾ ਪੰਜਵਾਂ, ਮੇਰਾ ਸਦਾ ਸਦਾ ਹਰ ਜਾ, ਸਦਾ ਸਦਾ ਹਰ ਜਾਪੈ, ਪ੍ਰਭ ਬਾਰੇ ਰਾਖੇ ਆਪੇ, ਸੀਤਲਾ ਠਾਕ ਰਹਾਈ, ਬਿਘਨ ਗਏ ਹਰ ਗਾ ਨਾਈ, ਮੇਰਾ ਪ੍ਰਭ ਹੋਵਾ ਸਦਾ ਦਿਆਲਾ, ਅਰਦਾਸ ਸੁਣੀ ਭਗਤ ਆਪਣੇ ਕੀ, ਸਹੀ ਸਭ ਜੀ ਪਿਆ ਕਿਰਪਾਲਾ ਰਹਾਓ, ਪ੍ਰਭ ਕਰਨ ਕਾਲ ਸਮਰਾਥਾ, ਹਰ ਸਿਮਰ ਸਬਦ ਹੁਲਾਥਾ, ਆਪਣੇ ਦਾਸ ਕੀ ਸੁਣੀ ਬੇਨੰਤੀ, ਸੁਖ ਨਾਨਕ ਸੋ ਸੁਵੰਤੀ, ਸੋਲਠ ਮੱਲਾ ਪੰਜਵਾਂ, ਆਪਣਾ ਗੁਰੂ ਧਿਆਏ, ਮਿਲ ਕੁਸਲ ਸੇਤੀ ਕਰ ਆਏ, ਨਾਮੇ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ, ਸੰਤੋ ਹਰ ਹਰ ਹਰ ਰਾਧੋ, ਹਰ ਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ ਰਹਾਓ, ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਟ ਪਾਗੀ, ਜਨ ਨਾਨਕ ਨਾਮ ਤੇ ਆਇਆ, ਤਿੰਨ ਸਰਬ ਸੁਖਾਂ ਫਲ ਪਾਇਆ, ਸੋਠ ਮੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੋਹਰੋ ਕਾ ਡੇਰਾ ਪੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਥਾਰੀ, ਸੰਤਾ ਸੁਖ ਹੋਆ ਸਭ ਤਾਈ, ਪਾਰ ਬੰਮ ਪੂਰਨ ਪਰਮੇਸ਼ਰ ਰਵ ਰਿਆ ਸਭ ਨੇ ਜਾਈ ਰਹਾਓ, ਤੁਰ ਕੇ ਬਾਣੀ ਆਈ, ਤਿੰਨ ਸਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਜ ਵਖਾਨਾ, ਸੋਠ ਮੱਲਾ ਪੰਜਵਾਂ, ਐਥੇ ਉਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਦਾਸ ਆਪਣੇ ਆਪ ਰਾਖੈ, ਘੱਟ ਘੱਟ ਸ਼ਬਦ ਸੋ ਪਾਖੈ, ਗੁਰ ਕੇ ਚਰਨ ਉਪਰ ਬਲ ਜਾਈ, ਦਿਨ ਸਹਿਣ ਸਾ ਸਾ ਸੰਭਾਲੀ, ਪੂਰਨ ਸਭ ਨਹੀਂ ਥਾਵੀਂ ਰਾਹ, ਆਪ ਸਹਾਈ ਹੋਆ, ਸੱਚੇ ਦਾ ਸੱਚਾ ਟੋਆ, ਤੇਰੀ ਭਗਤ ਵਡਿਆਈ, ਭਾਈ ਨਾਨਕ ਪ੍ਰਭ ਸਰਨਾਈ, ਸੋਠ ਮੱਲਾ ਪੰਜਵਾਂ, ਸਤਿਗੁਰ ਪੂਰੇ ਪਾਣਾ, ਤਾਂ ਜਪਿਆ ਨਾਮ ਰਮਾਣਾ, ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ, ਹਰ ਕੇ ਚਰਨ ਸਦਾ ਸੁਖਦਾਈ, ਜੋ ਇਛੈ ਸੋਈ ਫਲ ਪਾਵੈ, ਬਿਰਤੀ ਆਸ ਨਾ ਜਾਈ, ਪਾਰ ਬਮਨ ਭਾਵੈ, ਆਠ ਪੈਰ ਹਰ ਕਾ ਜਸ ਰਮਣਾ, ਬਿਗੜ ਠਕੋਰੀ, ਜਿਸ ਕਿਰਪਾ ਕਰੈ ਤਿਸ ਪ੍ਰਾਣ ਪਰਦਾਤਾ, ਸੋਈ ਸੰਤ ਗੁਣ ਗਾਵੈ, ਹਰ ਕੇ ਚਰਨ ਸਦਾ ਸੁਖਦਾਈ, ਜੋ ਇਸੇ ਸੋਈ ਫਲ ਪਾਵੈ, ਬਿਰਤੀ ਆ ਨਾ ਜਾਈ ਰਹਾਓ, ਕਿਰਪਾ ਕਰੇ ਜੇ ਪ੍ਰਾਣ ਪਰਦਾਤਾ, ਸੋਈ ਸੰਤ ਗੁਣ ਗਾਵੈ, ਪ੍ਰੇਮ ਭਗਤਾ ਕਾ ਮਨ ਲੀਨਾ, ਪਾਰ ਬ੍ਰਹਮਨ ਪਾਵੈ, ਆਠ ਪੈਰ ਹਰ ਕਾ ਜਸ ਰਾਉਣਾ, ਵਿਖੇ ਠਗੋਰੀ ਲਾਥੀ, ਸੰਗ ਮਲਾਏ ਦੀ ਲੀਆ ਮੇਰੇ ਕਰਤੇ, ਸੰਤ ਸਾਧ ਪੈ ਸਾਥੀ, ਕਰ ਗਿਆ ਲੀਨੇ ਸਰਬਤ ਦੀਨੇ, ਆਪੇ ਆ ਮਲਾਇਆ, ਕਹੋ ਨਾਨਕ ਸਰਬ ਥੋਗ ਪੂਰਨ, ਪੂਰਾ ਸਤਿਗੁਰ ਪਾਇਆ, ਸੋਲਠ ਮੱਲਾ ਪੰਜਵਾਂ, ਗਰੀਬੀ ਗਦਾ ਹਮਾਰੀ, ਖੰਨਾ ਸਗਰੇ ਅਨਸਾਰੀ, ਇਸ ਅੱਗੇ ਕੋ ਨਾ ਟਿਕੇ ਵਕਾਰੀ, ਗੁਰਪੂਰੇ ਇਹ ਗੱਲ ਸਾਰੀ।

ਅਕਾਲ ਮੂਰਤ ਜੂਨੀ ਸਾਹਿਬੰ ਗੁਰ ਪ੍ਰਸਾਦ ਆਦਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੀ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਨਮਾਨਸ ਕੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਸੂਰ ਚੜੇ ਹਜ਼ਾਰ ਏਤੇ ਚਾਨਣ

ਸਾਜਿਓ ਆਪੇ ਨਾ ਰਚਿਓ ਨਾਉ ਦੋਈ ਕੁਦਰਤ ਸਾਜੀਐ ਕਿਰਿਆ ਸੰਡਿਠੋ ਚਾਉ ਦਾਤਾ ਕਰਤਾਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਇਸ ਸਭ ਸਹਿ ਦਿਲ ਐਸੇ ਜਿੰਦ ਕਵਾਉ ਕਰਿਆ ਸੁਨ ਡਿਠੋ ਚਾਉ ਕਰਿਆ ਸੁਨ ਡਿਠੋ ਚਾਉ।

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਰ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੈ ਸੋ ਕਾਚਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਣੇ ਚਲ ਥਾਓ, ਵੱਡੀ ਵਡਿਆਈ ਜਾਣੇ ਆ ਲਾਓ, ਵੱਡੀ ਵਡਿਆਈ ਬੂਝੇ ਸਭਾਓ, ਵੱਡੀ ਵਡਿਆਈ ਜਾਂ ਪੁੱਛਣ ਦਾਤ, ਵੱਡੀ ਵਡਿਆਈ ਜਾਂ ਪਿਆਪ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਵ ਰਜਾਏ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੇਕਿਨ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੇਕਿਨ

ਨਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੇ ਬੜੈ ਚੁਨ ਵਖੜ ਜਜਮਾਲਿਆ ਥਾਉ ਨਾ ਪੈਨ ਕੁੜਿਆ ਮੋਹ ਕਾਲੇ ਦੋ ਜਗ ਝਾਲਿਆ ਤੇਰਾ ਨਾ ਰਤੇ ਸਿੱਜਣ ਗਏ ਹਾਰ ਕਿਸ ਠੱਗਣ ਵਾਲਿਆ।

0: ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਵੇਖੈ ਹਾਜਰਾ ਹਜੂਰ ਵੇਖ ਵਿਰਾਣ ਰਿਹਾ ਵਿਸਮਾਦ ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਾਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਗ ਸਭ

ਭੈ ਵਿੱਚ ਪਾਉਣਾ ਹੈ ਸਦਵਾਉ, ਭੈ ਵਿੱਚ ਲੈ ਲਖ ਦਰਿਆਉ, ਭੈ ਵਿੱਚ ਅਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰ ਰਿਹਾ ਸਿਰ ਪਾਰ, ਭੈ ਵਿੱਚ ਰਾਜਾ ਤਰੁਣ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਅੰਤ ਕੋ ਕਰੋੜੀ ਚਲਤਨਾਂਤ, ਭੈ ਵਿੱਚ ਸਿੱਧ ਬੁੱਧ ਸਰਨਾਥ।

ਪੌੜੀ ਨਦਰ ਕਰੇ ਦੀ ਆਪਣੀ ਤੇ ਨਦਰੀ ਸਤਿਗੁਰੂ ਪਾਇਆ ਜੀ ਅੱਬੋ ਤੇ ਜਨਮ ਪਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ

0: ਘੜੀਆਂ ਸੱਬੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੁਣ ਪਣੀ ਬੈਸੰਤਰ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁੱਸੇ ਗਿਆਨ ਵਿਹੁਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ

ਸਚ ਨਾਮ ਜਾਕਾ ਕੀ ਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਗੀ ਚੱਗ ਥਲ ਵਰੋਲੇ ਬਹੁਤ ਅਨੰਤ ਲਾਟੋ।

ਨਾ ਲੈ ਨਕ ਨ ਜਾਈਏ ਜੀ ਉਪਨ ਸਭ ਤਿਸ ਦਾ ਦੇਖਾ ਜੇ ਆਹ ਕਵਾਈਐ ਜੇ ਲੋੜਾ ਚੰਗਾ ਆਪਣਾ ਕਰਪੁਨ ਨੀ ਸਦਾਈਆ ਜੇ ਦਰਵਾਣਾ ਪਰ ਹਰੈ ਜਰਵੇਸ ਕਰਿੰਦੀ ਆਈਐ।

ਮੁਸਲਮਾਨਾਂ ਸਿਵ ਤਰੀਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਾ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪ ਅਪਾਰ ਤੀਰਥ ਨਾ ਵਾਰ ਚਾ ਪੂਜਾ ਕਰਵਾਸ ਬੇਕਾਰ ਜੋਗੀ ਸੁਣ ਤਿਆ ਮੰਜੇ ਤੇਲਕ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀ ਅਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੁਖ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਇੱਕ ਹੁੰਦਾ ਖਾਈ ਚਲੈ ਥਾਉ ਤਿਨਾ ਪਿਕਾਈ ਕਾਰ ਜਲ ਥਲ ਜੀਆਂ ਪੂਰੀਆਂ ਲੋਹਾ ਕਾਰਾਂ ਆਕਾਰ ਪੂਜੇ ਆਖੈ ਸੁਹ ਤੂੰ ਹੈ ਜਾਣਾ ਤਿਨਾ ਪੀ ਤੇਰੀ ਸਾਰ ਨਾਨਕ ਭਗਤਾਂ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕੋ ਪ੍ਰਗਟ ਆਗ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਜਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੁਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਗ ਮੁਗਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਜਨ ਤੋਂ ਪਾਇਆ।

0: ਪਹਿਲਾ ਪੁਰਖਾਂ ਬਿਰਖਾਂ ਤੀਰਤਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡ ਜੇਰ ਜੋਤ ਵਜਾਂ ਖਾਣੀ ਸੇਤ ਜਾਂ ਸੁਮਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਵਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਾਸ ਤਿਸ ਤਿਸ ਦੇਵਾਨ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿ ਜੁਗ ਬੇਵਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਲੱਖ

ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇ ਕੀ ਆ ਦੇਹੀ ਦੁਖ ਦੀਆ। ਸੋਹਵੇ ਜੀ ਆਪਣਾ ਗਿਆਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ ਵਸਤਰ ਨਾ।

ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪਤ ਗਵਾਈ, ਪਿੰਡ ਨਾਵੇ ਕਿ ਥਾਏ ਨਾ ਪਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਦਰ ਜਾਣੇ ਫਿਰ ਪਛਤਾਣੀ, ਸਤਿਗੁਰ

ਸਲੋਕ ਮਹਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪੈਨਰ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀ ਜੈ ਦੋਸਤੀ, ਸਭ ਜਗ ਚੱਲਣ ਹਾਰ, ਕੂੜ

ਕੌੜੀ ਦਾਨ ਭਿੰਡਤ ਲਿਖਾ ਮਿਲੇ ਤੋਂ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਗ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੁੜ ਤਿਨਾ ਦੀ ਪਾਈਐ ਮਤ ਥੋੜੀ ਸਿਵ ਗਵਾਈਐ।

ਪਹਿਲਾ ਸੱਚ ਕਾਲ ਕੁੜ ਵਰਤਿਆ ਕਲ ਕਾਲਕ ਵੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਕੋਇ ਤਾਂ ਉਗਵੈ ਰੁਤੂ ਹੁਣ ਰੁਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਕੁੰਭ ਚੜਾਈ ਐਸਨ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ

ਗਿਆਨ ਵੀ ਹੋਣੀ ਪਾਹੇ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੁੱਕੇ ਵਾਦਾਂ ਗਾਵੇ ਜੋ ਦੰਗਾ ਵਿਚਾਰ। ਮੂਰਖ ਪੰਡਿਤ ਇੱਕ ਮਤੁੰਜ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ। ਜਤੀ ਸਦਾ ਵੈ ਜੁਗਤ ਨ ਜਾਣੇ ਛੱਡ ਵੈ ਕਰਵਾਰ, ਸਭ ਕੋ ਬੂਰਾ ਪੇ ਹੋਵੇ ਘਟਨਾ ਕੋਈ ਆਖੇ ਪਤ ਪ੍ਰਭ।

0: ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣੇ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕਿਰਤੈ ਸਰਵ

ਪੈਗੰਬਰ ਸਵਾਮੀ ਸੱਚ ਮੈਂ ਛੇ ਸਾਚ ਰਹੇ ਸਭ ਕੁਛ ਸੱਚ ਸਮਾਵੇ ਰੇ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪ੍ਰਾਸ਼ਤ ਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਦ ਅੰਭਿਆ ਪਾਰ ਜਦ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਗਿਆ ਕੱਲ ਮੈਂ ਵੇਦ ਅਥਰ ਬਣ ਹੋਆ ਨਾ ਉਖਦਾਈ ਅਲ ਹੋ ਬਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ।

ਪੌੜੀ ਸਤਿਗੁਰ ਵਟਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਦੀਆ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰ ਬੋਝ ਥਾ ਵਿਰਲਾ ਕਿਨੇ ਵਿਚਾਰਿਆ।

ਪੌੜੀ ਕੱਪੜ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਅਮਨ ਭਾਵਦੇ ਰਹਿ ਪੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸਾ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਕਰ ਔਗਣ ਪਛੋ ਤਾਵਣਾ।

0: ਸਲੋਕ ਮਹਲਾ ਪਹਿਲਾ। ਦਿਆਕ ਪਾਤ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨੇ ਉਜੀ ਕਾਹਿ ਤਾ ਪਾਂਡੇ ਕਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾਲ ਜੋਗਲ ਚੱਲੇ ਪਾਈ ਚੌਂਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕਨ ਚੜਾਈਆਂ ਗੁਰ ਬ੍ਰਾਹਮਣ ਥੀਆ ਓਮ ਵਾ ਉਚੜ ਪਿਆ ਵੇ ਤਾ ਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ

ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਨੋ ਚਿੰਦਿਆ, ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ।

0: ਸਲੋਕ ਮਹਲਾ ਪਹਿਲਾ। ਗਉ ਬ੍ਰਾਹਮਣ ਕੋ ਕਰਲਾਵੇ ਗਉ ਬਰਤਨ ਨਾ ਜਾਏ, ਧੋਤੀ ਟਿੱਕਾ ਤੈ ਜਪਮਾਲੇ ਤਾਨ ਮਲੇਸ਼ਾ ਖਾਏ, ਅੰਤਰ ਪੂਜਾ ਭੜਿਖ ਤੇ ਬਾਤ ਸੰਜਮ ਤੁਰਕਾ ਪਾਏ, ਛੋਡੀ ਲੇ ਪਖੰਡਾ ਨਾਮ ਲਿਆ ਜਾਏ ਤਿਰੰਗਾ। ਮਹਲਾ ਪਹਿਲਾ।
1: ਮਾਨਸ ਖਾਣੇ ਕਰੇ ਨਿਵਾਜ, ਛੁਰੀ

ਆਹਾਰ ਸਰਮ ਧਰਮ ਕਾੜੇ ਰਾਧੂਰ ਨਾਨਕੂੜ ਰਿਆ ਬਰਭੂਰ ਮੱਥਾ ਟਿੱਕਾ ਤੇੜ ਧੋਤੀ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜੈ ਪੁਰਾਣ ਅਪਾਖਿਆ ਕਾ ਕੋਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨੇ ਜਾਣਾ ਦੇ ਕੇ ਚੌਕਾ ਕੱਢੀ ਘਰ ਉੱਪਰ ਆਏ ਬੈਠੇ ਗੁੜਿਆਰ ਮਤ ਭਿੱਟੇ ਵੇ ਮਤ ਭਿੱਟੇ ਇਹੋ ਅੰਨ ਸਾਡਾ ਫਿੱਟੇ

ਖੇਡ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦੇ ਲਾਇੰਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਦਰ ਮੰਗਣ

ਮਹੱਲਾ ਪਹਿਲਾ। ਜੇ ਮੋਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ, ਆਗੇ ਵਸਿਆਣੀ ਹੈ ਪਿਤਰੀ ਜੋਰ ਕਰੇ, ਵੱਡੀਏ ਹੱਦ ਲਾਲ ਕੇ ਮੁਸਫੀ ਕਰੇ।

0: ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ ਸੂਤਕ ਉੱਕਰ ਰੱਖੀਐ ਸੂਤਕ ਪਵੈ ਸੋਈ ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਤੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭੈ ਜਿਵ ਸੂਤਕ ਊੜ ਅੱਖੀ ਸੁਧਕ ਵੇਖਣਾ ਪਰ ਤਰਿਆ ਬਰਤਨ ਰੂਪ ਕੰਨੀ ਸੁਧ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਈ ਮਹੱਲਾ ਪਹਿਲਾ ਸਭੋ ਸੁਧਕ ਭਰਮੈ ਦੂਜਾ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿਤਾਉਣ ਦੀ

ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਿਲਿਤ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਲੱਗਾ ਪ੍ਰੰਚ ਲੋਕ ਕੋ ਹੱਥੀ ਜਾਏ ਸੁਟਿਆ ਕਿਸੇ ਲੱਗਾ ਦੋਗ ਆਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂੰ ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿਤ ਪਾਪੀ ਸ਼ੋਤਨ ਗੱਡੀਆਂ ਧੁੱਕਾਂ ਪਾਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵੈ ਰਸ ਖਾਏ ਨਾਨਕ ਕਿਵੇਂ ਜਾਣੀਐ ਤਿਤ ਮੁਖ ਧੁੱਕਾਂ।

ਨਾਹੀਂ ਸੋਚਣ ਕੱਢੀਐ ਕੀਤਾ ਪੋ ਆਪਣਾ ਆਪੇ ਹੀ ਲੇਖਾ ਸੰਡੀਆ ਜਾ ਰਹਿਣਾ ਨਾਹੀ ਐਤ ਜਗ ਤਾਂ ਕੈਦ ਗਰਭ ਹੰਡੀਐ ਮੰਦਾ ਕਿਸੇ ਨਾ ਆਖੀਐ।

ਪੌੜੀ ਆਪੇ ਹੀ ਕਰਨਾ ਕਿ ਉਹ ਕਲਿਆ ਆਪੇ ਹੀ ਤੈਤਾਰੀ ਹੈ ਦੇਖਿਆ ਕੀਤਾ ਹੈ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਐ ਸਚਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਟਾਲੀਐ ਕਿਛਲਾ ਹੀ ਉੱਪਰ ਕਾਲੀਐ ਕਿਛਲਾ ਹੀ ਉੱਪਰ ਕਾਲੀਐ ਜਿੰਨੀ

0: ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇੱਕ ਨੇ ਦੁੱਧ ਸਮਾਈ ਹੈ ਇੱਕ ਚੁੱਲੇ ਰਹਿਣ ਚੜੇ, ਇੱਕ ਨਿਹਾਲੀ ਪੈਸੋ ਨਿੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ।

0: ਵੱਡੇ ਕੇ ਵਡਿਆਈਆਂ ਅੰਗ ਚ ਕਹਿਣਾ ਕਹਿਣਾ ਜਾਏ ਸੁਕਰਤਾ ਕਦ ਕਰੀਮ ਦੇ ਜੀਆਂ ਦੇ ਸੰਭਾਏ ਸਾਈ ਕਰ ਕਮਾਵਣੀ ਤੁਰ ਛੋਟੀ ਤੇ ਨਾ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਜਿਤ ਸਹਿ ਰਜਾਏ ਸੋ ਕਰੇ ਜਿਤ ਸਹਿ ਰਜਾਏ ਸੁਧ
1: ਰਾਮ ਕਲੀ ਮਹੱਲਾ।

0: ਸਤਨਾਮ ਧੰਨ ਵਾਹਿਗੁਰੂ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸ ਤਾਰੇ ਸੋ ਕਹੋ ਟਲ ਗੁਰੂ ਸੇਵੀ ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਵ ਸੰਬੰਧੀ ਨੂਰ ਅਰਸੋਂ ਗੁਰੂ ਸੋਂ ਝੱਟੀ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਧੰਨ ਵਾਹਿਗੁਰੂ ਜੀ। ਜੈਤ ਸ੍ਰੀ ਮਹਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਕੋਈ ਜਾਣੈ ਕਵਣੀਆਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਕੋਈ ਜਾਣੈ ਕਵਣੀਆਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਰਹਾਉ ਮਾਤ ਪਿਤਾ ਬੰਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੈ ਮਿਲੈ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਗਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਹਾਂ ਕਰਦ ਬਿਆਨੀ ਆਵਦੈ ਤਾਂ ਮੈਂ ਸੰਤੋਖ ਨਾ ਪਾਇਆ ਹਸਤ ਰਥ ਅਸਮ ਪਵਨ ਤੇਜ ਧਨੀ ਭੂਮਨ ਚਤਰੰਗਾ ਸੰਗ ਨਾ ਚਾਲਿਓ ਹਿਨ ਮੈਂ ਕਛੂ ਹੈ ਊਠ ਸਦਾਇਓ ਨੰਗਾ ਹਰ ਕੈ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੈ ਤਾ ਕੈ ਹਰ ਹਰ ਗਾਇਆ ਨਾਨਕੀਆਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੈ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੈ ਤਾਂ ਕੈ ਹਰ ਹਰ ਗਾਈਐ ਨਾਨਕੀਆਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਸਤਿਗੁਰ ਦੀ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ ਦੇਣ ਮਹਾਂਕਾ ਸਮਰਤ ਲੈ ਸੱਚ ਦੀਵਾਨਾ ਦੀਆਂ ਹਾਜ਼ਰੀਆਂ ਭਰੀਆਂ ਨੇ ਨੇਤਨਾਮ ਅਨੁਸਾਰ ਬਾਣੀ ਦੇ ਪਾਠ ਪ੍ਰੰਦਾ ਸਕੀ ਵਾਰ ਦੇ ਕੀਰਤਨ ਸਰਵਣ ਕਰਕੇ ਰਾਸ ਪ੍ਰਾਪਤ ਕੀਤਾ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਹੋਏ ਦਰਬਾਰ ਵਿੱਚ ਸਿੰਘਾਸਨ ਤੇ ਬਿਰਾਜਮਾਨ ਸਮੇਂ ਜੋ ਲਾਹੀ ਫਰਮਾਨ ਮੁੱਖ ਵਾਪੇ ਤਰੂਪ ਨਾਮੇ ਬਖਸ਼ਿਸ਼ ਸ਼ਰਨ ਕੀਤੇ ਗਏ ਸੋ ਬੜੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁਖਵਾਕ ਦੀ ਕਥਾ ਭਾਈ ਸਾਹਿਬ ਅਗਿਆਨੀ ਰਾਸ਼ਨ ਗੁਰਸ਼ਰਨ ਸਿੰਘ ਜੀ ਆਪ ਨੂੰ ਸ਼ਰਮ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸ਼ਰਮ ਕਰੀਏ। ਪਾਰਕਿੰਗ ਲੋਟ ਵਿੱਚ ਗੱਡੀਆਂ ਦੀ ਪਾਰਕ ਲਈ ਆਪ ਨੂੰ ਬੇਨਤੀ ਜ਼ਰੂਰ ਕਰਦੇ ਹਾਂ ਕਿ ਪਾਰਕ ਵਿੱਚ ਗੱਡੀਆਂ ਆਪਣੀ ਜਿਹੜੀ ਜਗ੍ਹਾ ਪਾਰਕਿੰਗ ਵਿੱਚ ਉੱਥੇ ਹੀ ਕਰਨ ਦੀ ਕਿਰਪਾਲਤਾ ਕਰਿਆ ਕਰੋ, ਰਸਤੇ ਨਾ ਬਲੋਕ ਕਰਿਆ ਕਰੋ। ਰਸਤੇ ਬਹੁਤ ਬਲੋਕ ਹੁੰਦੇ ਆ, ਵੀਕਐਂਡ 'ਤੇ ਸਾਨੂੰ ਬਹੁਤ ਮੁਸ਼ਕਿਲ ਹੁੰਦੀ ਆ। ਸੋ ਜਿੱਥੇ ਨਿਸ਼ਾਨ ਲੱਗੇ ਹੈਂਡੀਕੈਪ ਦੇ ਉੱਥੇ ਵੀ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਗੱਡੀ ਜਿਨ੍ਹਾਂ ਦੇ ਹੈਂਡੀਕੈਪ ਉਹਨਾਂ ਵਾਸਤੇ ਆਓ। ਇੱਥੇ ਗੁਰਦੁਆਰੇ ਵੀ ਵੇਖੋ, ਟੇਬਲ ਜਿਹੜੇ ਨੇ ਗੁਰਮਾ ਪਿਆਰੇ ਸਿਰਫ ਉਹਨਾਂ ਵਾਸਤੇ ਜਿਹਨਾਂ ਕੋਲ ਨਹੀਂ ਬੈਠਾ ਜਾਂਦਾ, ਪਰ ਤੁਸੀਂ ਦੇਖ ਲਓ ਜਿਹੜੇ ਵਿਚਾਰੇ ਉਸ ਤਰ੍ਹਾਂ ਉਹ ਥੱਲੇ ਬਹਿੰਦੇ, ਜਿਹੜੇ ਟੇਬਲਾਂ 'ਤੇ ਬਹਿਣ ਵਾਲੇ ਨਹੀਂ ਉਹ ਟੇਬਲਾਂ 'ਤੇ ਬੈਠੇ ਹੁੰਦੇ ਆ। ਆਪਾਂ ਥੋੜ੍ਹਾ ਜਿਹਾ ਖਿਆਲ ਰੱਖੀਏ, ਆਪ ਜੀ ਨੂੰ ਬੇਨਤੀ ਹੈ, ਸ਼ਰਮ ਕਰੀਏ ਕਿ ਇਸ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀ

ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਵਾਲੀਏ ਕੋ ਲਾਲਮ ਧਨ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ। ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਜੈਤਸਰੀ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਵਾਕ ਜਿਸ ਦਾ ਸਿਰਲੇਖ ਹੈ ਜੈਤਸਰੀ ਮਹੱਲਾ ਪੰਜਵਾਂ ਘਰ ਤੀਜਾ। ਘਰ ਤੀਜਾ ਦਾ ਅਰਥ ਹੈ ਕਿ ਗੁਰੂ ਸਾਹਿਬ ਨੇ ਇਹਨੂੰ ਰਾਗ ਜੈਤਸਰੀ ਵਿੱਚ ਗਾਉਣ ਦੀ ਤਾਕੀਦ ਕੀਤੀ ਹੈ। ਕੁੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਹੈ ਤੇ ਘਰ ਦਾ ਸੰਬੰਧ ਜਿਹੜਾ ਹੈ ਉਹ ਤਾਲ ਦੇ ਨਾਲ ਹੈ। ਕੁੱਲ 17 ਘਰ ਆਏ ਨੇ, ਇੱਥੇ ਹੈ ਘਰ ਤੀਜਾ। ਗੁਰਦੇਵ ਬਖਸ਼ਿਸ਼ ਕਰਦੇ ਨੇ ਮੰਗਲ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ ਤੇ ਇੱਕ ਰਸ ਆਪਣੀ ਕੁਦਰਤ ਦੇ ਵਿੱਚ ਵਿਆਪ ਰਿਹਾ ਹੈ। ਸੱਚੇ ਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖ ਦੀ ਸੋਝੀ ਸਮਝ ਸਾਨੂੰ ਸਾਰਿਆਂ ਨੂੰ ਪੈਂਦੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਨੇ ਕੋਈ

ਸਾਧ ਸੰਪਤੀ ਹੈ ਉਹ ਉਹਨਾਂ ਸਮਿਆਂ ਵਿੱਚ ਤੁਹਾਡੇ ਮਿੱਤਰ ਬਣਦੇ ਨੇ। ਕੁਝ ਐਸੇ ਮਿੱਤਰ ਹੁੰਦੇ ਨੇ ਜਿਹੜੇ ਸੁੱਖਾਂ ਦੇ ਸਾਥੀ ਨੇ, ਤੇ ਕੁਝ ਐਸੇ ਹੁੰਦੇ ਨੇ ਜਿਹੜੇ ਤੁਹਾਡੇ ਦੁੱਖ ਦੇ ਵਿੱਚ ਤੁਹਾਡੇ ਨਾਲ ਖਲੋਂਦੇ ਨੇ। ਇਸੇ ਤਰੀਕੇ ਨਾਲ ਕੁਝ ਮਿੱਤਰ ਸਵਾਰਥੀ ਆਪਾਂ ਕਹਿੰਦੇ ਹਾਂ ਵੀ ਲਾਲਚਾਂ ਕਰਕੇ ਨੇ, ਜਿਹੜੇ ਸੁੱਖਾਂ ਦੇ ਨੇ ਉਹ ਲਾਲਚਾਂ ਕਰਕੇ ਨੇ। ਤੇ ਜਦੋਂ ਬੰਦੇ ਦੇ ਉੱਤੇ ਬਿਪਤਾ ਆਉਂਦੀ ਹੈ, ਮੁਸੀਬਤ ਆਉਂਦੀ ਹੈ, ਤੇ ਉਹ ਸਾਰੇ ਮਿੱਤਰ ਬੰਦੇ ਤੋਂ ਪਾਸਾ ਵੱਟ ਜਾਂਦੇ ਨੇ। ਇਹਨੂੰ ਮਹਾਰਾਜ ਬਾਣੀ ਚ ਕਹਿੰਦੇ ਨੇ ਬਿਪਤ ਪਈ ਸਭ ਹੀ ਸੰਗ, ਸਾਰੇ ਹੀ ਜਿਹੜੇ ਸੰਗੀ ਸਨ ਉਹ ਛੱਡਤ, ਸਾਰਿਆਂ ਨੇ ਸੰਗ ਛੱਡ ਦਿੱਤਾ। ਕੋ ਨਾ ਆਵੇ ਨੇੜੇ, ਫਿਰ ਕੋਈ ਵੀ ਨੇੜੇ ਨਹੀਂ ਆਉਂਦਾ। ਤੋ ਮਹਾਰਾਜ ਕਹਿੰਦੇ ਨੇ ਜਿਵੇਂ ਦੁਨੀਆਂ ਦੇ ਵਿੱਚ ਕੁਝ ਸਾਡੇ ਮਿੱਤਰ ਨੇ ਜਿਹੜੇ ਫਿਜ਼ੀਕਲੀ ਤੁਹਾਡੀ ਸਹਾਇਤਾ ਕਰਦੇ ਨੇ, ਹੈਲਪ ਕਰਦੇ ਨੇ, ਤੇ ਬਿਨਾਂ ਸਵਾਰਥ ਤੋਂ ਕਰਦੇ ਨੇ, ਬਿਨਾਂ ਲਾਲਚ ਤੋਂ ਕਰਦੇ ਨੇ। ਇੱਕ ਤੇ ਹੁੰਦਾ ਏ ਵੀ ਦੁਨੀਆਂ ਦੇ ਵਿੱਚ ਰਿਸ਼ਤਾ ਇੱਦਾਂ ਦਾ ਹੈ ਮਿੱਤਰਾਂ ਦਾ ਵੀ ਅੱਜ ਤੂੰ ਮੇਰੀ ਮਦਦ ਕੀਤੀ ਹੈ, ਕੱਲ੍ਹ ਨੂੰ ਮੈਂ ਤੇਰੀ ਮਦਦ ਕਰਾਂਗਾ। ਹੁਣ ਉਹ ਇੱਕ ਕਿਸਮ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਵਟਾਂਦਰੇ ਜੇ ਵਾਲੀ ਗੱਲ ਹੁੰਦੀ ਹੈ ਵੀ ਅੱਜ ਤੂੰ ਮੇਰੀ ਕੀਤੀ ਹੈ, ਕੱਲ੍ਹ ਨੂੰ ਮੈਨੂੰ ਤੇਰੀ ਕਰਨੀ ਪਵੇਗੀ, ਭਾਵੇਂ ਮੇਰੀ ਜਿੰਨੀ ਮਰਜ਼ੀ ਕੋਈ ਮਜਬੂਰੀ ਹੋਵੇ। ਇੱਕ ਹੁੰਦਾ ਹੈ ਵੀ ਨਹੀਂ, ਮੇਰਾ ਵੀ ਫਰਜ਼ ਹੈ ਵੀ ਮੈਂ, ਭਾਵੇਂ ਮੇਰਾ ਮਿੱਤਰ ਮੇਰੀ ਕੋਈ ਮਦਦ ਕਰਦਾ ਹੈ ਨਹੀਂ ਕਰਦਾ ਹੈ, ਮੈਂ ਕਿਸੇ ਵੀ ਸਿਚੁਏਸ਼ਨ ਵਿੱਚ, ਕਿਸੇ ਵੀ ਹਾਲਾਤ ਵਿੱਚ ਇਹਦਾ ਹੱਥ ਨਹੀਂ ਛੱਡਾਂਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਉਹਦਾ ਜ਼ਿਕਰ ਵੀ ਕਰਦੇ ਨੇ। ਪਰ ਜਦੋਂ ਧਾਰਮਿਕ ਤੌਰ 'ਤੇ ਗੱਲ ਆਉਂਦੀ ਹੈ, ਅਧਿਆਤਮਿਕ ਤੌਰ 'ਤੇ ਗੱਲ ਆਉਂਦੀ ਹੈ, ਤੇ ਮਹਾਰਾਜ ਨੇ ਇਹ ਗੱਲ ਬੜੀ ਸਪਸ਼ਟ ਆਖੀ ਹੈ ਵੀ ਦੁਨੀਆਂ ਦਾ ਜਿਹੜਾ ਬਹੁਤਾ ਵਰਤਾਰਾ ਹੈ ਇਹਦੇ ਵਿੱਚ ਇਹ ਮਿੱਤਰ ਜਿਹੜੇ ਤੁਹਾਡੇ ਬੜੇ ਕਰੀਬੀ ਨੇ ਇਹ ਤੁਹਾਡੇ ਸਹਾਇਕ ਨਹੀਂ ਬਣ ਸਕਦੇ, ਕਿਉਂਕਿ ਮਿੱਤਰਾਂ ਦੀ ਇਨਫੋਰਮੇਸ਼ਨ ਵੀ ਸੀਮਤ ਹੁੰਦੀ ਹੈ, ਉਹ ਵੀ ਇੱਕ ਖਾਸ ਮਾਹੌਲ ਵਿੱਚ ਰਹਿੰਦੇ ਨੇ। ਸੋ ਮਿੱਤਰ ਜਿਹੜੇ ਨੇ ਉਹ ਆਪਣੀ ਸੀਮਤ ਜਾਣਕਾਰੀ ਨਾਲ ਤੁਹਾਡੀ ਡਿਵੈਲਪਮੈਂਟ ਨਹੀਂ ਕਰ ਸਕਦੇ। ਇੱਦਾਂ ਮਹਾਰਾਜ ਨੇ ਆਖਿਆ ਚਾਹੇ ਮਾਂ ਹੈ ਚਾਹੇ ਪਿਤਾ ਹੈ, ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੀ ਜਾਣਕਾਰੀ, ਉਹਨਾਂ ਦਾ ਪੱਧਰ ਵੀ ਬੜਾ ਸੀਮਤ ਹੈ, ਉਹ ਵੀ ਤੁਹਾਡੇ ਸਹਾਇਕ ਨਹੀਂ ਬਣ ਸਕਦੇ। ਉੱਥੇ ਫਿਰ ਕੁੱਲ ਮਿਲਾ ਕੇ ਦੁਨੀਆਂ ਦੇ ਰਿਸ਼ਤਿਆਂ ਦੇ ਵਿੱਚੋਂ ਇੱਕੋ ਰਿਸ਼ਤਾ ਹੈ ਜਿਹਨੂੰ ਬਾਬੇ ਨੇ ਆਖਿਆ ਗੁਰੂ ਦਾ ਰਿਸ਼ਤਾ, ਜੋ ਤੁਹਾਡਾ ਸਹਾਇਕ ਬਣੇਗਾ, ਜਿਹੜਾ ਮੁਕੰਮਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੁਖਮਨੀ ਸਾਹਿਬ ਦੇ ਅੰਦਰ ਆਪਾਂ ਇੱਕ ਵਾਕ ਪੜ੍ਹਦੇ ਹਾਂ ਵੀ ਮਾਨੁੱਖੀ ਟੇਕ ਬ੍ਰਿਥੀ ਸਭ ਜਾਨ। ਹੁਣ ਮਨੁੱਖ ਦੀ ਟੇਕ ਤੇ ਵੈਸੇ ਆਪਾਂ ਸਾਰੇ ਹੀ ਲੈਂਦੇ ਹਾਂ, ਬੰਦੇ ਦੀ ਟੇਕ, ਬੰਦੇ ਦਾ ਆਸਰਾ ਤੇ ਸਾਰਿਆਂ ਦੇ ਕੋਲ ਹੀ ਹੁੰਦਾ ਹੈ। ਅਸੀਂ ਕਿਤੇ ਜਾਣਾ ਹੈ, ਬੰਦੇ ਦੇ ਆਸਰੇ ਦੀ ਲੋੜ ਹੈ, ਦੁਨੀਆਂ ਦਾ ਕੋਈ ਕੰਮ ਕਾਰ ਕਰਨਾ ਹੈ, ਬੰਦੇ ਦੇ ਆਸਰੇ ਦੀ ਲੋੜ ਹੈ। ਪਰ ਹਾਂ, ਡਿਪੈਂਡੇਬਲ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਵੀ ਆਸਰਾ ਉਹ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਵੀ ਜੇ ਉਹ ਆਸਰਾ ਕੱਲ੍ਹ ਨੂੰ ਨਾ ਮਿਲਿਆ ਤੇ ਫਿਰ ਬੰਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਇਹ ਸਮਝ ਲਏ ਮੈਂ ਖਤਮ ਹੀ ਹੋ ਗਿਆ। ਉੱਦਾਂ ਠੀਕ ਹੈ, ਦੁਨੀਆਂਦਾਰੀ ਹੈ। ਹੁਣ ਕਈਆਂ ਦੇ ਆਸਰੇ ਇੱਦਾਂ ਦੇ ਹੁੰਦੇ ਨੇ, ਜਿਵੇਂ ਇੱਦਾਂ ਕਹਿ ਲਓ ਵੀ ਜਿਹੜੇ ਪੰਛੀ ਨੂੰ ਪਿੰਜਰੇ ਦੇ ਵਿੱਚ ਆਸਰਾ ਮਿਲਣ ਲੱਗ ਪਵੇ ਉਹਨੂੰ ਫਿਰ ਇਹ ਅਹਿਸਾਸ ਹੋਣਾ ਮੁੱਕ ਜਾਂਦਾ ਹੈ ਵੀ ਮੈਂ ਪਿੰਜਰੇ ਤੋਂ ਆਜ਼ਾਦ ਵੀ ਹੋਣਾ ਹੈ, ਮੈਂ ਪਿੰਜਰੇ ਵਿੱਚ ਰਹਿਣ ਲਈ ਨਹੀਂ ਬਣਿਆ, ਮੈਂ ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਮਾਰਨ ਲਈ ਬਣਿਆ। ਉਹਦੇ ਅੰਦਰ ਦਾ ਉਹ ਜਿਹੜੀ ਸਟਰੈਂਥ ਹੈ ਨਾ, ਜਿਹੜੀ ਮਜ਼ਬੂਤੀ ਸੀ, ਉਹ ਖਤਮ ਹੋ ਗਈ। ਉਹ ਜਿਹੜਾ ਆਸਰਾ ਸੀ ਉਹਨੇ ਉਹਦੀ ਜ਼ਿੰਦਗੀ ਵਿੱਚ ਬਿਪਤਾਵਾਂ ਪੈਦਾ ਕਰ ਦਿੱਤੀਆਂ, ਮੁਸ਼ਕਲ ਪੈਦਾ ਕਰ ਦਿੱਤੀ, ਉਹਦੀ ਸੋਚਣ ਸ਼ਕਤੀ ਖਤਮ ਕਰ ਦਿੱਤੀ। ਅਤੇ ਆਮ ਇੱਕ ਕਹਾਵਤ ਹੈ ਵੀ ਜੇ ਤੁਸੀਂ ਕਿਸੇ ਦਾ ਬੁਰਾ ਤੱਕਣਾ ਹੈ, ਬੁਰਾ ਕਰਨਾ ਹੈ, ਸਿਰਫ ਮੈਂ ਇੱਕ ਕਹਾਵਤ ਦੇ ਰੂਪ 'ਚ ਕਹਿਣ ਲੱਗਾ, ਕਹਿੰਦੇ ਉਹਨੂੰ ਵਿਹਲੇ ਨੂੰ ਬੈਠਿਆਂ ਨੂੰ ਖਾਣ ਨੂੰ ਦੇਈ ਜਾਓ। ਹੁਣ ਜਿਹਨੂੰ ਵਿਹਲੀਆਂ ਖਾਣ ਦੀ ਆਦਤ ਪੈ ਜਾਵੇ, ਹੌਲੀ ਹੌਲੀ ਉਹ ਇੰਨਾ ਨਕਾਰਾ ਹੋ ਜਾਵੇਗਾ, ਫਿਰ ਉਹਦੇ ਤੋਂ ਤੁਸੀਂ ਆਪਣਾ ਹੱਥ ਚੁੱਕ ਲਓ, ਉਹ ਮੁੜ ਕੇ ਕੁਝ ਕਰਨ ਜੋਗਾ ਨਹੀਂ ਰਹੇਗਾ। ਅੱਛਾ, ਇਹਦੇ ਨਾਲ ਇੱਕ ਫਾਇਦਾ ਵੈਸੇ ਉਹਨੂੰ ਹੁੰਦਾ ਹੈ ਜਿਹੜਾ ਦਿੰਦਾ, ਉਹ ਇਹ ਜਤਾਉਂਦਾ ਹੈ ਵੀ ਮੈਂ ਤੇਰੇ ਉੱਤੇ ਕੀ ਕਰ ਰਿਹਾ, ਪਰਉਪਕਾਰ ਕਰ ਰਿਹਾ। ਇੱਥੇ ਵੀ ਥੋੜ੍ਹੀ ਜਿਹੀ ਗੱਲ ਸਾਨੂੰ ਇਹ ਸਮਝਣ ਵਾਲੀ ਹੈ ਜਾਂ ਵਿਚਾਰਨੀ ਚਾਹੀਦੀ ਹੈ ਵੀ ਅਸੀਂ ਕਿਸੇ ਬੰਦੇ ਦੀ ਇੰਨੀ ਮਦਦ ਵੀ ਨਹੀਂ ਕਰਨੀ ਚਾਹੀਦੀ ਵੀ ਉਹ ਬਿਲਕੁਲ ਹੀ

ਛੁਟਕਾਰਾ ਹੋ ਜਾਵੇ। ਇਹ ਉਨੀ ਕੁ ਤੇ ਹੋ ਸਕਦੀ ਹੈ ਵੀ ਜਿਵੇਂ ਇੱਕ ਬੱਚਾ ਹੈ ਉਹਨੂੰ ਤੁਰਨਾ ਸਿਖਾਉਣਾ ਹੈ ਤੇ ਮਾਂ ਜਿਹੜੀ ਹੈ ਉਹ ਕੀ ਕਰਦੀ ਹੈ ਵੀ ਉਂਗਲ ਫੜ ਕੇ ਉਹਨੂੰ ਤੁਰਨਾ ਸਿਖਾਉਂਦੀ ਹੈ, ਸਾਈਕਲ ਚਲਾਉਣਾ ਸਿਖਾਉਂਦੇ ਨੇ, ਆਪਾਂ ਛੱਡ ਦਿੰਦੇ ਵੀ ਡਿੱਗੇਗਾ ਕੋਈ ਗੱਲ ਨੀ, ਇੱਕ ਦੋ ਵਾਰ ਫਿਰ ਆਪਣੇ ਆਪ ਸੰਭਲ ਜਾਵੇਗਾ। ਤੇ ਜੇ ਆਸਰਾ ਏਦਾਂ ਦਾ ਹੀ ਹੋਵੇ ਵੀ ਸਾਰੀ ਜ਼ਿੰਦਗੀ ਹੁਣ ਉਂਗਲ ਫੜ ਕੇ ਤੁਰਨਾ, ਤੇ ਜਿਸ ਦਿਨ ਉਹ ਮਾਂ ਨਾ ਰਹੀ ਜਾਣ ਉੱਤੇ, ਜਿਸ ਦਿਨ ਉਹ ਪਿਓ ਨਾ ਰਿਹਾ ਜਾਣ ਉੱਤੇ, ਉਹਨਾਂ ਚਿਰ ਜਿੰਨਾ ਚਿਰ ਹੈਗਾ ਉਹਨਾਂ ਚਿਰ ਤੇ ਠੀਕ ਹੈ, ਜਦੋਂ ਨਹੀਂ ਰਹੇਗਾ ਤੇ ਫਿਰ ਉਹ ਚੱਲ ਨਹੀਂ ਪਾਵੇਗਾ। ਹੁਣ ਕਈ ਵਾਰ ਅਸੀਂ ਬੱਚਿਆਂ ਦੀ ਪਰਵਰਿਸ਼ ਵੀ ਇਸ ਤਰੀਕੇ ਨਾਲ ਕਰ ਲੈਂਦੇ ਹਾਂ ਵੀ ਜਿਹਨਾਂ ਨੂੰ ਆਪਾਂ ਕਹਿੰਦੇ ਵੀ ਇਹ ਪੈਂਪਰ ਬੇਬੀ ਨੇ, ਉਹਨਾਂ ਵਿੱਚ ਵਿਗਾੜ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਠੀਕ ਹੈ, ਸਹੂਲਤਾਂ ਨੇ, ਸੁੱਖ ਨੇ, ਪਰ ਜੇ ਉਹ ਸਹੂਲਤਾਂ ਤੇ ਸੁੱਖ ਬੱਚੇ ਨੂੰ ਸੰਘਰਸ਼ ਕਰਨਾ ਨਹੀਂ ਦੱਸ ਰਹੇ, ਜੇ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਉਹਦੇ ਉੱਤੇ ਨਹੀਂ ਪੈ ਰਹੀਆਂ, ਉਹਦੇ ਉੱਤੇ ਰਿਸਪੋਂਸੀਬਿਲਟੀਜ਼ ਨਹੀਂ ਪੈ ਰਹੀਆਂ, ਤੇ ਉਹ ਨਕਾਰਾ ਹੋ ਜਾਵੇਗਾ, ਤਬਾਹ ਹੋ ਜਾਵੇਗਾ। ਜਿੰਨੇ ਆਪਣੇ ਲੱਭ ਤੋਂ ਮੂੰਹ ਤੋਂ ਜਿਹੜੀ ਗੱਲ ਕਹਿ ਦਿੱਤੀ ਜਿਹੜੀ ਉਹਦੀ ਉਦੋਂ ਹੀ ਨਾਲ ਦੀ ਨਾਲ ਹੀ ਪੁੱਗ ਜਾਂਦੀ ਹੈ, ਉਹਦਾ ਸੁਭਾਅ ਉਦਾਂ ਦਾ ਬਣ ਜਾਵੇਗਾ। ਤਾਂ ਹੀ ਤੁਸੀਂ ਵੇਖੋ ਕਈ ਬੱਚਿਆਂ ਨੂੰ ਨਾ ਸੁਣਨ ਦੀ ਆਦਤ ਨਹੀਂ ਹੁੰਦੀ। ਅੱਛਾ, ਘਰੇ ਤੇ ਉਹਨਾਂ ਦਾ ਇਹ ਵਿਹਾਰ ਚੱਲ ਜਾਂਦਾ ਹੈ ਵੀ ਘਰੇ ਮਾਂ ਨੇ ਆਖਿਆ ਨਹੀਂ, ਉਹਨੇ ਜਿੱਦ ਕਰ ਲਈ, ਪਿਓ ਨੇ ਆਖਿਆ ਨਹੀਂ, ਉਹਨੇ ਜਿੱਦ ਕਰਕੇ ਰੋਣ ਲੱਗ ਪਿਆ, ਮੰਨ ਗਿਆ, ਉਹਦੀ ਮਾਨਸਿਕ ਤੌਰ ਤੇ ਉਹਨੂੰ ਏਦਾਂ ਲੱਗਣ ਲੱਗ ਪਿਆ ਮੈਂ ਰੋਵਾਂਗਾ ਤੇ ਮੈਨੂੰ ਚੀਜ਼ ਮਿਲ ਜਾਣੀ ਹੈ। ਫਿਰ ਉਹ ਬੱਚਿਆਂ ਦਾ ਸੁਭਾਅ ਹੀ ਉਦਾਂ ਦਾ ਬਣ ਜਾਂਦਾ, ਉਹਨਾਂ ਨੂੰ ਪਤਾ ਹੈ ਵੀ ਹਰ ਚੀਜ਼ ਲੈਣ ਦਾ ਢੰਗ ਕੀ ਹੈ, ਰੋਣ ਲੱਗ ਪਓ ਘਰੇ ਤੇ। ਹੁਣ ਜਦੋਂ ਨਾ ਸੁਣਨ ਦੀ ਆਦਤ ਨਹੀਂ ਪਈ, ਘਰੇ ਹਰ ਗੱਲ ਤੇ ਹਾਂ ਹੋਈ, ਮਾਮੇ ਨੇ ਵੀ ਹਾਂ ਕੀਤੀ, ਚਾਚੇ ਨੇ, ਤਾਏ ਨੇ, ਸਾਰਿਆਂ ਨੇ ਹਾਂ ਹੀ ਕਰ ਦਿੱਤੀ, ਜਦੋਂ ਉਹ ਬੱਚਾ ਸਕੂਲ ਵਿੱਚ ਗਿਆ, ਜਦੋਂ ਬੱਚੇ ਬੱਚੀਆਂ ਦੇ ਕਈ ਵਾਰ ਰੌਲੇ ਪੈ ਜਾਂਦੇ ਨੇ, ਸਾਨੂੰ ਇਹ ਵੀ ਟੌਪਿਕ ਧਿਆਨ ਦੇਣ ਦੀ ਲੋੜ ਹੈ। ਮੈਨੂੰ ਯਾਦ ਹੈ ਸਾਡੇ ਲਾਗੇ ਸ਼ਹਿਰ ਪੈਂਦਾ ਪੱਟੀ, ਉੱਥੇ ਕੋਈ ਬੇਟੀ ਪੜ੍ਹਦੀ ਸੀ, ਚਲੋ ਸਕੂਲ ਦੇ ਵਿੱਚ 18-20 ਸਾਲ ਦੀ ਉਹ ਅਡਲਟ ਸੀ, ਉਹ ਲੜਕਾ ਉਸੇ ਸਕੂਲ ਦੇ ਵਿੱਚ ਪੜ੍ਹਦਾ ਸੀ, ਉਹਨੇ ਆਖਿਆ ਮੈਂ ਤੇਰੇ ਨਾਲ ਵਿਆਹ ਕਰਾਉਣਾ, ਉਹ ਕਹਿੰਦੀ ਨਹੀਂ, ਨੋ ਉਹਨੇ ਕਹਿ ਦਿੱਤਾ, ਜਵਾਬ ਦੇ ਦਿੱਤਾ, ਕਹਿੰਦੀ ਨਹੀਂ। ਚਲੋ ਜੀ, ਉਹ 2-3 ਮਹੀਨੇ ਬਾਅਦ ਵਿੱਚ ਉਹਦਾ ਵਿਆਹ ਵੀ ਸੀ ਕੁੜੀ ਦਾ, ਤੇ ਬਾਜ਼ਾਰ ਦੇ ਵਿੱਚ ਉਹ ਆਪਣੇ ਘਰ ਵਾਲੇ ਨਾਲ ਜਾ ਰਹੀ ਹੈ ਤੇ ਉਹਨੇ ਪਿਸਟਲ ਕੱਢਿਆ ਤੇ ਉਹਦੇ ਗੋਲੀ ਮਾਰ ਦਿੱਤੀ। ਹੁਣ ਇਹਦਾ ਕਸੂਰਵਾਰ ਕੌਣ ਹੋਵੇਗਾ? ਇਹਦਾ ਅਰਥ ਇਹ ਹੈ ਵੀ ਸਾਨੂੰ ਆਪਣੇ ਬੱਚਿਆਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਹੈ ਵੀ ਜਦੋਂ ਨਾ ਕੀਤੀ ਜਾਂਦੀ ਹੈ, ਨਾ ਦਾ ਅਰਥ ਬੇਇੱਜ਼ਤੀ ਨਹੀਂ ਹੁੰਦਾ, ਨੋ ਮਤਲਬ ਨੋ। ਕਿਸੇ ਚੀਜ਼ ਤੋਂ ਜਦੋਂ ਤੁਹਾਨੂੰ ਬੜਾ ਪੋਲਾਈਟਲੀ ਡਿਨਾਈ ਕੀਤਾ ਜਾਂਦਾ ਹੈ ਤੇ ਡਿਨਾਈ ਦਾ ਮਤਲਬ ਬੇਇੱਜ਼ਤੀ ਥੋੜਾ ਹੁੰਦਾ ਹੈ। ਅਸੀਂ ਸਾਡੇ ਕਲਚਰ ਦੇ ਵਿੱਚ, ਅਸੀਂ ਬੇਸ਼ੱਕ ਮਤਲਬ ਸਾਡਾ ਤਾਂ ਨਹੀਂ ਕਹਾਂਗਾ, ਸਿੱਖੀ ਦਾ ਤੇ ਇਹ ਕਲਚਰ ਨਹੀਂ ਹੈ, ਸਾਡੇ ਆਮ ਅਮੂਮਨ ਪਰਿਵਾਰਾਂ ਦੇ ਵਿੱਚ ਇੱਦਾਂ ਹੁੰਦਾ ਹੈ ਵੀ ਜੇ ਨਾ ਕਰ ਦਿੱਤੀ, ਜੇ ਪਿਓ ਨੇ ਮਾਂ ਨੂੰ ਨਾ ਕਰ ਦਿੱਤੀ ਤੇ ਮਾਂ ਨੇ ਕਹਿਣਾ ਇਹਨੇ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ, ਅਸੀਂ ਉਸ ਚੀਜ਼ ਨੂੰ ਇੱਜ਼ਤ ਜਾਂ ਬੇਇੱਜ਼ਤੀ ਨਾਲ ਜੋੜਦੇ ਹਾਂ। ਜੇ ਮਾਂ ਨੇ ਪਿਓ ਨੂੰ ਨਾ ਕਰ ਦਿੱਤੀ ਤੇ ਆਪਾਂ ਕਹਿਣਾ ਇਹਨੇ ਮੇਰੀ ਇਨਸਲਟ ਕਰ ਦਿੱਤੀ, ਬੇਇੱਜ਼ਤੀ ਕਰ ਦਿੱਤੀ। ਸੋ ਕਿਸੇ ਚੀਜ਼ ਤੋਂ ਇਨਕਾਰ ਕਰ ਦੇਣਾ, ਨੋ ਕਹਿ ਦੇਣਾ, ਇਹਦਾ ਮਤਲਬ ਜਿਹੜਾ ਹੈ ਉਹ ਬੇਇੱਜ਼ਤ ਹੋਣਾ ਨਹੀਂ ਕੱਢਿਆ ਜਾਣਾ ਚਾਹੀਦਾ। ਯੈਸ ਮਤਲਬ ਯੈਸ ਹੁੰਦਾ ਹੈ, ਜਿਵੇਂ ਨੋ ਮਤਲਬ ਨੋ ਹੁੰਦਾ ਹੈ। ਸੋ ਆਪਣੇ ਬੱਚਿਆਂ ਨੂੰ ਇਹ ਗੱਲ ਦੱਸਣ ਦੀ ਲੋੜ ਹੈ ਵੀ ਪੁੱਤ ਤੁਹਾਨੂੰ ਜਿੱਦਾਂ ਚੀਜ਼ਾਂ ਲੈ ਕੇ ਦੇਈਦੀਆਂ ਨੇ, ਯੈਸ ਕਰੀਦੀ ਹੈ, ਜਿੱਡੇ ਤਰੀਕੇ ਨਾਲ ਤੁਸੀਂ ਉਹਨੂੰ ਕਬੂਲ ਕਰਦੇ ਹੋ, ਪ੍ਰਵਾਨ ਕਰ ਲੈਂਦੇ ਹੋ, ਜਦੋਂ ਪੁੱਤ ਤੁਹਾਨੂੰ ਕਿਸੇ ਚੀਜ਼ ਤੋਂ ਨੋ ਕਿਹਾ ਜਾਵੇ ਤੇ ਇਹਦਾ ਮਤਲਬ ਬੇਇੱਜ਼ਤੀ ਨਹੀਂ ਹੈ, ਉਹਨੂੰ ਵੀ ਉੱਦਾਂ ਤੁਹਾਨੂੰ ਅਕਸੈਪਟ ਪ੍ਰਵਾਨ ਕਰਨਾ ਚਾਹੀਦਾ ਹੈ। ਇਹ ਮੁਸ਼ਕਲਾਂ ਤੇ ਮੈਂ ਸਿਰਫ ਅਰਜ਼ ਇੰਨੀ ਕਰ ਲੱਗਾ ਸੀ ਵੀ ਘਰ ਦੇ ਵਿੱਚ ਬੱਚਿਆਂ ਨੂੰ ਨੋਹ ਸੁਣਨ ਦੀ ਆਦਤ ਨਹੀਂ ਪਈ, ਫਿਰ ਬੱਚਾ ਕਹਿੰਦਾ ਵੀ ਹੁਣ ਸਕੂਲ ਦੇ ਵਿੱਚ ਵੀ ਇੱਦਾਂ ਹੀ ਹੋਵੇਗਾ, ਹੁਣ ਸੁਸਾਇਟੀ ਵਿੱਚ ਵੀ ਇੱਦਾਂ ਹੀ ਹੋਵੇਗਾ, ਇਸੇ ਕਰਕੇ ਫਿਰ ਉਹ ਨਿੱਕੀ ਨਿੱਕੀ ਗੱਲ ਤੋਂ ਬੇਇੱਜ਼ਤ ਵੀ ਮਹਿਸੂਸ ਕਰਦੇ ਨੇ, ਕਈ ਵਾਰ ਸਟੈਪ ਵੀ ਗਲਤ ਚੁੱਕ ਜਾਂਦੇ ਨੇ। ਅਸੀਂ ਸਕੂਲਿੰਗ ਉਹਨਾਂ ਦੀ ਉੱਦਾਂ ਦੀ ਨਹੀਂ ਕਰ ਪਾਏ, ਉਹਨਾਂ ਦੀ ਘਾੜ ਤੋਂ ਉੱਦਾਂ ਦੀ ਘਾੜ ਨਹੀਂ ਪਾਏ। ਹਰ ਚੀਜ਼ ਨੂੰ ਸਾਡੀ ਕਮਿਊਨਿਟੀ ਆਮ ਤੌਰ ਉੱਤੇ ਜੋੜਦੀ ਹੈ ਬੇਇੱਜ਼ਤ ਹੋਣ ਨਾਲ ਜਾਂ ਇੱਜ਼ਤ ਵਾਲੇ ਨਾਲ। ਅਸੀਂ ਕਿਸੇ ਘਟਨਾ ਨੂੰ ਨੋਰਮਲ ਨਹੀਂ ਲੈ ਸਕਦੇ, ਅਸੀਂ ਸਾਡੀ ਸੁਰਤ ਇੱਦਾਂ ਦੀ ਬਣ ਗਈ। ਹੁਣ ਇੱਦਾਂ ਹੀ ਇੱਕ ਆਮ ਬੜੀ ਹਿਸਟੋਰੀਕਲੀ ਇੱਕ ਪ੍ਰਸਿੱਧ ਗੱਲ ਹੈ ਵੀ ਜਦੋਂ ਗੋਰਿਆਂ ਨੇ ਇੰਡੀਆ ਦੇ ਵਿੱਚ ਰਾਜ ਕੀਤਾ ਨਾ, ਉਹਨਾਂ ਨੇ
ਇੰਗਲੈਂਡ ਵਿੱਚ ਜਦੋਂ ਫਿਰ ਬ੍ਰਿਟਿਸ਼ ਦਾ ਰਾਜ ਉੱਥੇ ਖਤਮ ਹੋਇਆ 1947 ਵਿੱਚ ਪੰਜਾਬ ਦੀ ਵੰਡ ਹੋਈ, ਪਾਕਿਸਤਾਨ ਬਣ ਗਿਆ, ਦੋ ਦੇਸ਼ ਵੱਖਰੇ ਜਿਹੜੇ ਸੀ ਉਹ ਹੋਂਦ ਵਿੱਚ ਆ ਗਏ, ਤੇ ਜਿਹੜੇ ਉੱਥੇ ਗੋਰੇ ਅਫਸਰ ਸੀ ਉਹ ਉਹਨਾਂ ਨੇ ਉੱਚੇ ਅਹੁਦਿਆਂ ਤੇ ਨਹੀਂ ਲਾਏ, ਇੰਗਲੈਂਡ ਦੇ ਵਿੱਚ ਲਿਆਣ ਕੇ ਉਹਨਾਂ ਨੂੰ ਅਹੁਦਿਆਂ ਤੇ ਨਹੀਂ ਲਾਇਆ ਗਿਆ। ਉਹਦਾ ਰੀਜ਼ਨ ਕੀ ਸੀ? ਰੀਜ਼ਨ ਇਹ ਸੀ ਵੀ ਜਿੱਥੇ ਇਹ ਰੂਲ ਕਰਕੇ ਆਏ ਸੀ, ਜਿੱਥੇ ਰਾਜ ਕਰਕੇ ਆਏ ਸੀ, ਉੱਥੇ ਨਾ ਲੱਠ ਚਲਾਈ ਸੀ, ਡੰਡਾ ਚਲਾਇਆ ਸੀ, ਉਹ ਸੁਭਾਅ ਬਣਿਆ ਸੀ। ਉੱਥੇ ਵੱਡਿਆਂ ਵੱਡਿਆਂ ਜਾਗੀਰਦਾਰਾਂ ਨੇ ਇਹਨਾਂ ਦੀਆਂ ਚਾਕਰੀਆਂ ਕੀਤੀਆਂ, ਗੋਰੇ ਅਫਸਰਾਂ ਦੀਆਂ ਚਾਕਰੀਆਂ ਕੀਤੀਆਂ। ਈਵਨ ਆਪਾਂ ਵੇਖਦੇ ਹਾਂ ਵੀ ਰਾਜਿਆਂ ਨੇ ਇਹਨਾਂ ਦੀਆਂ ਚਾਕਰੀਆਂ ਕੀਤੀਆਂ। ਸੋ ਇੱਕ ਸੁਰਤ ਬਣ ਜਾਂਦੀ ਹੁਣ ਤੁਹਾਨੂੰ, ਬੰਦਾ ਹਰ ਕੋਈ ਰੋਜ਼ ਸਲੂਟ ਮਾਰ ਕੇ ਲੰਘੇ ਤੁਹਾਨੂੰ, ਫਿਰ ਬੰਦੇ ਦਾ ਸੁਭਾਅ ਬਣ ਜਾਂਦਾ ਵੀ ਮੈਨੂੰ ਅੱਜ ਫਲਾਣੇ ਬੰਦੇ ਨੇ ਕਿਉਂ ਨਹੀਂ ਪਤਾ ਨਹੀਂ ਸਲੂਟ ਮਾਰਿਆ। ਇਹ ਸਾਡੇ ਸੁਭਾਅ ਦੀ ਕਮਜ਼ੋਰੀ ਹੈ। ਇੱਕ ਬੰਦਾ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ ਹੈ ਤੇ ਹੁਣ ਬੰਦਾ ਇਹ ਚਾਹੁੰਦਾ ਹੈ ਵੀ ਹਰ ਰੋਜ਼ ਹੀ ਮੈਨੂੰ ਇੱਥੋਂ ਨਾਂ ਦਿਆ ਕਰੋ, ਜਦੋਂ ਕਥਾ ਚੱਲਦੀ ਹੁੰਦੀ ਉਦੋਂ ਪੇਪਰ ਨਾ ਦਿਆ ਕਰੋ, ਬੀਬੀਆਂ ਨੂੰ ਪਹਿਲਾਂ ਦੇ ਦਿਆ ਕਰੋ, ਬੇਨਤੀ ਹੈ ਸੇਵਾਦਾਰਾਂ ਨੂੰ, ਗੱਲਾਂ ਬਾਤਾਂ ਕਰ ਲਾ ਪੈਂਦੀਆਂ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਵੀ ਉਹ ਇੱਕ ਸੁਭਾਅ ਬਣ ਜਾਂਦਾ ਵੀ ਹਰ ਰੋਜ਼ ਸਾਨੂੰ ਕੋਈ ਸਤਿ ਸ੍ਰੀ ਅਕਾਲ ਬੁਲਾ ਰਿਹਾ, ਜੇ ਇੱਕ ਦਿਨ ਉਹਨੇ ਨਹੀਂ ਬੁਲਾਈ ਤੇ ਫਿਰ ਅਸੀਂ ਹੋਰ ਤਰ੍ਹਾਂ ਦੇ ਹੋ ਜਾਵਾਂਗੇ। ਹਰ ਰੋਜ਼ ਸਾਨੂੰ ਕੋਈ ਜੀ ਜੀ ਕਰ ਰਿਹਾ, ਹਰ ਗੱਲ ਵਿੱਚ ਹਾਂ ਹਾਂ ਕਰ ਰਿਹਾ ਹੈ, ਇੱਕ ਦਿਨ ਉਹਨੇ ਹਾਂ ਦੀ ਜਗ੍ਹਾ ਤੁਹਾਡੀ ਹਾਂ ਵਿੱਚ ਹਾਂ ਨਹੀਂ ਮਿਲਾਈ ਤੇ ਫਿਰ ਅਸੀਂ ਹੋਰ ਤਰ੍ਹਾਂ ਦੇ ਹੋ ਜਾਂਦੇ ਹਾਂ। ਮਤਲਬ ਸਾਡੀ ਇਹ ਬੁਨਿਆਦੀ ਕਮਜ਼ੋਰੀ ਹੈ। ਅਸੀਂ ਕਿਸੇ ਬੰਦੇ ਦੇ ਝੁਕਣ ਨੂੰ ਕੀ ਸਮਝ ਲੈਂਦੇ ਹਾਂ ਵੀ ਇਹ ਸ਼ਾਇਦ ਕਮਜ਼ੋਰ ਹੈ, ਇਹਨੂੰ ਤਾਂ ਪਤਾ ਕੋਈ ਨਹੀਂ, ਇਹ ਤੇ ਝੁੱਡੂ ਹੈ, ਸਮਝ ਗਏ ਨਾ ਬੇਨਤੀ ਨੂੰ? ਪਰ ਦੁਨੀਆਂ ਉੱਤੇ ਕੋਈ ਐਸਾ ਬੰਦਾ ਥੋੜ੍ਹਾ ਹੈ ਜਿਹੜਾ ਰੋਟੀ ਨੂੰ ਚੋਚੀ ਕਹਿੰਦਾ ਹੈ। ਪਤਾ ਤੇ ਸਾਰਿਆਂ ਨੂੰ, ਇਹ ਚਲਾਕੀਆਂ ਦਾ ਪਤਾ ਕਿਹਨੂੰ ਨਹੀਂ ਹੁੰਦਾ? ਸਾਰਿਆਂ ਨੂੰ ਪਤਾ। ਸੋ ਇਹ ਮਨੁੱਖੀ ਫਿਤਰਤ ਹੈ। ਤੇ ਮੈਂ ਇਗਜ਼ਾਮਪਲ ਦੇਣ ਲੱਗਾ ਸੀ ਤੁਹਾਨੂੰ ਵੀ ਜਿਹੜਾ ਗੋਰਾ ਅਫਸਰ ਰਾਜ ਕਰ ਰਿਹਾ ਸੀ ਨਾ ਬ੍ਰਿਟਿਸ਼ ਦੇ ਵੇਲੇ ਇੰਡੀਆ ਦੇ ਵਿੱਚ, ਜਿਹਨੇ ਰੂਲ ਕੀਤਾ, ਹੁਣ ਇੱਥੇ ਤੁਸੀਂ ਵੇਂਦੇ ਹੋ ਗੋਰੇ ਹੈਗੇ ਨੇ, ਕਿੰਨੀ ਕੁ ਪੁਲਿਸ ਨੂੰ ਲੋਕ ਸਲੂਟਾਂ ਮਾਰਦੇ ਨੇ, ਇੱਥੇ ਕਦੀ ਵੇਖਿਆ ਵੀ ਇੱਦਾਂ ਪੁਲਿਸ ਤੁਰੀ ਜਾਂਦੀ ਹੋਵੇ, ਐਂ ਸਲੂਟ ਮਾਰਦੇ ਨੇ? ਨਹੀਂ ਮਾਰਦੇ, ਅਗਲੇ ਜਾਣਦੇ ਕੋਈ ਨਹੀਂ ਪੁਲਿਸ ਨੂੰ, ਆਮ ਹੀ ਆਪਣੇ ਵਰਗੇ ਸਮਝਦੇ ਨੇ ਵੀ ਠੀਕ ਹੈ ਵਰਦੀ ਹੈ, ਇਹਨੂੰ ਤਨਖਾਹ ਮਿਲਦੀ ਹੈ, ਦੈਟਸ ਆਲ, ਇਹ ਤੋਂ ਵੱਧ ਨਹੀਂ ਕੁਛ ਸਮਝਦੇ। ਪਰ ਇਹੋ ਪੁਲਿਸ ਦਾ ਇੱਕ ਸਿਪਾਹੀ ਹੋਵੇ ਇੰਡੀਆ ਦੇ ਵਿੱਚ, ਮੈਂ ਸੋਰੀ ਟੂ ਸੇ, ਉਹਦੀ ਦੁੱਕੀ ਦੀ ਹਸਤੀ ਨਾ ਹੋਵੇ ਨਾ, ਮਤਲਬ ਇੰਨੀ ਵੈਲਿਊ, ਇੱਕ ਪੈਨੀ ਦੀ ਵੈਲਿਊ ਨਾ ਹੋਵੇ, ਤੇ ਪਿੰਡ ਦਾ ਸਰਪੰਚ ਵੀ ਉਹਨੂੰ ਸਾਹਿਬ ਜੀ ਤੋਂ ਬਿਨਾਂ ਨਹੀਂ ਬੁਲਾਉਂਦਾ। ਰੀਜ਼ਨ ਕੀ ਹੈ? ਕਿਉਂਕਿ ਉੱਥੇ ਡੰਡਾ ਬਹੁਤ ਚੱਲਿਆ, ਜਿਵੇਂ ਪਸ਼ੂ ਨੂੰ ਕਾਬੂ ਕੀਤਾ ਜਾਂਦਾ, ਡੰਡਾ ਬਹੁਤ ਚੱਲਿਆ। ਸੋ ਅਫਸਰਸ਼ਾਹੀ ਦੇ ਮਨ ਦੇ ਵਿੱਚ ਵੀ ਇਹ ਹੈ ਵੀ ਅਸੀਂ, ਸਾਡਾ ਮਤਲਬ ਹੈ ਵੀ ਅਸੀਂ ਲੋਕਾਂ ਨੂੰ ਕੁੱਟਣਾ ਹੈ, ਜ਼ਲੀਲ ਕਰਨਾ ਹੈ, ਫਿਰ ਕੀਤਾ ਜਾਂਦਾ ਹੈ, ਬਹੁਤ ਵੱਡਾ ਉਹਨਾਂ ਨੂੰ ਹਰਾਸ਼ ਕੀਤਾ ਜਾਂਦਾ ਹੈ। ਉਹ ਜੀ ਇੰਗਲੈਂਡ ਤੋਂ, ਇੰਗਲੈਂਡ ਆ ਗਿਆ ਵਾਪਸ ਬ੍ਰਿਟਿਸ਼ ਦਾ ਅਫਸਰ, ਉਹਨਾਂ ਨੇ ਕੋਈ ਉੱਚੇ ਅਹੁਦਿਆਂ ਉੱਤੇ ਇੰਗਲੈਂਡ ਵਾਲਿਆਂ ਨੇ ਉਹਨਾਂ ਨੂੰ ਜੌਬਾਂ ਨਹੀਂ ਦਿੱਤੀਆਂ। ਤੇ ਉਹ ਇੱਕ ਦਿਨ ਟ੍ਰੇਨ ਦੇ ਵਿੱਚ ਯਾਤਰਾ ਕਰ ਰਿਹਾ ਸੀ, ਹੁਣ ਜਦੋਂ ਇੰਡੀਆ ਦੇ ਵਿੱਚ ਸੀ ਉਦੋਂ ਅਫਸਰ ਜਦੋਂ ਯਾਤਰਾ ਕਰਦੇ ਨੇ ਨਾਲ ਸੰਤਰੀ ਹੋਰ, ਤੁਹਾਨੂੰ ਪਤਾ ਨੌਕਰ ਚਾਕਰ ਹੁੰਦੇ ਨੇ, ਨਾ ਵੀ ਹੋਣ ਤੇ ਕਈ ਵਾਰ ਟੀ ਟੀ ਜਾਂ ਹੋਰ ਜਿਹੜੇ ਉੱਥੇ ਵਰਕਰ ਹੁੰਦੇ ਨੇ ਟ੍ਰੇਨ ਦੇ ਵਿੱਚ, ਉਹ ਤੁਹਾਡਾ ਸਮਾਨ ਲਾਹ ਦੇਣਗੇ, ਤੁਹਾਡੇ ਅੱਗੇ ਪਿੱਛੇ ਸਾਹਿਬ ਜੀ ਛੱਡ ਕੇ ਆਉਣੇ, ਅੱਗੇ ਪੂਰਾ ਪ੍ਰਬੰਧ ਹੁੰਦਾ ਨਾ। ਤੇ ਉਹ ਅਫਸਰ ਟ੍ਰੇਨ ਵਿੱਚ ਯਾਤਰਾ ਕਰ ਰਿਹਾ ਸੀ ਤੇ ਗੋਰਾ ਉਹਦਾ ਬੱਚਾ ਸੀ ਨਾਲ ਇੱਕ ਛੋਟਾ ਜਿਹਾ, ਹੁਣ ਉਹਨੂੰ ਸਮਾਨ ਉੱਥੇ ਆਪ ਚੁੱਕਣਾ ਪਿਆ। ਤੋ ਲਿਖਣ ਵਾਲੇ ਨੇ ਲਿਖਿਆ ਵੀ ਉਹ ਬੱਚਾ ਕਹਿੰਦਾ ਆਪਾਂ ਇੰਡੀਆ ਹੀ ਚੱਲੀਏ ਵਾਪਸ, ਉੱਥੇ ਵਧੀਆ ਸੀ। ਰੀਜ਼ਨ ਇਹ ਸੀ ਵੀ ਤੁਸੀਂ ਉੱਥੇ ਅਫਸਰ ਸੀ, ਸਾਡੇ ਆਲੇ ਦੁਆਲੇ ਉੱਥੇ ਰਾਜੇ ਮਹਾਰਾਜੇ ਇੱਦਾਂ ਫੌਜਾਂ ਉਹਨਾਂ ਦੀਆਂ ਭੱਜੀਆਂ ਫਿਰਦੀਆਂ ਸੀ, ਕਿਉਂਕਿ ਉਹਨੂੰ ਉਹ ਇਨਵਾਇਰਮੈਂਟ ਇੱਥੇ ਨਹੀਂ ਮਿਲਿਆ, ਇੰਗਲੈਂਡ ਵਿੱਚ ਉਹ ਇਨਵਾਇਰਮੈਂਟ ਨਹੀਂ ਮਿਲਿਆ, ਜਿੱਡੀ ਅਫਸਰਸ਼ਾਹੀ ਉਹਦੇ ਪਿਓ ਦੀ ਉੱਥੇ ਟੌਹਰ ਸੀ, ਅਸੀਂ ਇਹਨੂੰ ਟੌਹਰ ਨਾਲ ਜੋੜਦੇ। ਹੁਣ ਇੱਥੇ ਐਮ ਪੀ ਐਮ ਐਲ ਏ ਆਪਾਂ ਵੇਖਦੇ ਹਾਂ ਨਾ ਇੱਦਾਂ ਹੀ ਤੁਰੇ ਫਿਰਦੇ ਨੇ, ਤੇ ਪਰ ਪਿੰਡ ਦੇ ਵਿੱਚ ਸਾਡਾ ਤੇ ਸਰਪੰਚ ਹੀ ਐਮ ਐਲ ਏ 'ਚ ਨਹੀਂ ਪਾਵਰ ਰੱਖਦਾ, ਉਹੀ ਘੱਟ ਨਹੀਂ ਹੁੰਦਾ। ਸੋ ਇੱਕ ਉਹ ਚੀਜ਼ ਜਿਹੜੀ ਹੈ ਸਾਡੀ ਸੁਰਤ ਦੇ ਵਿੱਚ ਬੈਠੀ ਹੋਈ ਹੈ ਵੀ ਜਿਹਨੂੰ ਆਪਾਂ ਕਹਿੰਦੇ ਵੀ ਧੌਂਸ ਜਮਾਉਣ ਦੀ ਇੱਕ ਜਿਹੜੀ ਪ੍ਰਵਿਰਤੀ ਹੈ। ਫਿਰ ਸਾਡੇ ਜੇ ਉੱਥੇ ਚਾਅ ਨਹੀਂ ਪੂਰੇ ਹੋਏ, ਇੱਥੇ ਗੁਰਦੁਆਰਿਆਂ ਵਿੱਚ ਅਸੀਂ ਕਰਨ ਲੱਗ ਪਏ,
ਅਸੀਂ ਆਖਿਆ ਵੀ ਉੱਥੇ ਇੱਥੇ ਤਾਂ ਹੁਣ ਸਰਪੰਚੀ ਮਿਲਣੀ ਕੋਈ ਨਹੀਂ, ਇੱਥੇ ਫਿਰ ਵੱਖਰੀ ਵੱਖਰੀ ਥਾਂ ਉੱਤੇ ਇੱਦਾਂ ਦੀਆਂ ਚੀਜ਼ਾਂ ਚੱਲ ਪਈਆਂ ਵੀ ਉਹ ਉਹ ਉਹ ਜਿਹੜੀ ਸਿੱਖ ਮਾਨਸਿਕਤਾ ਹੈ ਨਾ, ਜਿਹੜੀ ਬਿਮਾਰ ਮਾਨਸਿਕਤਾ ਹੈ, ਉਹ ਕੱਢਣੀ ਨਹੀਂ ਅੱਜ ਕਈ ਵਾਰ। ਵੈਸੇ ਬੜੀ ਹੈਰਾਨ ਹੁੰਦੀ ਹੈ ਵੀ ਜਦੋਂ ਸਾਡੇ ਆਪਣੇ ਹੀ ਪੰਜਾਬੀ ਭਰਾ, ਸਾਡੇ ਆਪਣੇ ਸਿੱਖ ਭਰਾ ਕਹਿੰਦੇ ਨੇ, ਕਹਿੰਦੇ ਆਪਣੇ ਨਾਲ ਨਾ ਲੱਗੇ ਹੋ, ਕਿਸੇ ਗੋਰੇ ਨਾਲ ਲੱਗ ਜਾਇਓ। ਕਮਾਲ ਹੈ, ਗੋਰੇ ਨੇ ਤੇ ਗੁਰਬਾਣੀ ਨਹੀਂ ਪੜ੍ਹੀ, ਗੋਰੇ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਿਆ, ਗੋਰੇ ਨੇ ਤੇ ਕੋਈ ਲੰਗਰ ਨਹੀਂ ਲਵਾਇਆ। ਹਰ ਬੰਦਾ ਆਮ ਕਹਿੰਦੇ ਨੇ ਇਹਨਾਂ ਨਾਲ ਲੱਗ ਜਾਇਓ ਜਾ ਕੇ, ਵੀ ਸਾਡੇ ਬੰਦਿਆਂ ਦੀ ਸਿਚੁਏਸ਼ਨ ਇੱਦਾਂ ਦੀ ਹੈ, ਸਾਡੇ ਬੰਦਿਆਂ ਦੇ ਹਾਲਾਤ ਇੱਦਾਂ ਦੇ ਨੇ। ਹੁਣ ਖੈਰ ਚਲੋ, ਇਹ ਆਪਣਾ ਟੌਪਿਕ ਹੋਰ ਬੰਨੇ ਤੁਰ ਪੈਣਾ। ਮੈਂ ਸਿਰਫ ਬੇਨਤੀ ਇਹ ਕਰਨ ਲੱਗਾ ਸੀ ਵੀ ਬੰਦੇ ਦੇ ਸੁਭਾਅ ਦੀ ਇਹ ਬਿਰਤੀ ਹੈ ਵੀ ਇਹਨੂੰ ਇਹ ਜੇ ਇਹ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ, ਫਤਿਹ ਬੁਲਾਉਂਦਾ ਹੈ, ਕੋਈ ਗੱਲਬਾਤ ਕਰਦਾ ਹੈ, ਤੁਸੀਂ ਰੈਗੂਲਰ ਕਿਸੇ ਬੰਦੇ ਨੂੰ ਕਰਕੇ ਵੇਖ ਲਓ, ਇੱਕ ਦਿਨ ਤੁਸੀਂ ਇਗਨੋਰ ਕਰਕੇ ਲੰਘਿਓ, ਉਹਨੇ ਆਖਣਾ ਪਤਾ ਨਹੀਂ ਕੀ ਹੋ ਗਿਆ ਇਹਨੂੰ, ਭਾਵੇਂ ਉਹ ਆਪਣੀ ਪ੍ਰੋਬਲਮ ਵਿੱਚ ਹੋਵੇ, ਮਤਲਬ ਸੁਭਾਅ ਬਣ ਜਾਂਦਾ। ਸੋ ਮਨੁੱਖੀ ਸੁਭਾਅ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਚਾਹੇ ਮਿੱਤਰ ਹੈ, ਚਾਹੇ ਮਾਂ ਹੈ, ਚਾਹੇ ਪਿਤਾ ਹੈ, ਚਾਹੇ ਸਾਡੇ ਪੁੱਤਰ ਨੇ, ਧੀਆਂ ਨੇ, ਇਹ ਮੁਕੰਮਲ ਨਹੀਂ ਹੈਗੇ। ਇਸ ਕਰਕੇ ਸਤਿਗੁਰੂ ਗੁਰੂ ਮਹਾਰਾਜ ਕਹਿੰਦੇ ਨੇ ਵੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਇਹਨਾਂ ਦੀ ਟੇਕ, ਇਹਨਾਂ ਦਾ ਆਸਰਾ ਵਿਅਰਥ ਹੈ, ਇਹ ਇਹ ਤੁਹਾਨੂੰ ਮੁਕੰਮਲ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੇ ਆਪਣੀ ਜੀਵਨ ਵਿੱਚ, ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਕਮੀਆਂ ਨੇ। ਜੇ ਤੁਸੀਂ ਟੇਕ ਲੈਣੀ ਹੈ, ਆਸਰਾ ਲੈਣਾ ਹੈ, ਮੁਕੰਮਲ ਹੋਣ ਵਾਸਤੇ, ਪੂਰਨ ਮਨੁੱਖ ਬਣਨ ਵਾਸਤੇ ਆਸਰਾ ਲੈਣਾ ਹੈ, ਤਾਂ ਤੁਹਾਨੂੰ ਗੁਰੂ ਦਾ ਹੀ ਲੈਣਾ ਪੈਣਾ, ਗੁਰੂ ਹੀ ਸਬਕ ਦੇਵੇ, ਗੁਰੂ ਹੀ ਸਿੱਖਿਆ ਦੇਵੇ। ਤੋ ਸਤਿਗੁਰੂ ਮਹਾਰਾਜ ਨੇ ਆਖਿਆ, ਕੋਈ ਜਾਣੈ, ਕੋਈ ਜਾਣ ਲਵੇ, ਕਵਨ ਈਹਾਂ ਜੱਗ ਮੀਤ। ਮੀਤ ਦਾ ਅਰਥ ਹੈ ਮਿੱਤਰ, ਕੋਈ ਜਾਣ ਲਵੇ ਵੀ ਅਸਲੀ ਮਿੱਤਰ ਹੈ ਕੌਣ ਇੱਥੇ। ਸਤਿਗੁਰੂ ਨੇ ਤਾਂ ਹੀ ਆਖਿਆ ਨਾ, ਗੁਰੂ ਅਰਜਨ ਸਾਹਿਬ ਨੇ, ਉਹਨਾਂ ਆਖਿਆ, ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਆਖਿਆ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾ, ਉਹ ਸੱਜਣ ਅਸਲੀ ਹੈ। ਹੁਣ ਕਈ ਵਾਰ ਜਿਹੜਾ ਅਸਲੀ ਮਿੱਤਰ ਹੁੰਦਾ ਹੈ, ਉਹਨੂੰ ਬੰਦਾ ਗਵਾ ਲੈਂਦਾ ਹੈ, ਚਮਕ ਦਮਕ ਵਿੱਚ ਅਸੀਂ ਜ਼ਿਆਦੇ ਉਲਝ ਜਾਂਦੇ। ਮਹਾਰਾਜ ਨੇ ਆਖਿਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਆਖਿਆ ਜਿਹੜਾ ਸੱਚੀ ਪਿਆਰਾ ਮਿੱਤਰ ਸੀ, ਉਹਨੂੰ ਮੈਂ ਛੱਡ ਦਿੱਤਾ, ਉਹਨੂੰ ਗਵਾ ਲਿਆ ਮੈਂ, ਕਈ ਚੀਜ਼ਾਂ ਮੈਂ ਗਵਾ ਲਈ। ਅੱਛਾ, ਤੁਸੀਂ ਵੇਖੋ, ਕਈ ਚੰਗੇ ਭਲੇ ਮਿੱਤਰ ਜਿਹੜੇ ਸੱਚੀ ਤੁਹਾਡਾ ਭਲਾ ਲੋਚਦੇ ਸੀ ਨਾ, ਆਪਾਂ ਉਹ ਗਵਾ ਲੈਂਦੇ ਆਪਣੀ ਜ਼ਿੰਦਗੀ ਵਿੱਚੋਂ। ਕਿਉਂ ਭਲਾ? ਸਾਡੇ ਆਪਣੇ ਅੰਦਰ ਦੀ ਹਉਮੈ ਕਰਕੇ। ਬੰਦਾ ਇਹ ਕਹਿੰਦਾ ਹੈ ਵੀ ਮੈਂ ਕਰੈਕਟ ਹਾਂ, ਮੈਂ ਠੀਕ ਹਾਂ, ਤੇ ਮੈਨੂੰ ਉਹ ਚਾਹੀਦੇ ਨੇ ਮਿੱਤਰ ਜਿਹੜੇ ਮੇਰੀ ਹਰ ਗੱਲ ਦੇ ਵਿੱਚ ਹਾਂ ਦੇ ਵਿੱਚ ਹਾਂ ਮਿਲਾਉਣ। ਅਸੀਂ ਮਿੱਤਰ ਦੀ ਡੈਫੀਨੇਸ਼ਨ ਇਹੀ ਸਮਝੀ ਹੈ। ਨਹੀਂ, ਮਿੱਤਰ ਇਕੱਲੇ ਉਹ ਨਹੀਂ ਹੁੰਦੇ ਜਿਹੜੇ ਹਰ ਗੱਲ ਦੇ ਵਿੱਚ ਹਾਂ ਮਿਲਾਉਂਦੇ ਨੇ। ਅਸਲੀ ਮਿੱਤਰ ਉਹ ਹੈ ਵੀ ਜਦੋਂ ਤੁਸੀਂ ਗਲਤ ਗੱਲ ਕਰਦੇ ਹੋ, ਉਹ ਨਾ ਕਹਿਣ ਦੀ ਵੀ ਤੁਹਾਨੂੰ ਜ਼ਰੂਰਤ ਰੱਖਦੇ ਨੇ, ਕਿਉਂਕਿ ਉਹ ਤੁਹਾਡਾ ਭਲਾ ਲੋਚਦੇ ਨੇ, ਤੁਹਾਡਾ ਫਾਇਦਾ ਲੋਚਦੇ ਨੇ। ਅਸੀਂ ਮਿੱਤਰਤਾ ਦੀ ਡੈਫੀਨੇਸ਼ਨ ਬਿਲਕੁਲ ਇੱਕ ਦੂਜੇ ਪੁਆਇੰਟ ਆਫ ਵਿਊ ਤੋਂ ਕਰਦੇ ਹਾਂ ਵੀ ਜਿਹੜੇ ਜਿਹਨੂੰ ਮੈਂ ਆਖਿਆ ਨਾ ਵੀ ਚੱਲ ਵੀ ਫਲਾਨੇ ਦੇ ਮਗਰ ਚੱਲੀਏ, ਹੁਣ ਜਿਹਨੇ ਤੁਹਾਨੂੰ ਕਹਿ ਦਿੱਤਾ ਨਹੀਂ ਤੂੰ ਇਹ ਕੰਮ ਨਾ ਕਰੀ, ਤੇਰਾ ਟੱਬਰ ਹੈ, ਤੇਰਾ ਪਰਿਵਾਰ ਹੈ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਵੀ ਚੇਤ ਸਮਝ ਗੱਲ ਨੂੰ ਵਿਚਾਰ ਵੀ ਕੀ ਗੱਲ ਹੋ ਗਈ, ਵੀ ਬੰਦਾ ਅਗਰੈਸਿਵ ਹੈ, ਜੇ ਤੂੰ ਕੋਈ ਨਹੀਂ ਤੇਰਾ ਦਿਮਾਗ ਗਰਮ ਹੈ, ਥੋੜ੍ਹਾ ਜਿਹਾ ਸ਼ਾਂਤ ਹੋ, ਥੋੜ੍ਹਾ ਬਾਅਦ 'ਚ ਫਿਰ ਵੇਖ ਲਾਂਗੇ, ਇੱਕ ਦਿਨ ਰੁਕ ਜਾ, ਫਿਰ ਅਗਲੇ ਦਿਨ ਜਿੱਦਾਂ ਆਖੇਗਾ ਉੱਦਾਂ ਵੇਖ ਲਾਂਗੇ। ਮਤਲਬ ਉਹਨੇ ਤੁਹਾਨੂੰ ਇਹ ਸਲਾਹ ਦਿੱਤੀ। ਅਤੇ ਇੱਕ ਘੱਟ ਅਕਲ ਵਾਲਾ ਮਿੱਤਰ ਹੈ, ਉਹਨੇ ਆਖਿਆ ਚੱਲ ਕੋਈ ਨਹੀਂ, ਫਿਰ ਦੋਵੇਂ ਜੇਲ੍ਹ ਦੇ ਵਿੱਚ ਬੰਦ ਹੋ ਗਏ, ਪਿੱਛੇ ਪਰਿਵਾਰ ਰੁਲ ਗਏ, ਧੀਆਂ ਪੁੱਤਰ ਰੁਲ ਗਏ, ਘਰ ਵਾਲੀ ਪੁਲਿਸ ਵਾਲਿਆਂ ਦੇ ਕੋਲੋਂ ਜਲੀਲ ਹੁੰਦੀ ਫਿਰਦੀ ਹੈ। ਮਤਲਬ ਇੱਕ ਜਿਹੜੀ ਸਲਾਹ ਹੈ, ਜਿਹੜਾ ਗਲਤ ਉਹ ਮਿੱਤਰ ਨੇ, ਹੁਣ ਆਪਾਂ ਨੇ ਕਹਿ ਦਿੱਤਾ ਵੀ ਮਿੱਤਰਤਾ ਬੜੀ ਨਿਭਾਈ ਜੀ, ਉਹ ਦੋਵੇਂ ਜੇਲ੍ਹ 'ਚ ਜਾ ਕੇ ਬਹਿ ਗਏ, ਵੇਖੋ ਮਿੱਤਰ, ਠੀਕ ਹੈ ਇੱਕ ਗੱਲ ਤੋਂ ਵਾਕਈ ਉਹਨੇ ਨਿਭਾਈ ਹੈ, ਪਰ ਉਹ ਮਿੱਤਰ ਦੀ ਸੁਰਤ ਮੁਕੰਮਲ ਨਹੀਂ ਨਾ ਹੈਗੀ।
ਤੇ ਜੇ ਤੁਸੀਂ ਗੁਰੂ ਸਾਹਿਬ ਨੂੰ ਮਿੱਤਰ ਬਣਾਓਗੇ ਫਿਰ ਇਹਦੇ ਅਕੋਰਡਿੰਗ ਤੁਸੀਂ ਫੈਸਲੇ ਲਓਗੇ, ਇਹ ਮੁਕੰਮਲ ਹੈ, ਆਹ ਫਰਕ ਹੈ। ਕਿਉਂਕਿ ਮਿੱਤਰ ਦਾ ਵੀ ਇੱਕ ਦਾਇਰਾ ਹੈ ਨਾ ਸੋਚਣ ਦਾ, ਉਹਦੀ ਵੀ ਇੱਕ ਲਿਮਿਟ ਹੈ, ਉਹਦੇ ਵੀ ਪਰਿਵਾਰ ਹੈ, ਉਹਦੇ ਉੱਤੇ ਵੀ ਕਈਆਂ ਗੱਲਾਂ ਦਾ ਅਸਰ ਪੈਂਦਾ ਹੈ, ਉਹਦੀ ਵੀ ਜਿੱਦਾਂ ਦੀ ਸਕੂਲਿੰਗ ਹੋਈ ਹੈ ਉਹਨੇ ਉਹਦੇ ਅਕੋਰਡਿੰਗ ਤੁਹਾਨੂੰ ਦੱਸਣਾ ਹੈ। ਤੇ ਇੱਕ ਮਿੱਤਰ ਹੁਣ ਤੇ ਮਿੱਤਰਾਂ ਦੀ ਤੇ ਮੈਂ ਤੇ ਬੜੀ ਹੈਰਾਨ ਹੁੰਦਾ ਵੀ ਅੱਜ ਕੱਲ੍ਹ ਦੁਨੀਆਂ ਦਾ ਬਣੂ ਕੀ, ਵੀ ਇੱਥੇ ਮਤਲਬ ਐਪਸ ਦੇ ਵਿੱਚ ਲੋਕ ਮਿੱਤਰ ਲੱਭਦੇ ਫਿਰਦੇ ਨੇ ਵੀ ਇਹ ਫਲਾਨੀ ਐਪ ਡਾਊਨਲੋਡ ਕਰ ਲਓ ਇੱਥੋਂ ਤੁਹਾਨੂੰ ਮਿੱਤਰ ਲੱਭਣਗੇ। ਮਤਲਬ ਸਮਾਜ ਨੂੰ ਗਰਕਣ ਦੀਆਂ ਵਿਧੀਆਂ ਦੱਸੀਆਂ ਜਾ ਰਹੀਆਂ ਨੇ। ਵੇਖੋ ਮਿੱਤਰ ਤੇ ਬੰਦੇ ਨੂੰ ਕਿੱਥੋਂ ਲੱਭਦੇ ਨੇ, ਫਰੈਂਡਸ ਜਿਹੜੇ ਨੇ ਉਹ ਕਿੱਥੋਂ ਲੱਭਦੇ ਨੇ, ਜਾਂ ਤੁਹਾਨੂੰ ਆਪਣੇ ਪਰਿਵਾਰ ਵਿੱਚੋਂ ਲੱਭਣਗੇ, ਇੱਥੋਂ ਹੀ ਲੱਭਦੇ ਨੇ ਨਾ, ਜਾਂ ਤੁਸੀਂ ਸਕੂਲ ਵਿੱਚ ਪੜ੍ਹਦੇ ਸੀ ਉੱਥੋਂ ਲੱਭਣਗੇ, ਤੁਸੀਂ ਯੂਨੀਵਰਸਿਟੀ ਜਾਂਦੇ ਸੀ ਉੱਥੋਂ ਲੱਭਣਗੇ, ਜਿਨ੍ਹਾਂ ਦੇ ਨਾਲ ਤੁਸੀਂ ਲੌਂਗ ਟਾਈਮ ਸਪੈਂਡ ਕੀਤਾ। ਮਿੱਤਰ ਅਸਲੀ ਤੇ ਉਹੀ ਹੋਣਗੇ ਨਾ, ਪਰ ਇੱਕ ਐਪ ਦੇ ਉੱਤੇ ਮਿੱਤਰ ਤੁਹਾਡਾ ਕਿਵੇਂ ਮਿੱਤਰ ਹੋ ਸਕਦਾ ਹੈ ਰੈਂਡਮਲੀ ਕੋਈ? ਮਤਲਬ ਇੱਥੇ ਤੁਹਾਡੇ ਕੈਨੇਡਾ ਦੀ ਬੀਬੀ ਹੈ, ਉਹ ਫੈਮਿਨਿਜ਼ਮ ਦਾ ਕੀੜਾ ਹੈ ਉਹਨੂੰ, ਪਰ ਚਲੋ ਕੋਈ ਗੱਲ ਨਹੀਂ, ਇਹ ਮੁਲਕ ਆਜ਼ਾਦ ਹੈ, ਇੱਥੇ ਤੁਸੀਂ ਫਰੀਡਮ ਆਫ ਸਪੀਚ ਹੈ, ਇੱਥੇ ਤੁਸੀਂ ਬੋਲ ਸਕਦੇ ਹੋ, ਕੋਈ ਗੱਲ ਨਹੀਂ। ਅਤੇ ਉਹ ਮੈਂ ਹੈਰਾਨ ਵੀ ਉਹ ਫਿਰ ਇੱਕ ਤਰ੍ਹਾਂ ਜਦੋਂ ਟਿਕਟੋਕ 'ਤੇ ਜਾਂ ਫੇਸਬੁੱਕ ਦੇ ਉੱਤੇ ਤੁਸੀਂ ਮਸ਼ਹੂਰ ਹੋ ਜਾਂਦੇ ਹੋ ਫਿਰ ਤੁਹਾਨੂੰ ਐਪਸ ਵਾਲੇ ਅਪਰੋਚ ਕਰਦੇ ਨੇ, ਜਿਹੜੀਆਂ ਸਾਡੇ ਜਿਵੇਂ ਵਟਸਐਪ ਜਾਂ ਦੂਜੀਆਂ ਤੀਆਂ, ਉਹਨਾਂ ਕਿਤੇ ਅਪਰੋਚ ਕੀਤੀ ਹੋਣੀ ਵੀ ਤੂੰ ਸਾਡੀ ਐਪ ਦੀ ਮਸ਼ਹੂਰੀ ਕਰ, ਅਤੇ ਉਹ ਐਪ ਦੀ ਮਸ਼ਹੂਰੀ ਕਰਦਿਆਂ ਪਤਾ ਕੀ ਕਹਿ ਰਹੀ ਹੈ, ਉਹ ਇਹ ਕਿਹੜਾ ਇੰਡੀਆ, ਉੱਥੇ ਤਾਂ ਤੁਸੀਂ ਗੁਆਂਢੀ ਨਾਲ ਲੜ ਲਓਗੇ, ਇਹ ਤਾਂ ਕਨੇਡਾ, ਇੱਥੇ ਤਾਂ ਗੁਆਂਢੀ ਨੂੰ ਤੁਸੀਂ ਜਾਣਦੇ ਹੀ ਨਹੀਂ ਹੁੰਦੇ, ਤੁਸੀਂ ਇੱਦਾਂ ਕਰੋ ਜੇ ਤੁਸੀਂ ਬੋਰ ਹੁੰਦੇ ਹੋ ਤਾਂ ਆਹ ਇੱਕ ਐਪ ਹੈ ਇਹਨੂੰ ਡਾਊਨਲੋਡ ਕਰ ਲਓ, ਇੱਥੇ ਤੁਹਾਨੂੰ ਮਿੱਤਰ ਲੱਭਣਗੇ, ਪਹਿਲੀ ਕਾਲ ਫਰੀ ਹੋਵੇਗੀ, ਫਿਰ ਤੁਸੀਂ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰੀ ਜਾਓ। ਹੁਣ ਤੁਸੀਂ ਅੰਦਾਜ਼ਾ ਲਓ ਵੀ ਸਮਾਜ ਕਿੱਥੋਂ ਤੱਕ ਗਰਕਣ 'ਤੇ ਆ ਗਿਆ, ਵੀ ਕੀ ਗੱਲ ਵੀ ਜੇ ਕਾਲ ਹੀ ਕਰਨੀ ਹੈ ਤਾਂ ਮੈਂ ਪਿੰਡ ਇੰਡੀਆ ਆਪਣੇ ਕਿਸੇ ਫਰੈਂਡ ਨੂੰ ਕਰ ਲਵਾਂਗਾ, ਏਡੀ ਕਿਹੜੀ ਆਖਰ ਆਈ ਹੈ। ਹੁਣ ਆਪਾਂ ਸਾਰੀ ਦਿਹਾੜੀ ਜੇ ਜਿਹੜੇ ਤੁਹਾਡੇ 'ਚੋਂ ਚਲੋ ਕੰਮਾਂ ਵਾਲੀਆਂ ਭੈਣਾਂ ਨੇ ਵੀਰ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਬਿਜ਼ੀ ਹੁੰਦੇ, ਕਾਲ ਕਰਨ ਲਈ ਤਾਂ ਸਮਾਂ ਹੀ ਨਹੀਂ ਹੁੰਦਾ, ਸਮਝ ਗਏ ਨਾ ਬੇਨਤੀ ਨੂੰ, ਕਾਲ ਕਰਨ ਲਈ ਸਮਾਂ ਹੀ ਨਹੀਂ। ਸਾਡੇ ਆਪਣੇ ਭੈਣ ਭਰਾ ਕਈ ਨਾ ਕਹਿੰਦੇ ਨੇ ਯਾਰ ਤੂੰ ਚੰਗਾ ਕਨੇਡਾ ਗਿਆ ਤੇ ਤੂੰ ਤਾਂ ਸਾਨੂੰ ਕਾਲ ਹੀ ਨਹੀਂ ਕਰਦਾ, ਪਹਿਲਾਂ ਸਾਨੂੰ ਵੀ ਲੱਗਦਾ ਸੀ ਜਦੋਂ ਅਸੀਂ ਬੈਠੇ ਜਿਹੜੇ ਸਾਡੇ ਰਿਸ਼ਤੇਦਾਰ ਕਨੇਡਾ ਨੇ। ਹੁਣ ਇੱਥੋਂ ਦੀ ਲਾਈਫ ਦਾ ਪਤਾ ਲੱਗਦਾ ਨਾ, ਇੱਕ ਤਾਂ ਦਿਨ ਰਾਤ ਦਾ ਫਰਕ ਹੈ, ਫਿਰ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਬੰਦਾ ਕੰਮ ਹੈ, ਹੋਰ ਗਰੋਸਰੀ ਕਰਨੀ ਹੈ ਕਿਸੇ ਨੇ, ਹੋਰ ਹੈ ਨਾ, ਟਾਈਮ ਹੀ ਨਹੀਂ ਹੈਗਾ ਕਾਲ ਕਰਨ ਦਾ ਕਿਸੇ ਕੋਲ। ਅਤੇ ਫਿਰ ਜਿਹੜੇ ਇਹ ਐਪਸ ਦੀ ਐਡਵਰਟਾਈਜ਼ਮੈਂਟ ਕਰਕੇ ਕਹਿੰਦੇ ਨੇ ਵੀ ਤੁਸੀਂ ਇੱਥੇ ਕਾਲ ਕਰੋ, ਪਹਿਲੀ ਕਾਲ ਤੁਹਾਨੂੰ ਫਰੀ ਹੈ, ਫਿਰ ਕੋਈ ਚਾਰਜ ਪੈਣਗੇ, ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ, ਤੁਸੀਂ ਕਿਹੜੇ ਬੰਦੇ ਨਾਲ ਗੱਲ ਕਰਨੀ ਹੈ, ਕਿਹੜਾ ਤੁਸੀਂ ਉਹ ਮਿੱਤਰ ਬਣਾਉਣਾ ਹੈ? ਵੀ ਮੈਂ ਕਾਲ ਹੀ ਕਰਨੀ ਹੋਵੇਗੀ, ਮੈਂ ਆਪਣੀ ਭੈਣ ਨੂੰ ਕਰ ਲਵਾਂਗਾ, ਮੈਂ ਆਪਣੀ ਯੂਨੀਵਰਸਿਟੀ ਕਾਲਜ ਦੇ ਕਿਸੇ ਮਿੱਤਰ ਨੂੰ ਕਰ ਲਵਾਂਗਾ, ਮੈਂ ਆਪਣੇ ਸਕੂਲ ਦੇ ਕਿਸੇ ਫਰੈਂਡ ਨੂੰ ਕਰ ਲਵਾਂਗਾ, ਮਤਲਬ ਮੈਂ ਕਿਹੜਾ ਫਰੈਂਡ ਲੱਭਣਾ ਐਪ ਤੋਂ? ਮਤਲਬ ਸਮਾਜ ਦੇ ਗਰਕਣ ਦੀ ਨਿਸ਼ਾਨੀ ਵੇਖੋ ਤੁਸੀਂ, ਉਹ ਐਡਵਰਟਾਈਜ਼ਮੈਂਟ ਕਰ ਰਹੀ ਬੀਬੀ ਵੀ ਤੁਸੀਂ ਕਨੇਡਾ 'ਚ ਬੈਠੇ ਬੋਰ ਹੋ ਰਹੇ ਹੋ, ਉਹ ਕਨੇਡਾ 'ਚ ਕਿਹੜਾ ਬੋਰ ਹੁੰਦਾ, ਇੱਥੇ ਤਾਂ ਬੋਰ ਹੋਣ ਦਾ ਟਾਈਮ ਹੀ ਨਹੀਂ ਹੈਗਾ, ਉਹ ਜਿਵੇਂ ਆਪਣੇ ਪੰਜਾਬ 'ਚ ਕਹਿੰਦੇ ਹੁੰਦੇ ਸਾਡੀ ਤਾਂ ਮਰਨ ਦੀ ਵਿਹਲ ਨਹੀਂ ਹੈਗੀ, ਜਿੰਨੀ ਬੰਦੇ ਦੀ ਲਾਈਫ ਇੱਥੇ ਬਿਜ਼ੀ ਹੈ। ਹਾਂ ਬਜ਼ੁਰਗ ਜ਼ਰੂਰ ਵਿਹਲੇ ਨੇ, ਵੇਖ ਲਓ ਉਹਨਾਂ ਨੂੰ ਐਪਾਂ ਡਾਊਨਲੋਡ ਕਰਕੇ ਦੇਣੀਆਂ ਦੇ ਦਿਓ, ਉਹ ਲੱਗੇ ਰਹਿਣ ਗੱਲਾਂ ਕਰਦੇ ਰਹਿਣ, ਉਹ ਵੀ ਵਿਚਾਰੇ ਚਲੋ ਕਿਤੇ ਪਾਰਕ 'ਚ ਬਹਿ ਕੇ ਗੁਰਦੁਆਰੇ 'ਚ ਬਹਿ ਕੇ ਆਪਸ ਦੇ ਵਿੱਚ ਗੱਲਬਾਤ ਕਰ ਲੈਂਦੇ ਨੇ। ਸੋ ਇੱਦਾਂ ਦੀਆਂ ਜਿਹੜੀਆਂ ਫੈਮਿਨਿਜ਼ਮ ਦਾ ਜਿਨ੍ਹਾਂ ਨੂੰ ਕੀੜਾ ਚੜਿਆ ਹੈ ਨਾ, ਥੋੜ੍ਹਾ ਜਿਹਾ ਇਹਨਾਂ ਬੀਬੀਆਂ ਤੋਂ ਵੀ ਬਚ ਕੇ ਰਹਿਣ ਦੀ ਲੋੜ ਹੈ, ਹਰ ਗੱਲ ਕਿਸੇ ਦੀ ਮੰਨਣ ਵਾਲੀ ਨਹੀਂ ਹੁੰਦੀ। ਹਾਂ ਮੈਂ ਵੀ ਨਹੀਂ ਕਹਿ ਰਿਹਾ ਵੀ ਗੁਰੂ ਸਾਹਿਬ ਨੇ ਕੋਈ ਬੀਬੀਆਂ ਨੂੰ ਹੱਕ ਨਹੀਂ ਦਿੱਤੇ, ਆ ਸਾਡੀਆਂ ਭੈਣਾਂ ਕੰਮ ਕਰਦੀਆਂ ਨੇ, ਯੂਨੀਵਰਸਿਟੀਆਂ ਕਾਲਜਾਂ ਵਿੱਚ ਜਾਂਦੀਆਂ ਨੇ, ਚੰਗੀਆਂ ਡਿਗਰੀਆਂ। ਹੁਣ ਇੱਕ ਤਾਂ ਉਹ ਟਿਕਟੋਕ ਵਾਲੀਆਂ ਨੇ, ਆ ਕੱਲ੍ਹ ਪਰਸੋਂ ਹੀ ਆਪਣੇ ਗੁਰਦੁਆਰਾ ਸਾਹਿਬ ਦੋ ਬੱਚੀਆਂ ਦੇ ਇੱਥੇ ਸਮਾਗਮ ਹੋਏ, ਸੁਖਮਣੀ ਸਾਹਿਬ ਦੇ ਉਹਨਾਂ ਨੇ ਪਾਠ ਕਰਾਏ, ਇੱਕ ਬੱਚੀ ਜਿਹੜੀ ਸੀ ਉਹਨੇ ਪੀ ਐੱਚ ਡੀ ਕੀਤੀ, ਸਾਡੀ ਕਮਿਊਨਿਟੀ ਦੀ ਬੱਚੀ ਹੈ, ਇੱਕ ਬੱਚੀ ਸੀ ਉਹਨੇ ਲੋਇਰ ਦੀ ਪੜ੍ਹਾਈ ਪੂਰੀ ਕੀਤੀ, ਕੋਈ ਵਕੀਲ ਵਗੈਰਾ ਤੁਹਾਨੂੰ ਜ਼ਿਆਦਾ ਪਤਾ। ਹੁਣ ਤੁਸੀਂ ਅੰਦਾਜ਼ਾ ਲਓ ਵੀ ਇਹ ਨੇ ਸਾਡੀ ਕਮਿਊਨਿਟੀ ਦਾ ਮਾਣ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਸਾਡੀ ਕਮਿਊਨਿਟੀ ਦਾ ਮਾਣ, ਉਹ ਬੀਬੀਆਂ ਨੇ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਗਈਆਂ, ਜਿਨ੍ਹਾਂ ਨੇ ਉੱਥੇ ਜਾ ਕੇ ਆਪਣੀ ਆਵਾਜ਼ ਨੂੰ ਬੁਲੰਦ ਕੀਤੀ, ਇੱਥੋਂ ਦੇ ਬੱਚੇ ਜਿਹੜੇ ਨੇ ਉਹ ਸਾਡੀ ਕਮਿਊਨਿਟੀ ਦਾ ਮਾਣ ਨੇ। ਸਾਡੀ ਕਮਿਊਨਿਟੀ ਦਾ ਮਾਣ ਹਰ ਉਹ ਧੀ ਹੈ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੰਮ ਕਰਦੀ ਹੈ, ਆਪਣੇ ਪਰਿਵਾਰ ਨੂੰ ਟਾਈਮ ਦਿੰਦੀ ਹੈ, ਆਪਣੇ ਪਰਿਵਾਰ ਦੇ ਵਿੱਚ ਬਹਿੰਦੀ ਹੈ, ਉਹ ਸਾਡੀ ਕਮਿਊਨਿਟੀ ਦਾ ਮਾਣ ਹੈ। ਅਤੇ ਜਿਹੜੀ 24 ਘੰਟੇ ਟਿਕਟੋਕ 'ਤੇ ਰਹਿੰਦੀ ਹੈ, ਜਿਹੜੀ ਫੇਸਬੁੱਕ 'ਤੇ ਰਹਿੰਦੀ ਹੈ 24 ਘੰਟੇ, ਉਹ ਲੋਕਾਂ ਨੂੰ ਕਿੱਦਾਂ ਡਰਾਈਵ ਕਰ ਸਕਦੀ, ਲੋਕਾਂ ਦੀ ਲਾਈਫ ਦੇ ਬਾਰੇ ਉਹ ਕਿੱਦਾਂ ਦੱਸ ਸਕਦੀ, ਉਹ ਨਹੀਂ ਦੱਸ ਸਕਦੀ।
ਸੋ ਇੱਕ ਤੇ ਅਜਿਹੀਆਂ ਇਹ ਜਿਹੜੀਆਂ ਐਪਸ ਨੇ ਇਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਰੈਂਡਮਲੀ ਸਾਡਾ ਕੋਈ ਫਰੈਂਡ ਨਹੀਂ ਹੋ ਸਕਦਾ, ਕੋਈ ਵੀ ਨਹੀਂ ਹੋ ਸਕਦਾ ਕਿ ਕੋਈ ਇਹ ਮੇਰਾ ਫੇਸਬੁੱਕ ਫਰੈਂਡ ਹੈ। ਤੁਸੀਂ ਕੀ ਜਾਣਦੇ ਹੋ ਉਹਦੇ ਲਾਈਫ ਬਾਰੇ, ਤੁਸੀਂ ਜਿਹੜਾ ਤੁਹਾਡੇ ਨਾਲ ਪੜ੍ਹਦੇ ਉਹਦੇ ਬਾਰੇ ਤੇ ਜਾਣਦੇ ਹੋ। ਸੋ ਇੱਕ ਤੇ ਇਹ ਜਿਹੜੀ ਦੁਨੀਆਂ ਦੀ ਜਿਹੜੀ ਇਹ ਫਰੈਂਡਸ਼ਿਪ ਹੈ, ਇਹ ਤੋਂ ਥੋੜ੍ਹਾ ਜਿਹਾ ਸਾਨੂੰ ਪਾਸਾ ਵੱਟਣ ਦੀ ਲੋੜ ਹੈ, ਆਪਣੇ ਬੱਚਿਆਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਹੈ। ਖੈਰ ਗੁਰੂ ਕਿਰਪਾ ਕਰੇ। ਬਾਬੇ ਨੇ ਆਖਿਆ ਤੁਹਾਡਾ ਅਸਲੀ ਮਿੱਤਰ ਕੌਣ ਹੈ, ਅਸਲੀ ਮਿੱਤਰ ਕਿਹੜਾ ਹੈ? ਜਿਹੜਾ ਬਿਲਕੁਲ ਮੁਕੰਮਲ ਹੋਵੇ, ਉਹ ਇੱਕੋ ਹੀ ਹੈ ਜਿਹੜਾ ਮੁਕੰਮਲ ਹੈ, ਉਹ ਹੈ ਗੁਰੂ। ਹੋਰ ਕੋਈ ਮੁਕੰਮਲ ਨਾ, ਮਾਂ ਮੁਕੰਮਲ ਹੈ ਨਾ ਪਿਓ ਮੁਕੰਮਲ ਹੈ। ਉਹਨਾਂ ਕੋਲ ਵੀ ਬਹੁਤ ਕੁਝ ਹੈ ਜੋ ਅਸੀਂ ਗ੍ਰੈਬ ਕਰ ਸਕਦੇ ਹਾਂ, ਉਹਨਾਂ ਦੇ ਕੋਲੋਂ ਜੋ ਅਸੀਂ ਇਕੱਠਾ ਕਰ ਸਕਦੇ ਹਾਂ, ਜੋ ਅਸੀਂ ਲੈ ਸਕਦੇ ਹਾਂ। ਪਰ ਜੇ ਮੁਕੰਮਲ ਤੁਸੀਂ ਹੋਣਾ ਹੈ ਤੇ ਤੁਹਾਨੂੰ ਮਿੱਤਰ ਕਿਹਨੂੰ ਬਣਾਉਣਾ ਪੈਣਾ? ਗੁਰੂ ਪਾਤਸ਼ਾਹ ਨੂੰ। ਸੋ ਸਤਿਗੁਰ ਨੇ ਆਖਿਆ, ਇੱਕ ਬਚਨ ਸਹਿਸਕ੍ਰਿਤੀ ਸਲੋਕਾਂ ਵਿੱਚ ਆਉਂਦਾ, ਉਹਨਾਂ ਆਖਿਆ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤਾ। ਬਾਬੇ ਨੇ ਆਖਿਆ ਕਿੱਥੇ ਰਹਿ ਜਾਂਦੀ ਮਾਂ, ਕਿੱਥੇ ਪਿਓ, ਕਿੱਥੇ ਰਹਿ ਜਾਂਦੇ ਨੇ ਇਸਤਰੀ ਪੁੱਤਰ ਤੇ ਇਹਨਾਂ ਦਾ ਮੋਹ ਪਿਆਰ, ਇਹ ਵੀ ਸਾਥ ਛੱਡ ਜਾਂਦੇ ਨੇ। ਕੋਈ ਜਾਣੈ ਕਵਨ ਇਹਾਂ ਜਗ ਮੀਤ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤਾ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਅਤੇ। ਬਾਬੇ ਨੇ ਆਖਿਆ ਕਿੱਥੇ ਭਰਾ, ਕਿੱਥੇ ਮਿੱਤਰ, ਕਿੱਥੇ ਸੰਬੰਧੀ, ਇਹ ਵੀ ਸਾਥ ਛੱਡ ਜਾਂਦੇ ਨੇ। ਹੁਣ ਇੱਥੇ ਜਿਹੜੀ ਤੱਤ ਵਾਲੀ ਗੱਲ ਹੈ ਉਹ ਸਮਝਣ ਦੀ ਲੋੜ ਹੈ। ਇਹਦਾ ਇਹ ਅਰਥ ਨਹੀਂ ਹੈ ਵੀ ਆਪਾਂ ਹੁਣ ਆਪਣੇ ਮਿੱਤਰਾਂ ਨੂੰ ਨਹੀਂ ਬੁਲਾਉਣਾ, ਸੰਬੰਧੀਆਂ ਨੂੰ ਨਹੀਂ ਬੁਲਾਉਣਾ, ਮਤਲਬ ਉਹਨਾਂ ਰਹਿਣਾ ਤੇ ਆਪਾਂ ਦੁਨੀਆਂ ਵਿੱਚ ਹੀ ਹੈ, ਸਾਰੇ ਕਾਰਜ ਵੀ ਕਰਨੇ ਨੇ। ਪਰ ਜਿਹੜੀ ਗੱਲ ਬਾਬੇ ਨੇ ਸਿਰੇ ਲਈ ਆਖੀ ਉਹ ਸਮਝਣੀ ਹੈ। ਆਖਿਆ ਕਤੰਚ ਚਪਲ ਮੋਹਨੀ ਰੂਪੰਗ ਪਿਖੰਤੇ ਤਿਆਗੰ ਕ੍ਰੋਧ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿੰਗ ਅਚੋਤਨਾ। ਆਖਿਆ ਬੰਦੇ ਦੇ ਨਾਲ ਨਿਭਣ ਵਾਲੀ ਗੁਰੂ ਦੀ ਯਾਦ ਹੈ, ਰੱਬ ਦੀ ਯਾਦ ਹੈ, ਭਗਵਾਨ ਦਾ ਸਿਮਰਨ ਹੈ। ਇਹ ਤੁਹਾਡਾ ਜਹਾਂ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜਾਂ ਮਹਾਂ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰੇ। ਮਤਲਬ ਸਾਡੀ ਲਾਈਫ ਵਿੱਚ ਜੇ ਸਭ ਤੋਂ ਕੀਮਤੀ ਕੋਈ ਚੀਜ਼ ਹੈ ਉਹ ਗੁਰੂ ਦੀ ਸਲਾਹ ਹੈ, ਗੁਰੂ ਦੇ ਗੁਰੂ ਦਾ ਥੌਟ ਹੈ, ਗੁਰੂ ਦੀ ਵਿਚਾਰ ਹੈ ਜਿਹਨੇ ਤੁਹਾਡਾ ਸਹਾਇਕ ਬਣਨਾ, ਹੋਰ ਕੋਈ ਨਹੀਂ। ਬਾਬੇ ਨੇ ਬਖਸ਼ਿਸ਼ ਕੀਤੀ, ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦਬੂਜੈ। ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ ਉਹਨੂੰ ਫਿਰ ਇਹ ਟੈਕਨੀਕ, ਇਹ ਬਿਦ, ਇਹ ਜੁਗਤ ਪਤਾ ਲੱਗ ਜਾਂਦੀ ਹੈ। ਤਾਂ ਕੀ ਨਿਰਮਲ ਰੀਤ, ਉਹਦੀ ਰੀਤ, ਰੀਤ ਦਾ ਮਤਲਬ ਪਰੰਪਰਾ, ਉਹ ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਹਾਂ ਟ੍ਰੈਡੀਸ਼ਨਲ, ਜਾਂ ਟ੍ਰੈਂਡ ਆਪਾਂ ਕਹਿ ਦਿੰਦੇ, ਇੱਕ ਟ੍ਰੈਂਡ ਚੱਲ ਪਿਆ, ਇੱਕ ਰੀਤ ਚੱਲ ਗਈ। ਬਾਬੇ ਨੇ ਆਖਿਆ ਉਹਦੀ ਲਾਈਫ ਦਾ ਜਿਹੜਾ ਟ੍ਰੈਂਡ ਹੈ ਨਾ, ਉਹ ਚੇਂਜ ਹੋ ਜਾਂਦਾ, ਉਹ ਵਧੀਆ ਹੋ ਜਾਂਦਾ, ਚੰਗਾ ਹੋ ਜਾਂਦਾ, ਪੋਜ਼ਿਟਿਵ ਹੋ ਜਾਂਦਾ, ਨਿਰਮਲ ਹੋ ਜਾਂਦਾ। ਤਾਂ ਕੀ ਨਿਰਮਲ ਰੀਤ ਰਹਾਓ ਮਾਤ ਪਿਤਾ ਬਨਤਾ ਸੁਤ ਬੰਧਪ। ਮਾਂ ਹੋ ਗਈ, ਪਿਤਾ ਹੋ ਗਿਆ, ਬਨਤਾ ਇਸਤਰੀ ਹੋ ਗਈ, ਸੁਤ ਪੁੱਤਰ ਹੋ ਗਏ, ਬੰਧਪ ਰਿਸ਼ਤੇਦਾਰ ਹੋ ਗਏ। ਇਸ਼ਟ ਮੀਤ ਅਰ ਭਾਈ, ਬਾਬੇ ਨੇ ਆਖਿਆ ਇਸ਼ਟ, ਇਸ਼ਟ ਕਹਿੰਦੇ ਨੇ ਪਿਆਰੇ ਨੂੰ, ਪਿਆਰੇ ਮਿੱਤਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇਹਨਾਂ ਬਾਰੇ ਨਾ ਇੱਕ ਸਮਾਜ ਵਿੱਚ ਧਾਰਨਾ ਹੈ, ਉਹ ਧਾਰਨਾ ਕੀ ਹੈ ਵੀ ਭਾਈ ਇਹ ਜਿਹੜੇ ਮਾਤਾ ਪਿਤਾ ਹੁੰਦੇ ਨੇ, ਜਿਹੜੇ ਮਿੱਤਰ ਹੁੰਦੇ ਨੇ, ਤੇ ਪਿਛਲੇ ਜਨਮਾਂ ਦੇ ਸਾਨੂੰ ਮਿਲੇ ਨੇ, ਇਹ ਬੜੇ ਸੰਜੋਗੀ ਹੁੰਦੇ ਨੇ। ਬਾਬੇ ਨੇ ਆਖਿਆ ਭਾਵੇਂ ਇਹਨਾਂ ਦਾ ਸੰਬੰਧ ਤੂੰ ਕਹਿੰਦਾ ਹੈ ਵੀ ਬੜੇ ਲੰਮੇ ਸਮੇਂ ਤੋਂ, ਇਹ ਜਨਮ ਤੋਂ ਪਹਿਲਾਂ ਦਾ ਹੀ ਸੰਬੰਧ ਹੁੰਦਾ, ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਹੁੰਦੇ ਸੀ ਜੋੜੀਆਂ ਦੇ ਧੁਰੋਂ ਬਣ ਕੇ ਆਉਂਦੀਆਂ ਨੇ, ਵੀ ਜਿਵੇਂ ਪਿਛਲੇ ਜਨਮਾਂ ਤੋਂ ਹੀ ਜੋੜੀਆਂ ਬਣੀਆਂ ਨੇ। ਮਤਲਬ ਇੱਕ ਧਾਰਨਾ ਸਮਾਜ ਵਿੱਚ ਇਹ ਚੱਲਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਭਾਵੇਂ ਤੁਸੀਂ ਇਹ ਕਹਿ ਲਓ ਵੀ ਇਹਨਾਂ ਨਾਲ ਤੁਹਾਡਾ ਜੋੜ ਬੜਾ ਪੁਰਾਣਾ ਹੈ, ਪਰ ਅੰਤ ਹੈ ਕੋ ਨਾ ਸਹਾਈ। ਇਹ ਵੀ ਜਿੰਨਾ ਮਰਜ਼ੀ ਜੋੜ ਪੁਰਾਣਾ ਹੋਵੇ, ਇਹ ਵੀ ਤੁਹਾਡੇ ਸਹਾਇਕ ਨਹੀਂ ਬਣ ਸਕਦੇ, ਜਿੱਥੇ ਗੁਰੂ ਮਿੱਤਰ ਬਣ ਸਕਦਾ ਹੈ। ਅਗਲਾ ਵਚਨ ਹੈ, ਮੁਕਤ ਮਾਲ ਕਨਕ ਲਾਲ ਹੀਰਾ ਮੋਤੀ ਹੋਰ ਧਨ ਮਾਲ, ਸੋਨਾ ਹੀਰੇ ਜਵਾਹਰਾਤ, ਮਨ ਰੰਜਨ ਕੀ ਮਾਇਆ, ਮਨ ਨੂੰ ਰਝਾ ਦੇਣ ਵਾਲੀ ਮਾਇਆ। ਹਾ ਹਾ ਕਰਤ ਬਿਹਾਨੀ ਅਵਦੈ। ਅੱਛਾ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਹਾਏ ਹਾਏ ਕਰਕੇ ਸਾਰੀ ਜ਼ਿੰਦਗੀ ਕੱਢੀ ਜਾ ਰਿਹਾ, ਤਾਂ ਵੀ ਦੁਖੀ ਹੈ।
ਤਾਂ ਵੀ ਸਾਰਾ ਕੁਝ ਮਿਲ ਗਿਆ ਫਿਰ ਵੀ ਦੁਖੀ ਹੈ। ਆਖਿਆ ਫਿਰ ਵੀ ਅਵਧੇ, ਅਵਧੇ ਦਾ ਮਤਲਬ ਹੁੰਦਾ ਆਰਜਾ, ਫਿਰ ਵੀ ਹਾਏ ਹਾਏ ਕਰਦੇ ਆਰਜਾ ਨਿਕਲ ਰਹੀ ਹੈ। ਪਤਾ ਬਾਬੇ ਨੇ ਆਖਿਆ ਕਿਉਂ ਏਦਾਂ ਨਿਕਲ ਰਹੀ ਆਰਜਾ ਤੇਰੀ? ਆਖਿਆ ਕਿਉਂਕਿ ਤੂੰ ਗੁਰੂ ਦੇ ਪਾਸੋਂ ਸੰਤੋਖ ਦੀ ਪ੍ਰਾਪਤੀ ਨਹੀਂ ਕੀਤੀ। ਬਿਨਾਂ ਸੰਤੋਖ ਨਹੀਂ ਕਹੋ ਰਾਜ। ਜਿਨ੍ਹਾਂ ਦੀ ਬਾਲਟੀ ਦਾ ਥੱਲਾ ਪਾਟਾ ਹੋਵੇ ਉਹ ਬਾਲਟੀਆਂ ਕਦੀ ਵੀ ਭਰ ਨਹੀਂ ਸਕਦੀਆਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ, ਭੁੱਖਿਆਂ ਦੀ ਭੁੱਖ ਨਹੀਂ ਉਤਰੇਗੀ। ਸਾਰੀ ਦੁਨੀਆਂ ਦੇ ਪਦਾਰਥ ਉਹਨਾਂ ਦੇ ਅੱਗੇ ਲਿਆਣ ਕੇ ਰੱਖਦੇ ਵੀ ਲੈ, ਜਿਵੇਂ ਆਪਾਂ ਨੀ ਕਹਿੰਦੇ ਗੁੱਸੇ ਚ ਕਹੀਏ ਲੈ ਮਰ ਲਾ ਖਾ ਲਾ। ਅਗਰ ਸਾਰੀ ਦੁਨੀਆਂ ਦੇ ਪਦਾਰਥ ਬੰਨ ਕੇ ਅੱਗੇ ਲਿਆਣ ਕੇ ਰੱਖ ਦੋ, ਪਰ ਜਿਹੜਾ ਬੰਦਾ ਜਿਹਨੂੰ ਵੇਖੋ ਜੀ, ਬੜੀ ਸਿੱਧੀ ਜੀ ਗੱਲ ਹੈ। ਇੱਕ ਏਜ ਐਸੀ ਹੁੰਦੀ ਹੈ ਜਦੋਂ ਬੰਦੇ ਦੇ ਅੰਦਰ ਸ਼ਿੱਦਤ ਹੁੰਦੀ ਹੈ ਵੀ ਮੈਂ ਆਹ ਵੀ ਕਮਾ ਲਵਾਂ, ਆਹ ਵੀ ਕਮਾ ਲਵਾਂ। ਮਤਲਬ ਇੱਕ ਤ੍ਰੇਹ ਹੁੰਦੀ ਹੈ, ਇੱਕ ਪੈਸ਼ਨ ਹੁੰਦਾ, ਇੱਕ ਜਨੂਨ ਹੁੰਦਾ ਬੰਦੇ ਨੂੰ ਵੀ ਮੈਂ ਆਹ ਵੀ, ਕਿਉਂਕਿ ਜਵਾਨੀ ਹੈ ਨਾ, ਬੰਦੇ ਨੂੰ ਇਹ ਲੱਗਦਾ ਹੈ ਚਾਰ ਪੈਸੇ ਕਮਾ ਲਵਾਂ। ਪਰ ਕਈਆਂ ਦੀ ਇਹ ਤ੍ਰੇਹ ਜਵਾਨੀ 'ਚ ਮਿਟ ਜਾਂਦੀ, ਉਹਨਾਂ ਨੂੰ ਲੱਗਦਾ ਠੀਕ ਹੈ ਆਪਣੀ ਅਰਨਿੰਗ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਪਰ ਇੱਦਾਂ ਦੀ ਭੁੱਖ ਵੀ ਕੋਈ ਨਹੀਂ ਹੈਗੀ। ਅਤੇ ਜਿਹਦੀ ਨਹੀਂ ਬੁੱਝਦੀ ਭੁੱਖ ਉਹ ਮੰਜੇ 'ਤੇ ਪੈ ਜਾਵੇ ਨਾ ਅਤੇ ਤਾਂ ਵੀ ਉਹਦੇ ਅੰਦਰ ਦੀ ਭੁੱਖ ਸਮਾਪਤ ਨਹੀਂ ਹੁੰਦੀ। ਅੱਛਾ, ਕਈਆਂ ਦੀ ਗਰੀਬੀ ਰੱਬ ਕੱਢ ਦਿੰਦਾ, ਪਰ ਮਤਲਬ ਕਈਆਂ ਦੇ ਘਰਾਂ 'ਚੋਂ ਗਰੀਬੀ ਨਿਕਲ ਜਾਂਦੀ ਆ ਪਰ ਸੁਰਤ 'ਚੋਂ ਗਰੀਬੀ ਨਹੀਂ ਨਿਕਲਦੀ। ਸਮਝ ਕੇ ਬੇਨਤੀ ਨੂੰ, ਕਈਆਂ ਦੀ ਘਰਾਂ 'ਚੋਂ ਗਰੀਬੀ ਵਾਹਿਗੁਰੂ ਨੇ ਕੱਢ ਦਿੱਤੀ, ਰੱਬ ਨੇ ਕੱਢ ਦਿੱਤੀ। ਕਈਆਂ ਦੇ ਘਰਾਂ 'ਚੋਂ ਦਲਿੱਦਰ ਨਿਕਲ ਜਾਂਦਾ ਪਰ ਸੁਰਤ 'ਚੋਂ ਦਲਿੱਦਰ ਨਹੀਂ ਨਿਕਲਦਾ। ਕਈਆਂ ਦੇ ਘਰਾਂ ਵਿੱਚ ਰਿਜ਼ਕ ਦੀ ਕੋਈ ਕਮੀ ਨਹੀਂ ਹੁੰਦੀ ਪਰ ਸੁਰਤ 'ਚ ਹਮੇਸ਼ਾ ਹੀ ਰਿਜ਼ਕ ਦੀ ਕਮੀ ਰਹਿੰਦੀ ਹੈ। ਕਈਆਂ ਦੇ ਘਰਾਂ 'ਚੋਂ ਕੰਗਾਲੀ ਕੱਢ ਦਿੱਤੀ ਰੱਬ ਨੇ, ਬਥੇਰਾ ਦੇ ਦਿੱਤਾ, ਪਰ ਇੱਥੋਂ ਕੰਗਾਲੀ ਕਿਵੇਂ ਨਿਕਲਣੀ? ਸੁਰਤ 'ਚੋਂ ਕੰਗਾਲੀ ਥੋੜ੍ਹਾ, ਇਹ ਤਾਂ ਵਾਹਿਗੁਰੂ ਹੀ ਹੈ, ਜੇ ਕਿਤੇ ਸੰਤੋਖ ਦੇਵੇ ਤਾਂ ਨਿਕਲੇਗੀ, ਨਹੀਂ ਤਾਂ ਨਹੀਂ ਨਿਕਲਦੀ। ਨਿਕਲਦੀ ਹੈ, ਮੰਗਤਾ ਹੋਵੇ ਨਾ ਜੀ, ਮੰਗਤਾ, ਮੰਗਤੇ ਨੂੰ ਲੱਖਾਂ ਰੁਪਈਆ, ਲੱਖਾਂ ਡਾਲਰ ਵੀ ਹੋ ਜਾਵੇ ਪਰ ਉਹਦਾ ਮੰਗਣ ਵਾਲਾ ਸੁਭਾਅ ਦੁਨੀਆਂ ਦਾ ਕੋਈ ਡਾਲਰ ਨਹੀਂ ਕੱਢ ਸਕਦਾ, ਕਿਉਂਕਿ ਉਹ ਗੱਲ ਕਿੱਥੇ ਬੈਠੀ ਹੈ? ਇੱਥੇ ਬੈਠੀ ਹੈ। ਹੁੰਦਾ ਨਾ ਇੱਦਾਂ, ਇੱਥੇ ਬੈਠੀ, ਸੁਰਤ 'ਚ ਬਹਿ ਗਈ ਉਹ ਗੱਲ। ਬਾਬੇ ਨੇ ਆਖਿਆ ਇੱਦਾਂ ਹੀ ਤੂੰ ਹੀ ਸਾਰੀ ਉਮਰ ਹਾਏ ਹਾਏ ਕਰਦੇ ਹੀ ਕੱਢ ਦੇਣੀ ਹੈ। ਹਾਏ ਮੇਰੇ ਧੀਆਂ ਪੁੱਤ, ਹਾਏ ਮੇਰਾ ਕੀ ਬਣੂੰਗਾ, ਹਾਏ ਮੇਰੇ ਪੋਤਰੇ, ਹਾਏ ਮੇਰੇ ਪੜਪੋਤਰੇ। ਅੱਛਾ, ਪਹਿਲਾਂ ਬੰਦਾ ਕੀ ਕਰਦਾ? ਕਹਿੰਦਾ ਮੈਂ ਤੇ ਬਸ ਜੀ ਆਪਣੇ ਪੁੱਤਾਂ ਬਦਲੇ ਕਰਨ ਡਿਆ। ਇਹਨੂੰ ਰਿਲੇਟ ਕਰ ਲਿਓ ਗੱਲ ਨੂੰ ਹੁਣ, ਚਲੋ ਪੁੱਤਾਂ ਬਦਲੇ ਕਰ ਲਿਆ, ਠੀਕ ਹੈ, ਗੱਲ ਸਮਝ ਲੱਗੀ। ਜੇ ਤੂੰ ਪੁੱਤਾਂ ਬਦਲੇ ਕਰ ਲਿਆ ਹੈ ਤੇ ਜਿਹੜੇ ਤੇਰੇ ਪੁੱਤ ਨੇ ਉਹ ਵੀ ਆਪਦੇ ਪੁੱਤਾਂ ਬਦਲੇ ਕਰ ਲੈਣਗੇ? ਤੂੰ ਪੁੱਤਾਂ ਬਦਲੇ ਕਰ ਲਿਆ ਨਾ ਜਿੰਨਾ ਕਰ ਸਕਦਾ ਸੀ। ਮੈਂ ਜੀ ਪੁੱਤਾਂ ਬਦਲੇ ਕਰ ਰਿਹਾ, ਫਿਰ ਮੇਰੇ ਤੇ ਜੀ ਹੁਣ ਪੋਤਰੇ ਨੇ, ਮੇਰੇ ਪੜਪੋਤਰੇ ਨੇ। ਅੱਛਾ, ਤੂੰ ਮਰ ਗਿਆ ਤੇ ਫਿਰ ਪਤਾ ਨੀ ਕੀ ਬਣਨਾ, ਫਿਰ ਕੀ ਬਣਨਾ ਐਵੇਂ। ਹੁਣ ਗੁਰਦੇਵ ਨੇ ਬਖਸ਼ਿਸ਼ ਕੀਤੀ, ਆਖਿਆ ਹਾਏ ਹਾਏ ਕਰਦਿਆਂ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ, ਪਿੱਟ ਸਿਆਪਾ ਕਰਦਿਆਂ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ। ਬਾਬੇ ਨੇ ਬਖਸ਼ਿਸ਼ ਕੀਤੀ, ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ, ਤਾਂ ਮੈਂ ਸੰਤੋਖ ਨਾ ਪਾਇਆ। ਤਾਂ ਕੱਢੀ ਕਿਉਂਕਿ ਤੂੰ ਕਦੀ ਸੰਤੋਖ, ਜਿਹਨੂੰ ਕੰਟੈਂਟ ਕਹਿੰਦੇ ਨੇ ਇੰਗਲਿਸ਼ ਦੇ ਵਿੱਚ, ਕਦੀ ਉਹ ਨਹੀਂ ਪ੍ਰਾਪਤ ਕੀਤਾ। ਬਿਨਾਂ ਸੰਤੋਖ ਨਹੀਂ ਕਹੋ ਰਾਜੇ। ਜਿੰਨਾ ਚਿਰ ਤੁਹਾਡੇ ਅੰਦਰ ਸੰਤੋਖ ਵਾਲਾ ਗੁਣ ਨਹੀਂ ਨਾ ਆਉਂਦਾ, ਉਨਾ ਚਿਰ ਤੱਕ ਤੁਸੀਂ ਰੱਜ ਨਹੀਂ ਸਕਦੇ। ਅਗਲਾ ਬੋਲ ਹੈ ਜੀ, ਬਾਬੇ ਨੇ ਕਿਹਾ, ਹਸਤ ਰੱਥ ਅਸਵ ਪਵਨ ਤੇਜ, ਧਣੀ ਪੂਮਨ ਚਤੁਰਾਂਗਾ। ਹੁਣ ਕਿਸੇ ਕੋਲ ਹਾਥੀਆਂ, ਘੋੜੇ, ਤੇਜ਼ ਹਵਾ ਨਾਲ ਗੱਲਾਂ ਕਰਦੇ ਜਿਹੜੇ ਭੱਜਦੇ ਨੇ ਇੰਨੀ ਤੇਜ਼, ਅੱਜ ਦੇ ਸਮੇਂ 'ਚ ਗੱਡੀਆਂ ਆ ਗਈਆਂ, ਸਾਰਾ ਕੁਝ ਆ ਗਿਆ। ਬਾਬੇ ਨੇ ਆਖਿਆ ਧਣੀ, ਬੜਾ ਧਣੀ ਹੈ, ਭੂਮਨ ਚਤੁਰਾਂਗਾ, ਚਾਰ ਤਰ੍ਹਾਂ ਦੀਆਂ ਫੌਜਾਂ ਦਾ ਮਾਲਕ ਵੀ ਜੇ ਹੋਵੇ, ਚਾਰ ਤਰ੍ਹਾਂ ਦੀਆਂ ਹੁੰਦੀ ਨਾ, ਜਲ ਸੈਨਾ, ਥਲ ਸੈਨਾ, ਵਾਯੂ ਸੈਨਾ, ਇੱਦਾਂ ਕਰਕੇ ਜੇ ਚਾਰ ਤਰ੍ਹਾਂ ਦੀਆਂ ਫੌਜਾਂ ਦਾ ਤੂੰ ਮਾਲਕ ਹੋਵੇ। ਬਾਬੇ ਨੇ ਆਖਿਆ ਹੁਣ ਪਹਿਲਾਂ ਹੁੰਦੀ ਸੀ ਚਾਰ ਤਰ੍ਹਾਂ ਦੀ, ਇੱਦਾਂ ਦੀ ਸਾਧ ਸੰਗਤ ਵੀ, ਜਿਵੇਂ ਘੋੜਿਆਂ ਵਾਲੀ ਹੋ ਗਈ, ਹਾਥੀਆਂ ਵਾਲੀ ਹੋ ਗਈ, ਪੈਦਲ ਹੋ ਗਈ, ਰੱਥਾਂ ਵਾਲੀ ਹੋ ਗਈ, ਇਹ ਚਾਰ ਤਰ੍ਹਾਂ ਦੀਆਂ ਪਹਿਲਾਂ ਫੌਜਾਂ ਹੁੰਦੀਆਂ ਸੀ। ਅੱਜ ਤੇ ਹੁਣ
ਮੋਸਟਲੀ ਤਿੰਨ ਤਰ੍ਹਾਂ ਦੀ ਹੈ, ਵੀ ਜਿਹਨੂੰ ਆਪਾਂ ਕਹਿੰਦੇ ਜਲ ਥਲ ਅਤੇ ਵਾਯੂ ਸੈਨਾ। ਪਹਿਲਾਂ ਚਾਰ ਤਰ੍ਹਾਂ ਦੀ ਇੱਦਾਂ ਹੁੰਦੀ ਸੀ। ਸਤਿਗੁਰ ਨੇ ਆਖਿਆ ਚਾਰ ਤਰ੍ਹਾਂ ਦੀਆਂ ਫੌਜਾਂ ਹੋਣ, ਚਾਰ ਤਰ੍ਹਾਂ ਦੀਆਂ, ਚਤੁਰਾਂਗਾ। ਸੰਗ ਨਾ ਝਾਲਿਓ ਇਨ ਮੈਂ ਕਛੂਐ ਊਠ ਸਿਧਾਇਓ ਨਾਂਗਾ। ਇੱਥੇ ਹੀ ਫੌਜਾਂ ਰਹਿ ਜਾਣੀਆਂ, ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਨੰਗਾ ਦੋਦਕ ਚਾਲਿਆ ਤਾਂ ਦਿਸੈ ਖਰਾ, ਵੀ ਭਾਈ ਧਨ ਦੌਲਤ ਦੇ ਇਸ ਮਾਨ ਵਿੱਚ ਆਪਣੇ ਆਪ ਨੂੰ ਨੰਗਾ ਤਾਂ ਨਾ ਕਰ। ਨੰਗਾ ਦਾ ਮਤਲਬ ਕੀ ਹੁੰਦਾ ਹੈ? ਆਪਾਂ ਨੰਗ ਕਿਹਨੂੰ ਕਹਿੰਦੇ ਹਾਂ? ਜਿਹਦੇ ਕੋਲ ਧਨ ਦੌਲਤ ਨਾ ਹੋਵੇ, ਨਾ ਭੁੱਖਾ ਮਰਦਾ ਹੋਵੇ, ਆਪਾਂ ਉਹਦੇ ਲਈ ਸ਼ਬਦ ਕੀ ਵਰਤਦੇ ਹਾਂ? ਇਹ ਬੰਦਾ ਨੰਗ ਹੈ। ਗੁਰਬਾਣੀ ਇਹ ਨਹੀਂ ਕਹਿੰਦੀ, ਗੁਰਬਾਣੀ ਕਹਿੰਦੀ ਜਿਹਦੇ ਅੰਦਰ ਸੰਤੋਖ ਨਹੀਂ ਹੈਗਾ, ਜਿਹਦੇ ਅੰਦਰ ਰੱਬੀ ਗੁਣ ਨਹੀਂ ਹੈਗੇ, ਇਹ ਬੰਦਾ ਕੀ ਹੈ? ਨੰਗ ਹੈ। ਉਹਨੂੰ ਨੰਗ ਕਿਹਾ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੋ ਪੱਤ। ਜਿਹਦੇ ਅੰਦਰ ਤਰਸ ਨਹੀਂ ਹੈਗਾ, ਜਿਹਦੇ ਅੰਦਰ ਪ੍ਰੇਮ ਨਹੀਂ ਹੈਗਾ, ਜਿਹਦੇ ਅੰਦਰ ਸੰਤੋਖ ਨਹੀਂ ਹੈਗਾ, ਬਾਣੀ ਨੇ ਆਖਿਆ ਇਹ ਬੰਦਾ ਨੰਗ ਜੇ। ਭਾਵੇਂ ਇਹਦੇ ਕੋਲ ਰੇਸ਼ਮੀ ਲਬਾਦਾ ਹੋਵੇ, ਭਾਵੇਂ ਇਹਦੀਆਂ ਵੱਡੇ ਵੱਡੇ ਮਹਿਲ, ਇੱਥੇ ਵੱਡੀਆਂ ਵੱਡੀਆਂ ਕੋਠੀਆਂ ਤੇ ਮਹਿਲਾਂ ਵਾਲੇ ਵੀ ਨੰਗ ਹੁੰਦੇ ਨੇ। ਜ਼ਰੂਰੀ ਥੋੜ੍ਹਾ ਕੁੱਲੀ 'ਚ ਰਹਿਣ ਵਾਲਾ ਵੀ ਨੰਗ ਹੋਵੇ, ਉਹ ਵੀ ਨੰਗ ਹੁੰਦੇ ਨੇ। ਇੱਥੇ ਕਈ ਵਾਰ ਜਿਹੜਾ ਆਮ ਇੱਕ ਬੈੱਡਰੂਮ ਦੀ ਬੇਸਮੈਂਟ 'ਚ ਰਹਿਣ ਵਾਲਾ ਹੋਵੇ, ਉਹ ਵੀ ਕੱਜਿਆ ਹੁੰਦਾ, ਅਤੇ ਹੋ ਸਕਦਾ ਹੈ ਕਿਸੇ ਦਾ ਘਰ 50 ਕਿੱਲਿਆਂ 'ਚ ਹੋਵੇ, ਅਤੇ ਉਹ ਵੀ ਕੀ ਹੋਵੇ? ਨੰਗ ਹੀ ਹੋਵੇ। ਸੋ ਨੰਗ ਦੀ ਡੈਫੀਨੇਸ਼ਨ ਅਮੀਰੀ ਜਾਂ ਗਰੀਬੀ ਨਾਲ ਨਹੀਂ, ਨੰਗ ਦੀ ਡੈਫੀਨੇਸ਼ਨ ਤੁਹਾਡੀ ਸੁਰਤ ਨਾਲ ਹੁੰਦੀ ਹੈ। ਹੁਣ ਤੁਸੀਂ ਕਿਸੇ ਬੰਦੇ ਨੂੰ ਟੌਂਚ ਮਾਰੋ ਜੀ ਇਹ ਬੰਦਾ ਨੰਗ ਹੈ, ਅਗਲਾ ਆਖੇ ਤੇਰੇ ਵਾਂਗੂ ਲੋਕਾਂ ਲਈ ਲੋਕਾਂ ਦੇ ਹੱਕ ਤਾਂ ਨਹੀਂ ਨਾ ਮਾਰੇ? ਨੰਗ ਆ ਹੈਗੇ ਆ, ਤੇਰੇ ਵਾਂਗੂ ਕਿਸੇ ਦੀਆਂ ਤਨਖਾਹਾਂ ਤਾਂ ਨਹੀਂ ਨਾ ਮਾਰੀਆਂ, ਤੇਰੇ ਵਾਂਗੂ ਕਿਸੇ ਦੇ ਡਾਲਰ ਤਾਂ ਨਹੀਂ ਨਾ ਮਾਰੇ, ਹੈਗੇ ਨੰਗ ਅਸੀਂ ਭਾਈ। ਨੰਗ ਦੀ ਡੈਫੀਨੇਸ਼ਨ ਕੀ? ਬਾਬੇ ਨੇ ਬਖਸ਼ ਕਹਿ, ਮਹਾਰਾਜ ਅਖੀਰ 'ਤੇ ਕਹਿੰਦੇ ਨੇ, ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ। ਬਾਬੇ ਨੇ ਆਖਿਆ ਭਾਈ ਠੀਕ ਹੈ, ਸਾਰੀਆਂ ਚੀਜ਼ਾਂ ਆਪੋ ਆਪਣੀ ਜਗ੍ਹਾ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਰੱਬੀ ਸਿਫਸਲਾ ਕਰਿਆ ਕਰ। ਨਾਨਕ ਈਹਾਂ ਸੁੱਖ ਆਗੈ ਮੁੱਖ ਉਜਲ ਸੰਗ ਸੰਤਨ ਕਹਿ। ਪਾਈਐ ਇੱਥੇ ਵੀ ਮੁੱਖ ਉਜਲਾ ਹੋਵੇਗਾ, ਅਤੇ ਆਉਣ ਵਾਲੇ ਜਾਨ ਵਿੱਚ ਵੀ ਤੇਰੀ ਸ਼ੋਭਾ ਹੋਵੇਗੀ। ਸੋ ਗੁਰੂ ਕਿਰਪਾ ਕਰੇ ਜੀ, ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

सास सास समाले एह लोक पर लोक संग सहाई जत कत मोहे रखवाले।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਤੋਂ ਮਾਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕੀਰਤਨ ਰਾਹੀਂ ਅਤੇ ਦਾਸ ਨਾਲ ਸੇਵਾ ਨਿਭਾਈ ਹੈ। ਗੁਰੂ ਕਿਰਪਾ ਕਰਨ ਜੱਥੇ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਜਥਾ ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਆਪ ਜੀ ਨੂੰ ਬੇਨਤੀ, ਹਾਸਿਓ ਵਰਗੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸੋ ਆਓ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਸੋ ਪਾਰਕਿੰਗ ਵਾਸਤੇ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ, ਕਿਉਂਕਿ ਵੀਕਐਂਡ ਦੇ ਉੱਤੇ ਗੱਡੀਆਂ ਕਈ ਵਾਰ ਉੱਥੇ ਰਸਤਿਆਂ 'ਤੇ ਪਾਰਕ ਕੀਤੀਆਂ ਜਾਂਦੀਆਂ, ਜਿਹੜਾ ਰਸਤਾ ਲੰਘਾ ਰੁਕਾਵਟਾਂ ਬਣ ਜਾਂਦੀਆਂ ਨੇ, ਗੱਡੀਆਂ ਦੀ ਪ੍ਰੋਬਲਮ ਆਉਂਦੀ ਆ। ਗੱਡੀਆਂ ਆਪਣੀਆਂ ਗੁਰਦੁਆਰਾ ਸਾਹਿਬ ਵਿਖੇ ਪਾਰਕ ਵਿੱਚ ਲਾਈਨਾਂ ਮੁਤਾਬਕ ਕਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

जीता समुंद सागर नीर भरिया, ते ते अवगुण हमारे

ਪ੍ਰਣ ਵਾਤੂ ਨਾਨਕ ਹੁਕਮ ਪਛਾਣੈ।

ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸੂ ਨਾ ਪਰਯਾਰੇ। ਵਾਹਿਗੁਰੂ ਜੀ ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ ਖੋਜਤ ਤਨ ਮੈਂ ਠੌਰ ਨ ਪਾਵੋ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਨਿਆਲੇ ਤੀਰ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਨਿਆਲੇ ਤੀਰ ਰਹਾਉ ਏਕ ਭਾਏ ਦੇਖੂ ਸਭ ਨਾਰੀ ਕਿਆ ਜਾਨੋ ਸਹਿ ਕੌਣ ਪਿਆਰੀ ਕਹੋ ਕਬੀਰ ਜਾਂ ਕਹਿ ਮਸਤਕ ਪਾਗ

परम सम्मान योग जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच सजे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है। आप सब गुरदेव की पावन हजूरी विच जुड़ बैठ के सतगुरां दी अमृतमई बाणी दे कीर्तन मेरे तो पहला गुरु करके रागी सिंघां पासों सरवण कर रहे सी। तो आओ साध संगत, समा है लड़ीवार चल रही गुरबाणी दी विचार दा। जिन्हें शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। पावन शब्द राग गौड़ी विच कबीर साहब जी दी रसना तो उचारण कीता होया। गुरु ग्रंथ साहब जी दे अंक 327 दे उत्ते सुभायमान है। भगत कबीर साहब ने इस पावन शब्द की रहाओ वाली पंक्ति विच एक पीड़ का जिक्र किया है, दर्द का जिक्र किया है। ते ये कबीर साहब कहते ने भी ये दर्द केवल ओ ही जानता है जिदे हुंदा है, दूसरा नहीं जान सकता। ते ये दर्द पैदा कित्थों होया? आख्या नहीं आले तीर वजे ने उत्थे, जिवें किसी बंदे दे शरीर नू विन दिता जावे तीर मार के ते फिर पीड़ा पैदा हुंदी है। हुण इत्थे भी तीर वजे ने कबीर साहब कहिंदे ने, पर वो तीर बाहरी तौर उत्ते नजर नहीं आउंदे। एक ते है भी तीर वजा आपां नूं दिस पिया, बंदे दी चोट लगी, खून निकलिया, ते वो कुरला रहा है, आपां आख्या बंदे दे तीर वजा है। पर गुरदेव महाराज कहिंदे ने ये जिहड़ा तीर है ये अणदिसदा है, ये दिसदा नहीं है, नजर नहीं आउंदा, पर वजा है। ते उहदी जिहड़ी पीड़ है उहनूं बयान नहीं कीता जा सकदा। उन्हों महाराज ने आख्या अणियाला तीर है। वह आपां बाणी दे विच्चों एक वाक पढ़दे हां रोज़, वैसे रागी सिंह ये तीर वजदे किवें ने? आख्या हर प्रेम बाणी मन मारिया। अणियाले अणिया राम राजे, जदों गुरु रामदास साहब दे संत पढ़े जाते ने ना, वो राम हुंदे ने भी हर अमृत भिन्ने लोयना मन प्रेम रतन्ना राम राजे। जे हुण तीर वजा होवे ते अखां च किसे दीआं ते हंजू आ जाण। आख्या मेरे जिहड़े लोयण ने, जिहड़ियां अखां ने, वो अमृत नाल भर गईआं। अच्छा, हंजू भी अमृत हुंदे ने कईआं दे। कईआं दे हंजू जिहड़े ने वो अमृत नालों घट नहीं हुंदे, ते कईआं दे हंजू जिहड़े ने वो विखावे दे भी हुंदे ने। दोआं चीज़ां विच फर्क है ना, कोई तुरदा है जानू अखां विच हंजू आउंदे ने, कई विखावे नूं रो पैंदे ने। वह भी एक ट्रिक हुंदी है, तरीका हुंदा है, लै आउंदे ने अखां च अगले। हुण किसे दे हंजू जिहड़े ने वह सिर्फ विखावा मात्र हुंदे ने, बंदा अंदरों खुश है अखां तों, अखां उहदियां नम ने। हुण एक हंजू हुंदे ने जिहड़े विछोड़े विच्चों पैदा हुंदे ने, वह भी हंजू हुंदे ने। जदों साडे नालों कोई विछड़दा है ना, तो उस बंदे नूं तुसीं विदायगी देण लगो तो अखां विच्चों हंजू वह तुरदे ने। कुदरती प्रक्रिया है जी, इहनूं रोकिया नहीं जा सकता। हाँ, भाणा मनना चाहीदा है
ਇਹ ਸਤਿਗੁਰ ਦੀ ਬਾਣੀ ਨੇ ਜ਼ਰੂਰ ਆਖਿਆ ਵੀ ਕਮਲ ਨਹੀਂ ਕੁੱਟਣਾ ਚਾਹੀਦਾ ਬੰਦੇ ਨੂੰ, ਵੀ ਇੱਕ ਰਿਐਲਿਟੀ ਨੂੰ ਫੇਸ ਕਰਨਾ ਚਾਹੀਦਾ ਏ ਵੀ ਜਿਹੜਾ ਇੱਥੇ ਆਇਆ ਹੈ ਉਹਨੇ ਚਲੇ ਜਾਣਾ ਹੈ। ਉਹਨੂੰ ਯਾਦ ਕਰਕੇ ਕਈ ਵਾਰ ਬੰਦਾ ਰੋਂਦਾ ਵੀ ਹੈ। ਹੁਣ ਨੋਰਮਲੀ ਕਿਸੇ ਬੰਦੇ ਨਾਲ ਬੰਦਾ 5-6 ਮਹੀਨੇ 7 ਮਹੀਨੇ ਰਿਹਾ ਹੋਵੇ ਤੇ ਜਦੋਂ ਬੰਦਾ ਤੁਰਨ ਲੱਗਦਾ ਉਦੋਂ ਵੀ ਅੱਖਾਂ ਜਾਂ ਜੋ, ਹਾਲਾਂਕਿ ਉਹ ਸਰੀਰਕ ਕਰਕੇ ਕੇਵਲ ਵਿਛੋੜਾ ਆਉਣ ਲੱਗਾ ਏ, ਉਦਾਂ ਜੇ ਬੰਦਾ ਜਾਣ 'ਚ ਹੀ ਹੈ ਤੁਹਾਨੂੰ ਪਤਾ ਹੁੰਦਾ ਹੈ ਵੀ ਹੋਰ ਮਹੀਨੇ ਨੂੰ 2 ਮਹੀਨਿਆਂ ਨੂੰ ਮੈਂ ਇਹਨੂੰ ਮਿਲ ਵੀ ਲੈਣਾ ਹੈ, ਆਪਣੀ ਫੋਨ 'ਤੇ ਵੀ ਗੱਲ ਹੋ ਜਾਣੀ ਹੈ, ਪਰ ਇੱਕ ਵਿਛੋੜਾ ਹੋਣ ਲੱਗਾ ਨਾ। ਇਹਦੇ ਜਦੋਂ ਕੋਈ ਧੀ ਦੀ ਡੋਲੀ ਤੁਰਦੀ ਹੈ ਉਹਨੂੰ ਪਤਾ ਹੈ ਵੀ ਇੱਥੇ ਮੈਂ ਵਾਪਸ ਆਉਣਾ ਹੈ, ਭਾਵੇਂ ਅਗਲੇ ਦਿਹਾੜੀ 2 ਦਿਨਾਂ ਬਾਅਦ ਹੀ ਅਗਲੇ ਲੈ ਆਉਂਦੇ ਨੇ, ਰਿਵਾਜ਼ ਜਿਹਾ ਬਣਿਆ ਨਾ ਇੱਕ। ਪਰ ਜਦੋਂ ਉਸ ਧੀ ਦੀ ਡੋਲੀ ਉਹਦੀ ਵਿਦਾਇਗੀ ਹੁੰਦੀ ਹੈ ਤੇ ਉਦੋਂ ਵੀ ਉਹਦੀਆਂ ਅੱਖਾਂ ਵਿੱਚ ਝੰਜੂ ਆਉਂਦੇ ਨੇ ਵੀ ਉਹ ਇੱਕ ਘਰ ਨੂੰ ਛੱਡ ਕੇ ਚੱਲੀ ਹੈ ਜਿੱਥੇ ਉਹ ਬਚਪਨ ਵਿੱਚ ਪਲੀ, ਵੱਡੀ ਹੋਈ, ਖੇਡੀ, ਉਹਦੀਆਂ ਸਹੇਲੀਆਂ, ਉਹਦੇ ਭੈਣ ਭਰਾ, ਚਾਚੇ ਤਾਏ, ਹੁਣ ਨਵੇਂ ਘਰ ਵਿੱਚ ਜਾਣਾ ਹੈ, ਇਸ ਕਰਕੇ ਉਹਦੀਆਂ ਵੀ ਅੱਖਾਂ ਵਿੱਚੋਂ ਨੀਰ ਹੰਝੂ ਟਪਕਦੇ ਨੇ। ਆਪਾਂ ਦੇਸ਼ੋਂ ਵਿਦੇਸ਼ ਜਾਣਾ ਹੋਵੇ, ਵਿਦੇਸ਼ੋਂ ਦੇਸ਼ ਆਉਣਾ ਹੋਵੇ ਤੇ ਤਾਂ ਵੀ ਹੰਝੂ ਟਿਪ, ਮਤਲਬ ਹੰਝੂ ਹੰਝੂ ਦਾ ਫਰਕ ਹੈ, ਕਿਸੇ ਦੇ ਸੱਥਰ ਉੱਤੇ ਹੰਝੂ ਡਿੱਗਦੇ ਨੇ। ਹੁਣ ਵਿਛੋੜੇ ਦਾ ਅਹਿਸਾਸ ਹੋਣਾ ਜਿਹੜਾ ਹੈ ਨਾ, ਵਿਛੋੜੇ ਦਾ ਅਹਿਸਾਸ ਕਿ ਕੋਈ ਸਾਡੇ ਨਾਲੋਂ ਵਿਛੜ ਚੱਲਿਆ ਜਾਂ ਕਿਸੇ ਨਾਲੋਂ ਮੈਂ ਵਿਛੜਿਆ ਹੋਇਆ, ਇਹ ਜਿਹੜਾ ਅਹਿਸਾਸ ਹੈ ਨਾ, ਇਹ ਜਿਹਨੂੰ ਹੁੰਦਾ ਹੈ ਉਹੀ ਜਾਣਦਾ ਹੈ। ਜਿਹਦੇ ਅੰਦਰ ਇਹ ਅਹਿਸਾਸ ਹੈ ਉਹੀ ਜਾਣਦਾ ਹੈ ਤੇ ਹੋਣਾ ਚਾਹੀਦਾ ਵੀ ਹੈ। ਮੰਨ ਲਓ ਪਤੀ ਕੰਮ 'ਤੇ ਗਿਆ ਹੈ, ਪਤਨੀ ਕੰਮ 'ਤੇ ਗਈ ਹੈ, ਜੇ ਦੋਵਾਂ ਵਿੱਚ ਉਹ ਅਹਿਸਾਸ ਹੀ ਨਹੀਂ ਹੈਗਾ ਵੀ ਮੇਰੀ ਪਤਨੀ ਕੰਮ 'ਤੇ ਗਈ ਹੈ ਜਾਂ ਮੇਰਾ ਪਤੀ ਕੰਮ 'ਤੇ ਗਿਆ ਹੈ, ਇਹਦਾ ਅਰਥ ਇਹ ਹੈ ਵੀ ਉਹ ਰਿਸ਼ਤਾ ਬਹੁਤਾ ਹੰਢਣਸਾਰ ਨਹੀਂ ਹੈਗਾ, ਜੇ ਚੇਤੇ ਹੀ ਨਹੀਂ ਕੀਤਾ ਜਾ ਰਿਹਾ। ਹੁਣ ਚੇਤੇ ਦੀ ਡੈਫੀਨੇਸ਼ਨ ਕੋਈ ਉੱਦਾਂ ਦੀ ਨਾ ਕਰ ਲਿਓ ਵੀ ਘੜੀ ਕੁ ਪਿੱਛੋਂ ਫੋਨ ਕਰ ਦਿਓ, ਮੋਬਾਈਲ, ਜਿਵੇਂ ਅੱਜ ਅਸੀਂ ਕਹਿੰਦੇ ਹਾਂ, ਇੱਦਾਂ ਨਹੀਂ ਹੁੰਦਾ। ਹੁਣ ਤੇ ਨਵੇਂ ਨਵੇਂ ਕ੍ਰਾਈਟੀਰੀਏ ਕਈ ਵਾਰ ਸੈੱਟ ਹੋ ਜਾਂਦੇ ਨੇ ਵੀ ਉਹ ਕੋਈ ਕਿੰਨੀ ਵਾਰ ਫੋਨ ਕਰਦਾ ਦਿਹਾੜੀ 'ਚ, ਨਹੀਂ ਇੱਦਾਂ ਨਹੀਂ ਹੈ ਵੀ ਤੁਹਾਨੂੰ ਅਹਿਸਾਸ ਹੋ ਗਿਆ ਹੈਗਾ ਵੀ ਕੋਈ ਗਿਆ ਹੈ ਮੇਰੇ ਤੋਂ ਦੂਰ ਹੈ ਬਸ। ਹਾਂ, ਸਮਾਂ ਲੱਗਦਾ ਹੈ, ਬੰਦਾ ਫੋਨ ਵੀ ਕਰਦਾ ਹੈ, ਮੈਸੇਜ ਵੀ ਕਰਦਾ, ਉਹ ਵੀ ਚੰਗੀ ਚੀਜ਼ ਹੈ, ਪਰ ਇਕੱਲਾ ਇੱਥੋਂ ਜੱਜ ਨਹੀਂ ਕੀਤਾ ਜਾ ਸਕਦਾ। ਅਹਿਸਾਸ ਹੋਣਾ ਜ਼ਰੂਰੀ ਹੈ, ਅੰਤਰੀਵ ਬੰਦੇ ਨੂੰ ਵਿਛੋੜੇ ਦੀ ਉਹ ਪੀੜ ਹੋਣੀ ਜ਼ਰੂਰੀ ਹੈ ਵੀ ਮੈਂ ਵਿਛੜਿਆ ਹੋਇਆ। ਅਤੇ ਕਈ ਵਾਰ ਬੰਦਾ ਮੈਸੇਜ ਕਰ ਦੇਵੇਗਾ, ਫੋਨ ਕਰ ਦੇਵੇਗਾ, ਪਰ ਜੇ ਅਹਿਸਾਸ ਹੀ ਨਹੀਂ ਹੈਗਾ ਤਾਂ ਉਹਨਾਂ ਮੈਸੇਜਾਂ ਦਾ ਵੀ ਕੋਈ ਅਰਥ ਨਹੀਂ ਹੈ। ਹਾਂ, ਪਹਿਲਾਂ ਅਹਿਸਾਸ ਹੈ ਫਿਰ ਅਗਲੀ ਗੱਲਬਾਤ ਦੀ ਹੈ, ਪਹਿਲਾਂ ਅਹਿਸਾਸ ਹੈ। ਹੁਣ ਪਹਿਲਾਂ ਜਦੋਂ ਚਿੱਠੀ ਪੱਤਰਾਂ ਦਾ ਦੌਰ ਹੁੰਦਾ ਸੀ ਨਾ, ਉਦੋਂ ਤਾਂ ਇਹ ਚੀਜ਼ਾਂ ਹੋਰ ਵੀ ਬੰਦੇ ਨੂੰ ਇਮੋਸ਼ਨਲ ਕਰਦੀਆਂ ਸਨ। ਅੱਜ ਤਾਂ ਚਲੋ ਟੈਲੀਫੋਨ ਹੈ, ਬੰਦਾ ਵੀਡੀਓ ਕਾਲ ਕਰ ਲੈਂਦਾ, ਮਤਲਬ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ, ਅੱਗੇ ਨਾਲ ਕਲਚਰ ਇਨਵਾਇਰਮੈਂਟ ਬਦਲ ਗਿਆ ਥੋੜ੍ਹਾ ਜਿਹਾ। ਅੱਗੇ ਜਦੋਂ ਧੀ ਦੀ ਵਿਦਾਇਗੀ ਹੁੰਦੀ ਸੀ ਉਹਨੂੰ ਹੁੰਦਾ ਸੀ ਵੀ ਮੈਂ ਵਿਛੜ ਚੱਲੀ ਹਾਂ, ਕਿਸੇ ਦੂਜੇ ਪਿੰਡ ਚੱਲੀ, ਹੁਣ ਤੇ ਹੁਣ ਇਹ ਚੀਜ਼ਾਂ ਘੱਟ ਗਈਆਂ। ਚਲੋ ਸਮੇਂ ਦਾ ਗੇੜ ਹੈ ਸਾਰਾ, ਆਪਾਂ ਉਹ ਨਹੀਂ ਗੱਲ ਕਰ ਰਹੇ ਵੀ ਕੋਈ ਮਾੜਾ ਹੋ ਗਿਆ, ਰੋਣਾ ਧੋਣਾ ਚੰਗਾ ਵੀ ਨਹੀਂ ਹੁੰਦਾ। ਹੁਣ ਇਹ ਹੈ ਵੀ ਉਹ ਹੱਸਦੀ ਹੱਸਦੀ ਡੋਲੀ ਬਹਿ ਜਾਂਦੀ ਹੈ, ਕਹਿੰਦੀ ਆਈ ਲਾਓ ਮੈਂ ਤਗਾਲਾਂ ਨੂੰ ਤੁਹਾਡੇ ਲਈ ਫਿਰ। ਪਹਿਲਾਂ ਹੀ ਇੱਕ ਕਲਚਰ ਇੱਦਾਂ ਦਾ ਇੱਥੇ ਬਿਲਡ ਹੋਇਆ ਵੀ ਇੱਥੇ ਬੱਚੇ ਰਹਿੰਦੇ ਅੱਡੋ ਅੱਡ ਨੇ, ਪਰ ਜਿਹੜਾ ਬੱਚਾ ਇੱਦਾਂ ਨਾਲ ਜੁੜਿਆ ਹੋਇਆ ਉਹ ਉਸ ਪੀੜ ਨੂੰ ਮਹਿਸੂਸ ਕਰ ਸਕਦਾ। ਹੁਣ ਕੋਈ ਦੂਜਾ ਕਵੇਗਾ ਵੀ ਨਹੀਂ ਇੱਦਾਂ ਕਿਉਂ, ਉਹ ਕਿੱਥੋਂ ਮਹਿਸੂਸ ਕਰ ਲਵੇਗਾ, ਉਹ ਨਹੀਂ ਕਰ ਸਕਦਾ, ਉਹਨੂੰ ਉਸ ਚੀਜ਼ ਦਾ ਪਤਾ ਨਹੀਂ ਹੈ, ਉਹ ਨਹੀਂ ਜਾਣਦਾ ਉਸ ਚੀਜ਼। ਹੁਣ ਜਿਹੜੇ 4 ਭਰਾ 2 ਭੈਣਾਂ ਇੱਕੋ ਵਿਹੜੇ 'ਚ ਖੇਡੇ ਨੇ ਤੇ ਫਿਰ ਕੁਦਰਤ ਨੇ ਗੇੜ ਐਸਾ ਦਿੱਤਾ ਵੀ ਭੈਣ ਕਿਤੇ ਵਿਆਹੀ ਗਈ, ਭਰਾ ਕਿਤੇ ਚਲੇ ਗਏ, ਦੂਜੇ ਕਿਸੇ ਮੁਲਕ ਦੇ ਵਿੱਚ ਨੇ, ਹੁਣ ਉਹਨਾਂ ਦੀਆਂ ਪਤਨੀਆਂ ਨੂੰ ਥੋੜ੍ਹਾ ਇਹ ਅਹਿਸਾਸ ਹੋ ਸਕਦਾ, ਉਹਨਾਂ ਭੈਣ ਭਰਾਵਾਂ ਨੂੰ ਤਾਂ ਹੋ ਸਕਦਾ ਹੈ ਪਰ ਪਤਨੀ ਨੂੰ ਥੋੜ੍ਹਾ ਹੋਵੇਗਾ। ਇੱਦਾਂ ਹੀ ਪਤਨੀ ਦਾ ਆਪਣੇ ਪਤੀ ਪ੍ਰਤੀ ਹੁੰਦਾ ਹੈ ਵੀ ਪਤੀ ਪ੍ਰਦੇਸ਼ ਗਿਆ ਹੈ, ਪਤੀ ਦੂਰ ਗਿਆ ਹੈ, ਇੱਕ ਅਹਿਸਾਸ ਹੈ। ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਸਾਡਾ ਇੱਦਾਂ ਦਾ ਹੋਵੇ, ਇੱਕ ਅਹਿਸਾਸ ਹੈ। ਇਹਨੂੰ ਬਾਬਾ ਫਰੀਦ ਸਾਹਿਬ ਨੇ ਪਤਾ ਕੀ ਆਖਿਆ, ਇਹਨੂੰ ਬਿਰੋ ਆਖਿਆ, ਉਹਨਾਂ ਨੇ ਆਖਿਆ ਬਿਰਾ,
ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਇਹ ਪੀੜ ਕਾਹਦੀ ਹੈ? ਵਿਛੋੜੇ ਦੀ ਪੀੜ ਹੈ। ਤੇ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਬਿਰਹਾ ਨੂੰ ਲੋਕ ਮਾੜਾ ਕਹਿੰਦੇ ਨੇ, ਕਹਿੰਦੇ ਨੇ ਵਿਛੋੜਾ ਮਾੜਾ ਹੁੰਦਾ। ਕਹਿੰਦੇ ਮੈਂ ਤੇ ਕਹਿੰਦਾ ਇਹ ਬਾਦਸ਼ਾਹ ਹੈ। ਬਿਰਹਾ ਬਿਰਹਾ ਆਖੀਐ, ਲੋਕ ਕਹਿੰਦੇ ਨੇ ਵਿਛੋੜਾ ਬੜੀ ਮਾੜੀ ਚੀਜ਼ ਹੈ, ਬੜੀ ਪੀੜ ਹੁੰਦੀ ਹੈ। ਕਹਿੰਦੇ ਮੈਂ ਤੇ ਕਹਿੰਦਾ ਸੁਲਤਾਨ ਹੈ, ਸੁਲਤਾਨ ਬਾਦਸ਼ਾਹ ਨੂੰ ਕਹਿੰਦੇ ਨੇ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤ ਤਨ ਬਿਰੋ ਨਾ ਉਪਜੈ। ਆਖਿਆ ਜਿਹੜੇ ਤਨ ਵਿੱਚ, ਜਿਹੜੇ ਸਰੀਰ ਵਿੱਚ ਵਿਛੋੜੇ ਦੀ ਪੀੜੀ ਪੈਦਾ ਨਹੀਂ ਹੁੰਦੀ। ਸੋ ਤਨ ਜਾਣ ਮਸਾਣ, ਉਹ ਸਰੀਰ ਕੀ ਹੈ? ਮੜੀ ਹੈ, ਮਿੱਟੀ ਹੈ, ਜਿਹਦੇ ਅੰਦਰੋਂ ਅਹਿਸਾਸ ਹੀ ਮੁੱਕ ਗਿਆ। ਉਹ ਤੇ ਮਿੱਟੀ ਹੋ ਗਿਆ, ਖਾਕ ਹੋ ਗਿਆ ਨਾ, ਉਹਦੇ ਤੇ ਪੱਲੇ ਕੁਝ ਨਹੀਂ ਰਿਹਾ, ਉਹ ਤੇ ਮੜੀ ਵਰਗਾ ਹੋ ਗਿਆ। ਬਾਬੇ ਨੇ ਆਖਿਆ ਕਬਰ ਵਰਗਾ ਹੋ ਗਿਆ ਜਿਉਂਦਿਆਂ ਜੀ। ਇਸ ਕਰਕੇ ਵਿਛੋੜੇ ਦਾ ਅਹਿਸਾਸ, ਵਿਛੜੇ ਹੋਣਾ ਤੇ ਵਿਛੋੜੇ ਦਾ ਅਹਿਸਾਸ ਤਾਂ ਜ਼ਰੂਰੀ ਹੈ ਕਿਉਂਕਿ ਇਹ ਅਹਿਸਾਸ ਹੀ ਤੁਹਾਨੂੰ ਮਿਲਾਪ ਕਰਵਾਉਣ ਦੇ ਜਿਹੜੀ ਹੈ ਉਹ ਗੱਲ ਪੂਰੀ ਕਰਦਾ ਹੈ। ਜੇ ਅਹਿਸਾਸ ਨਹੀਂ ਹੈ ਤੇ ਫਿਰ ਕਦੀ ਵੀ ਮਿਲਾਪ ਹੋ ਨਹੀਂ ਸਕਦਾ। ਕਿਸੇ ਬੰਦੇ ਦੇ ਜ਼ਖਮ ਹੋ ਜਾਵੇ, ਉਹਨੂੰ ਜ਼ਖਮ ਲੱਗ ਹੀ ਨਹੀਂ ਰਿਹਾ, ਉਹਦਾ ਇਲਾਜ ਕੀ ਕਰੋਗੇ ਤੁਸੀਂ? ਕਿਉਂਕਿ ਅਹਿਸਾਸ ਮਰ ਗਿਆ ਨਾ ਅੰਦਰੋਂ। ਇਸ ਲਈ ਅਹਿਸਾਸ ਦਾ ਹੋਣਾ ਵੱਡੀ ਗੱਲ ਹੈ। ਗੱਲ ਇਹ ਨਹੀਂ ਹੈ ਵੀ ਕੋਈ ਨੇੜੇ ਰਹਿੰਦਾ ਹੈ ਤੇ ਕੋਈ। ਹੁਣ ਕਈ ਵਾਰ ਬੰਦਾ ਇੱਕੋ ਛੱਤ ਥੱਲੇ 50-50 ਸਾਲ ਇਕੱਠਿਆ ਰਹਿ ਜਾਂਦਾ ਪਰ ਅਹਿਸਾਸ ਥੋੜਾ ਹੈਗਾ। ਇੱਕੋ ਛੱਤ ਥੱਲੇ ਕਈ ਵਾਰ ਬੰਦਾ ਮੀਲਾਂ ਦੂਰ ਰਹਿੰਦਾ ਹੈ ਪਰ ਅਹਿਸਾਸ ਹੈ ਵੀ ਉਹ ਸਾਡੇ ਨੇ, ਅਸੀਂ ਉਹਨਾਂ ਦੇ ਹਾਂ ਤੇ ਵਿਛੋੜਾ ਪਿਆ ਹੋਇਆ ਸਾਡਾ। ਕੋਈ ਨਹੀਂ, ਮਹਾਰਾਜ ਮਿਹਰ ਕਰੂ, ਕਿਤੇ ਮਿਲਾਂਗੇ, ਨਾ ਵੀ ਮਿਲੇ ਤੇ ਕੋਈ ਗੱਲ ਨਹੀਂ, ਪਰ ਇੱਕ ਅਹਿਸਾਸ ਤੇ ਹੈਗਾ ਇਹਨਾਂ ਅੰਦਰ। ਜਿਹਦੇ ਅੰਦਰ ਦਾ ਅਹਿਸਾਸ ਮਰ ਗਿਆ ਸਮਝੋ ਰਿਸ਼ਤਾ ਵੀ ਮਰ ਗਿਆ। ਰਿਸ਼ਤੇ ਕਿਹਦੇ ਸਿਰ ਉੱਤੇ ਹੁੰਦੇ ਨੇ? ਅਹਿਸਾਸਾਂ ਦੇ ਸਿਰ ਉੱਤੇ ਹੁੰਦੇ ਨੇ, ਹੋਰ ਨਹੀਂ ਕੁਝ ਹੁੰਦਾ। ਰਿਸ਼ਤੇ ਮਹਿਸੂਸ ਕਰਨ ਦੇ ਹੁੰਦੇ ਨੇ। ਹੁਣ ਕਈ ਵਾਰ ਕਿਸੇ ਬੰਦੇ ਨਾਲ ਤੁਹਾਡਾ ਰਿਸ਼ਤਾ ਤਾਂ ਵੀ ਪੱਕਾ ਬਣ ਜਾਂਦਾ ਏ, ਤੁਸੀਂ ਆਮ ਮਿਲੇ ਸੀ, ਤੁਹਾਡਾ ਮਿਲਾਪ ਹੀ ਗੁਰਦੁਆਰੇ 'ਚ ਹੋਇਆ ਉਹਨਾਂ ਦੇ ਨਾਲ, ਉਹ ਕਿਸੇ ਹੋਰ ਪਿੰਡ ਦੇ ਨੇ, ਤੁਸੀਂ ਕਿਸੇ ਹੋਰ ਪਿੰਡ ਦੇ ਹੋ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਤੁਹਾਡਾ ਰਿਸ਼ਤਾ ਉਹਨਾਂ ਨਾਲ ਬੜਾ ਮਜ਼ਬੂਤ ਬਣ ਗਿਆ ਤੇ ਅਹਿਸਾਸ ਮੁੱਕ ਗਿਆ ਤੇ ਇੱਕੋ ਮਾਂ ਦੀ ਕੁੱਖ ਵਿੱਚੋਂ ਜੰਮੇ ਹੋਏ ਭਰਾਵਾਂ ਦਾ ਵੀ ਰਿਸ਼ਤਾ ਫਿੱਕਾ ਪੈ ਗਿਆ। ਅਹਿਸਾਸ ਹੈ। ਇਸ ਕਰਕੇ ਬਾਬੇ ਨੇ ਆਖਿਆ ਇਹ ਪੀੜ ਜਿਹੜੀ ਮੇਰੇ ਅੰਦਰ ਉੱਠੀ ਹੈ ਇਹ ਬਿਰੋ ਦੀ ਹੈ, ਵਿਛੋੜੇ ਦੀ ਹੈ। ਬੋਰ ਰੱਖਿਆ ਉਹਨਾਂ ਨੇ, ਆਖਿਆ ਤੀਰ ਮਾਰਿਆ ਹੈ। ਹੁਣ ਇਹ ਸਮੁੱਚੇ ਸ਼ਬਦ ਵਿੱਚ ਬਾਬੇ ਨੇ ਜਿਹੜਾ ਭਾਵ ਦਰਜ ਕੀਤਾ ਨਾ, ਪ੍ਰੋਫੈਸਰ ਸਾਹਿਬ ਸਿੰਘ ਹੁਣ ਨੇ ਉਹਦੇ ਅਰਥ ਕੀਤੇ ਨੇ, ਉਹ ਕਹਿੰਦੇ ਨੇ ਵੀ ਵੇਖਣ ਨੂੰ ਤਾਂ ਸਾਰੇ ਜੀਵ ਜਿਹੜੇ ਨੇ ਉਹ ਰੱਬ ਨੂੰ ਮਿਲਣ ਦਾ ਉਦਮ ਤੇ ਕਰ ਹੀ ਰਹੇ ਨੇ, ਪਰ ਰੱਬ ਮਿਲਦਾ ਉਸ ਵਿਭਾਗੇ ਨੂੰ ਹੈ ਜਿਹਦਾ ਹਿਰਦਾ ਪ੍ਰੇਮ ਦੇ ਤੀਰ ਨਾਲ ਵਿੱਚ ਜਾਂਦਾ, ਪਿਆਰ ਦਾ ਤੀਰ ਜਿਹਦੇ ਅੰਦਰ ਵੱਜਦਾ। ਹੁਣ ਉਸ ਤੀਰ ਦੀ ਇੱਕ ਪੀੜ ਹੈ, ਉਸ ਨੋਕ ਦੀ ਇੱਕ ਪੀੜ ਹੈ, ਉਹਨੂੰ ਬਿਰਹਾ ਆਖਿਆ ਬਾਬੇ ਨੇ। ਤੇ ਮੈਂ ਅਰਜ ਕਰ ਰਿਹਾ ਸੀ, ਬਾਬਾ ਜੀ ਨੇ ਆਖਿਆ ਲਾਗੀ ਹੋਏ ਸੋ ਜਾਣੈ ਪੀਰ। ਆਖਿਆ ਜਿਹਨੂੰ ਦਰਦ ਹੋ ਰਹੀ ਹੈ ਉਹੀ ਜਾਣਦਾ, ਦੂਜਾ ਨਹੀਂ ਕੋਈ ਜਾਣ ਸਕਦਾ। ਰਾਮ ਭਗਤ ਜਿਹੜਾ ਰੱਬ ਦਾ ਭਗਤ ਹੈ ਉਹਨੂੰ ਤੀਰ ਵੱਜੇ ਨੇ, ਕਿਹੜੇ? ਅਨਿਆਲੇ ਤੀਰ, ਅਨਿਆਲੇ ਤੀਰ। ਤੇ ਸ਼ੰਤ ਜਦੋਂ ਰਾਗੀ ਸਿੰਘ ਆਮ ਪੜ੍ਹਦੇ ਨੇ ਤੇ ਉਹਦੇ ਵਿੱਚ ਬੋਲ ਸ਼ੁਰੂ ਹੁੰਦਾ ਹਰ ਅੰਮ੍ਰਿਤ ਭਿੰਨੇ ਲੋਇਣਾ। ਲੋਇਣ ਕਹਿੰਦੇ ਨੇ ਅੱਖਾਂ ਨੂੰ, ਅੱਖਾਂ ਵਿੱਚ ਕੀ ਆ ਗਿਆ? ਅੰਮ੍ਰਿਤ ਆ ਗਿਆ। ਅੱਖਾਂ ਦੇ ਹੰਝੂ ਵੀ ਬੰਦੇ ਦੀ ਅੰਮ੍ਰਿਤ ਬਣ ਜਾਂਦੇ ਨੇ, ਤੁਹਾਡੇ ਪਾਪ ਧੋ ਦਿੰਦੇ ਨੇ, ਤੁਹਾਨੂੰ ਅਹਿਸਾਸ ਹੋ ਜਾਵੇ ਨਾ। ਤੇ ਪਸ਼ਚਾਤਾਪ ਦੇ ਹੰਝੂ ਅੰਮ੍ਰਿਤ ਬਣ ਕੇ ਤੁਹਾਡੇ ਅੰਦਰ ਦੀ ਕਾਲਖ ਨੂੰ ਧੋ ਦਿੰਦੇ ਨੇ। ਬੰਦੇ ਨੂੰ ਪਛਤਾਵਾ ਹੋਵੇ ਵੀ ਮੇਰੇ ਕੋਲ ਆ। ਹੁਣ ਜਿਹਨੂੰ ਪਛਤਾਵੇ ਦਾ ਅਹਿਸਾਸ ਹੀ ਮੁੱਕ ਜਾਵੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਵੀ ਜਾਣ ਨਾ, ਤੇ ਉਹਦਾ ਦੁੱਖੀ ਮੁੱਲ ਨਹੀਂ, ਉਹਦਾ ਕੋਈ ਮੁੱਲ ਨਹੀਂ।
ਉਹਦੇ ਉਹ ਹੰਝੂ ਸਿਰਫ ਵਿਖਾਵਾ ਨੇ। ਵੇਖੋ ਸਾਧ ਸੰਗਤ ਵੈਸੇ ਤੇ ਆਪਾਂ ਸਾਰੇ ਚੰਗੇ ਆ, ਬੜੀਆਂ ਸਿਆਣੀਆਂ ਗੱਲਾਂ ਕਰਦੇ ਆ, ਸਾਡੇ ਅਰਗੇ ਦਿਹਾੜੀ ਚ 3-3 ਘੰਟੇ ਗੱਲਾਂ ਕਰਦੇ ਨੇ ਸਿਆਣੀਆਂ, ਕੁਰਬਾਨੀ ਦੀਆਂ ਗੱਲਾਂ, ਤਿਆਗ ਦੀਆਂ ਗੱਲਾਂ, ਵੱਡੀਆਂ ਗੱਲਾਂ ਕਿਹੜੀਆਂ, ਕੋਈ ਮਤਲਬ ਔਖੀਆਂ ਨੇ ਕਰਨੀਆਂ, ਜਿੰਨੀਆਂ ਮਰਜ਼ੀ ਕਰੀ ਜਾਓ। ਅਸਲੀ ਪਤਾ ਬੰਦੇ ਦੀ ਲਾਈਫ ਦਾ ਵੱਡੀਆਂ ਗੱਲਾਂ ਕਰਨ ਨਾਲ ਨਹੀਂ ਮਿਲਦਾ, ਅਸਲੀ ਪਤਾ ਲੱਗਦਾ ਪ੍ਰੈਕਟੀਕਲਟੀ, ਜਦੋਂ ਉਹ ਚਾਂਸ ਤੁਹਾਡੇ ਕੋਲ ਹੁੰਦਾ ਹੈ ਵੀ ਉਦੋਂ ਤੁਸੀਂ ਵੱਡੇ ਬਣਦੇ ਹੋ ਕਿ ਨਹੀਂ ਬਣਦੇ। ਇੱਦਾਂ ਹੀ ਆ ਨਾ ਜੀ, ਵੱਡੀ ਗੱਲ ਕਰਨ ਨੂੰ ਕੀ ਆ, ਕਰ ਦੋ ਜਿੰਨੀਆਂ ਮਰਜ਼ੀ ਵੱਡੀਆਂ। ਆ ਕਈ ਵਾਰ ਲੀਡਰ ਨੀ ਹੁੰਦੇ, ਕਿੱਡੇ ਕਿੱਡੇ ਵੱਡੇ ਨਾਅਰੇ ਬਣਾਉਂਦੇ ਨੇ, ਉਹ ਮੈਂ ਕੁਰਬਾਨੀ ਦਿਆਂਗਾ, ਮੈਂ ਸਿਰ ਦਿਆਂਗਾ, ਸਾਰੇ ਤੁਸੀਂ ਪਿੱਛੇ ਆਇਓ, ਜਦੋਂ ਵਾਰੀ ਆਉਂਦੀ ਉਦੋਂ ਫਿਰ ਪਤਾ ਲੱਗੇਗਾ ਨਾ ਬਿਆਨਾਂ ਦੀ ਕਿਹੜੀ ਗੱਲ ਹੈ। ਜਿੰਨੇ ਮਰਜ਼ੀ ਲਓ ਦੇਈ ਜਾਓ, ਅੱਜ ਕੱਲ੍ਹ ਇੱਥੇ ਕਨੇਡਾ ਹੀ ਤਾਂ ਜਿੱਡੇ ਮਰਜ਼ੀ ਵੱਡੇ ਬਿਆਨ ਦੇ ਦਿਓ, ਕਿਉਂਕਿ ਫਰੀਡਮ ਆਫ ਸਪੀਚ ਹੈ, ਤੁਸੀਂ ਬਿਨਾਂ ਵਾਇਲੈਂਸ ਕੀਤਿਆਂ ਆਪਣੀ ਗੱਲ ਕਹਿ ਸਕਦੇ। ਜਿੰਨੇ ਮਰਜ਼ੀ ਵੱਡੇ ਬਿਆਨ ਦੇ ਦਿਓ, ਮੈਂ ਚੁੱਕ ਦਿਆਂਗਾ, ਮਾਰ ਦਿਆਂਗਾ, ਥੱਲ ਦਿਆਂਗਾ, ਆਹ ਕਰ ਦਿਆਂਗਾ, ਉਹ ਕਰ ਦਿਆਂਗਾ, ਬੋਲੀ ਜਾਓ, ਇਹਦੇ ਨਾਲ ਨਹੀਂ ਕੋਈ ਫਰਕ ਪੈਂਦਾ। ਜਦੋਂ ਜੂਝਣ ਦੀ ਗੱਲ ਆਵੇਗੀ ਪਤਾ ਉਦੋਂ ਲੱਗੇਗਾ। ਆਪ ਜੂਝਣ ਖੁਦ ਆਓ ਜਦੋਂ ਜੂਝਣ ਦੀ ਗੱਲ ਆਵੇ। ਤੇ ਜੂਝਣ ਦਾ ਅਰਥ ਕੀ ਹੁੰਦਾ ਹੈ, ਜਦੋਂ ਪ੍ਰੈਕਟੀਕਲੀ ਉਸ ਗੱਲ ਨੂੰ ਇੰਪਲੀਮੈਂਟ ਕਰਨ ਦੀ ਵਾਰੀ ਆਵੇਗੀ, ਜਦੋਂ ਉਹ ਤੁਹਾਡੇ ਕੋਲ ਮੌਕਾ ਹੋਵੇਗਾ, ਜਦੋਂ ਉਹ ਚਾਂਸ ਹੋਵੇਗਾ ਵੀ ਹੁਣ ਤੁਸੀਂ ਕੀ ਕਰਦੇ ਹੋ, ਉਦੋਂ ਵੇਖਿਆ ਜਾਵੇਗਾ। ਅੱਛਾ, ਵੈਸੇ ਤੇ ਸਾਰੇ ਬੰਦੇ ਕਹਿੰਦੇ ਨੇ ਅਸੀਂ ਨੇਕ ਹਾਂ। ਤੁਸੀਂ ਇੱਦਾਂ ਕਿਤਾਬ ਲੈ ਲਓ ਤੇ ਇਕੱਲੇ ਇਕੱਲੇ ਦੇ ਅੱਗੇ ਜਾਓ, ਉਹਨੂੰ ਪੁੱਛੋ ਵੀ ਨੇਕੀ ਕਮਾਉਣੀ ਚਾਹੀਦੀ ਹੈ, ਸਾਰਿਆਂ ਦਾ ਜਵਾਬ ਇੱਕੋ ਹੀ ਹੋਵੇਗਾ, ਹਾਂ ਕਮਾਉਣੀ ਚਾਹੀਦੀ ਹੈ, ਕਮਾਉਣੀ ਚਾਹੀਦੀ ਹੈ, ਕਮਾਉਣੀ ਚਾਹੀਦੀ ਹੈ। ਤੇ ਜਦੋਂ ਮੌਕਾ ਮਿਲੇ ਫਿਰ ਬੰਦੇ ਦਾ ਪਤਾ ਲੱਗਦਾ। ਉਹ ਜਿਵੇਂ ਕਹਿੰਦੇ ਨਾ ਵੀ ਜੇ ਫੜਿਆ ਗਿਆ ਤੇ ਚੋਰ, ਤੇ ਨਾ ਫੜਿਆ ਗਿਆ ਤੇ ਫਿਰ ਸਾਧੀਆ। ਸੋ ਜ਼ਿੰਦਗੀ ਦਾ ਸਹੀ ਪਤਾ ਤੁਹਾਨੂੰ ਉਦੋਂ ਲੱਗਦਾ ਹੈ ਜਦੋਂ ਤੁਸੀਂ ਉਹ ਮੌਕਾ ਤੁਹਾਡੇ ਕੋਲ ਹੁੰਦਾ ਹੈ। ਹੁਣ ਮੈਂ, ਮੇਰੇ ਵਰਗਾ ਬੰਦਾ ਆਖਿਆ ਜੀ ਮੈਂ ਚੋਰੀ ਕੀਤੀ ਕਦੀ ਨਹੀਂ, ਸਾਧੀਆਂ ਮੈਂ, ਤੇ ਉਹ ਮੈਨੂੰ ਮੌਕਾ ਹੀ ਨਹੀਂ ਮਿਲਿਆ। ਪਤਾ ਉਦੋਂ ਲੱਗੇਗਾ ਜਦੋਂ ਮੌਕਾ ਮਿਲੇਗਾ, ਮੇਰੇ ਸਾਹਮਣੇ ਆਪਸ਼ਨ ਹੋਵੇਗੀ ਚੋਰੀ ਕਰਨ ਦੀ, ਫਿਰ ਮੈਂ ਕਰਦਾ ਕਿ ਨਹੀਂ ਕਰਦਾ, ਇੱਥੇ ਜਾ ਕੇ ਪਤਾ ਲੱਗਣਾ। ਉਦਾਂ ਨਹੀਂ, ਉੱਥੇ ਉਹਨੂੰ ਫਿਰ ਉੱਥੇ ਅਮਲਾਂ ਦੇ ਨਿਬੇੜੇ ਤੇ ਉੱਥੇ ਹੋਣੇ ਨੇ ਨਾ। ਸੋ ਉਹਨਾਂ ਚਿਰ ਸਾਰੇ ਹੀ ਸਾਧ ਨੇ, ਉਹਨਾਂ ਚਿਰ ਸਾਰੇ ਹੀ ਬ੍ਰਹਮ ਗਿਆਨੀ ਨੇ, ਸਾਰੇ ਹੀ ਸੰਤ ਨੇ, ਸਾਰੇ ਹੀ ਭਲੇ ਨੇ। ਸੋ ਬਾਬੇ ਨੇ ਕਿਹਾ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਗੱਲਾਂ ਵਾਲੇ ਐਣ ਕਨੇਰੇ, ਗੱਲਾਂ ਵਾਲੇ ਬੜੇ ਨੇ, ਕਨੇਰੇ ਦਾ ਮਤਲਬ ਬਹੁਤ ਜ਼ਿਆਦਾ। ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਤੇ ਉਹਨੇ ਗੱਲਾਂ ਤੇ ਬੜੀਆਂ ਕੀਤੀਆਂ ਪਰ ਜਿਹੜਾ ਸਵਾਦ ਹੈ ਉਹਨੂੰ ਨਹੀਂ ਨਾ ਮਾਣਿਆ। ਉਹ ਕਹੀ ਤੇ ਗਿਆ ਵੀ ਖੰਡ ਜਿਹੜੀ ਹੈ ਇਹਦੇ ਬੜੇ ਫਾਇਦੇ ਹੁੰਦੇ ਨੇ, ਖੰਡ ਮਿੱਠੀ ਹੁੰਦੀ ਹੈ, ਉਹਨੂੰ ਕਹਿੰਦੇ ਖੰਡ ਦੀ ਕੌਲੀ ਭਰ ਕੇ ਦੇਤੀ। ਕਹਿੰਦਾ ਨਹੀਂ ਜੀ ਮੈਂ ਨਹੀਂ ਖਾਂਦਾ, ਮੈਂ ਨਹੀਂ ਅਜੇ ਤਾਈਂ ਮੂੰਹ ਨੂੰ ਲਾਈ। ਉਹ ਤੈਨੂੰ ਫਿਰ ਪਤਾ ਕਿਵੇਂ, ਫਿਰ ਤੂੰ ਕਿਵੇਂ ਕਹਿ ਸਕਦਾ। ਸੋ ਗੱਲ ਮੌਕੇ ਦੀ ਹੈ ਵੀ ਉਹ ਮੌਕਾ ਕਿਹੜਾ ਹੈ, ਜਦੋਂ ਇੰਪਲੀਮੈਂਟ ਕਰਨ ਦੀ ਵਾਰੀ ਆਵੇਗੀ, ਜਦੋਂ ਉਸ ਜੀਵਨ ਨੂੰ ਹੰਢਾਉਣ ਦੀ ਵਾਰੀ ਆਵੇਗੀ। ਸਿੱਖ ਇਤਿਹਾਸ ਦੇ ਵਿੱਚ ਘਟਨਾ ਵਾਪਰੀ ਸੀ ਜਦੋਂ ਨਾ ਅੰਗਰੇਜ਼ਾਂ ਦੇ ਖਿਲਾਫ਼ ਸਿੱਖ ਮੋਰਚੇ ਲਾ ਰਹੇ ਸੀ, ਚਾਹੇ ਗੁਰੂ ਕਾ ਬਾਗ ਮੋਰਚਾ ਲੱਗਾ, ਤੇ ਇਤਿਹਾਸ ਦੀ ਇਹ ਘਟਨਾ ਉਹ ਬੜੀ ਮਜ਼ੇਦਾਰ ਹੈ ਤੇ ਆਪਣੇ ਆਪ 'ਚ ਵਿਲੱਖਣ ਹੈ ਵੀ ਕਿੱਦਾਂ ਕਿੱਦਾਂ ਦੇ ਲੋਕ ਇਤਿਹਾਸ ਵਿੱਚ ਹੋਏ ਨੇ। ਉਸ ਵਕਤ ਜਿਹੜਾ ਗੁਰਦੁਆਰਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਪੰਜਾ ਸਾਹਿਬ, ਉਹ ਸਿੱਖ ਪੰਜਾ ਸਾਹਿਬ ਦਾ ਮੈਨੇਜਰ ਵੀ ਰਿਹਾ। ਮੈਨੂੰ ਥੋੜ੍ਹਾ ਬਹੁਤਾ ਹਿਸਟਰੀ ਦਾ, ਕਿਉਂਕਿ ਕਈ ਵਾਰ ਚੇਅਰ ਹੋ ਜਾਂਦਾ ਹੈ ਪੜ੍ਹੀ ਨੂੰ ਵਿਸਰ ਜਾਂਦੀ ਹੈ ਗੱਲ। ਤੇ ਜਦੋਂ ਗੁਰੂ ਕੇ ਬਾਗ ਮੋਰਚੇ ਵਾਲੇ ਸਿੰਘਾਂ ਨੂੰ ਟ੍ਰੇਨ ਦੇ ਉੱਤੇ ਲੱਦ ਕੇ ਲਿਜਾ ਰਹੇ ਸੀ ਤੇ ਲੰਗਰ ਛਕਾਉਣਾ ਸੀ ਰਸਤੇ ਦੇ ਵਿੱਚ, ਉਹਨਾਂ ਨੇ ਟ੍ਰੇਨ ਦੇ ਅੱਗੇ ਲੰਮੇ ਪੈ ਗਏ। ਚਲੋ ਇੱਕ ਦੋ ਨੂੰ ਚੀਰਦੀ ਹੋਈ ਟ੍ਰੇਨ ਜਿਹੜੀ ਉਹ ਰੁਕ ਗਈ, ਉੱਥੇ ਉਹਨਾਂ ਨੇ ਲੰਗਰ ਪ੍ਰਸ਼ਾਦਾ ਛਕਾਇਆ, ਹਸਨ ਅਬਦਾਲ ਪੰਜਾ ਸਾਹਿਬ। ਤੇ ਉੱਥੇ ਇੱਕ ਸਿੱਖ, ਮੈਂ ਉਹਦੇ ਜੀਵਨ ਦੀ ਐਗਜ਼ਾਮਪਲ ਦੇਣ ਲੱਗਾ ਤੁਹਾਨੂੰ, ਉਹਦੇ ਘਰ ਵਿੱਚ ਬੱਚੇ ਨੇ ਜਨਮ ਲਿਆ ਤੇ ਢੋਲ ਵੱਜੇ, ਵੱਜਦੇ ਨੇ, ਬੱਚਿਆਂ ਦਾ ਜਨਮ ਹੁੰਦਾ ਹੈ ਤੇ ਢੋਲ ਲੋਕ ਵਜਾਉਂਦੇ ਨੇ।
ਅੱਛਾ ਕਰਨੀ ਕੁਦਰਤ ਦੀ ਉਸ ਬੱਚੇ ਦੀ ਮੌਤ ਹੋਈ ਤੇ ਉਹਨੇ ਢੋਲ ਵਜਾ ਕੇ ਮੜੀਆਂ ਤਾਂ ਹੀ ਖੜਿਆ, ਢੋਲ ਵਜਾ ਕੇ ਉਹਦਾ ਸੰਸਕਾਰ ਕੀਤਾ। ਪੁੱਛਿਆ ਕਿਉਂ? ਉਹਨੇ ਆਖਿਆ ਵੀ ਜਿਸ ਕੀ ਬਸਤ ਤੇ ਸਾਗਿਆ ਰਾਖਿਆ ਪ੍ਰਭ ਕੀ ਆਗਿਆ ਮਨ ਹੈ ਮਤ ਹੈ, ਜਿਸ ਕੀ ਬਸਤ ਸੋਈ ਲੈ ਜਾਏਗਾ ਰੋਸ ਕਾਹਦਾ ਫਿਰ ਇਹਦੇ ਵਿੱਚ, ਵੀ ਮੈਂ ਉਹਦਾ ਗੁੱਸਾ ਕਾਹਦਾ ਕਰਾਂ, ਵੀ ਜਿੰਨੀ ਸ਼ਿੱਦਤ ਨਾਲ ਇਹਦੇ ਜਨਮ ਦਾ ਮੈਨੂੰ ਚਾਅ ਸੀ ਮੈਂ ਢੋਲ ਵਜਾਏ, ਓਨੀ ਸ਼ਿੱਦਤ ਨਾਲ ਮੈਂ ਰੱਬ ਦੇ ਭਾਣੇ ਵਿੱਚ ਵੀ ਹਾਂ ਵੀ ਲੈ ਅੱਜ ਵੀ ਮੈਂ ਢੋਲ ਵਜਾ ਰਿਹਾ। ਇਹ ਹੈ ਪ੍ਰੈਕਟੀਕਲਿਟੀ ਜੀਵਨ ਦੀ। ਅਸੀਂ ਕਹਿੰਦੇ ਤਬਦੀਲੀ ਨਹੀਂ ਆਉਂਦੀ ਜੀ, ਬਦਲ ਨਹੀਂ ਆਉਂਦਾ। ਮੁਸ਼ਕਿਲ ਇਹ ਹੈ ਵੀ ਸਾਡਾ ਆਪਣਾ ਜੀਵਨ ਕੋਈ ਨਹੀਂ, ਅਸੀਂ ਸਾਰੇ ਕੀ ਦੇ ਰਹੇ ਇੱਕ ਦੂਜੇ ਨੂੰ, ਉਪਦੇਸ਼ ਦੇ ਰਹੇ ਦਿੱਤੀ ਜਾ ਰਹੇ ਹਾਂ। ਸਾਡੇ ਵਰਗਿਆਂ ਦਾ ਤਾਂ ਧੰਦਾ ਹੈ ਉਪਦੇਸ਼ ਦੇਣਾ, ਦੇਵਾਂਗੇ ਤੇ ਚਾਰ ਪੈਸੇ ਆਉਣਗੇ, ਨਹੀਂ ਦੇਵਾਂਗੇ ਤੇ ਫਿਰ ਨਹੀਂ। ਪਰ ਚਲੋ ਮੈਂ ਕਹਿੰਦਾ ਇਹ ਤੇ ਇੱਕ ਚੰਗੀ ਗੱਲ ਹੈ ਵੀ ਸਾਡੇ ਵਰਗਿਆਂ ਦੀ ਰਿਸਪੋਂਸੀਬਿਲਟੀ ਵੱਧ ਬਣ ਜਾਂਦੀ ਹੈ, ਹਾਲਾਂਕਿ ਪਾਰ ਉਤਾਰਾ ਤੇ ਆਪਣੇ ਸਾਰਿਆਂ ਦਾ ਹੀ ਹੋਣਾ, ਉਸੇ ਤਰੀਕੇ ਨਾਲ ਹੀ ਹੋਣਾ। ਸੋ ਗੁਰਦੇਵ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ, ਜਿਹੜਾ ਆਪਾਂ ਸ਼ਬਦ ਨੂੰ ਵਿਚਾਰੀਏ ਥੋੜ੍ਹਾ ਜਿਹਾ। ਬਾਬੇ ਨੇ ਆਖਿਆ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆ ਰਾਮ ਰਾਜੇ। ਪ੍ਰੇਮ ਦੀ ਬਾਣੀ, ਪ੍ਰੇਮ ਦੇ ਤੀਰ ਨਾਲ ਮੈਂ ਆਪਣੇ ਮਨ ਨੂੰ ਬੁਰਾਈ ਵਾਲੇ ਬੰਨਿਓ ਮਾਰ ਲਿਆ। ਇਹ ਤੀਰ ਇੱਦਾਂ ਦਾ ਸ਼ੁਰੂ ਹੁੰਦਾ ਹੈ, ਹਰ ਅੰਮ੍ਰਿਤ ਭਿੰਨੇ ਲੋਇਣਾ, ਅੱਖਾਂ ਚ ਕੀ ਆ ਗਿਆ? ਅੰਮ੍ਰਿਤ ਆ ਗਿਆ। ਹੁਣ ਇਹ ਹੈ ਵੀ ਸਾਡੀ ਅੱਖ ਵਿੱਚ ਆਇਆ ਹੋਇਆ ਹੰਝੂ ਅੰਮ੍ਰਿਤ ਹੈ ਕਿ ਵਿਖਾਵੇ ਦਾ ਹੈ? ਜਿਵੇਂ ਆਪਾਂ ਕਹਿੰਦੇ ਮਗਰਮੱਛ ਦੇ ਹੰਝੂ, ਮਗਰਮੱਛ ਵੀ ਹੰਝੂ ਸੁੱਟਦਾ, ਪਰ ਮਗਰਮੱਛ ਦੇ ਹੰਝੂਆਂ ਉੱਤੇ ਦੁਨੀਆਂ ਦਾ ਕੋਈ ਬੰਦਾ ਯਕੀਨ ਨਹੀਂ ਕਰਦਾ। ਉਹਨੂੰ ਹਮੇਸ਼ਾ ਹੀ ਇਹ ਕਿਹਾ ਜਾਂਦਾ ਤੂੰ ਬਚ ਜਾਓ, ਇਹਦੇ ਹੰਝੂ ਚੰਗੇ ਨਹੀਂ ਹੈਗੇ। ਹੁਣ ਕਈਆਂ ਦੇ ਹੰਝੂ ਵੈਸੇ ਤੇ ਉਹ ਦਰਦੀ ਵੀ ਨੇ, ਸਾਰਾ ਕੁਝ ਹੈ, ਪਰ ਹੰਝੂ ਕਿਹੜੇ ਹੁੰਦੇ ਨੇ? ਮਗਰਮੱਛ ਵਾਲੇ। ਤੇ ਗੁਰੂ ਦੇ ਸਿੱਖ ਦੇ ਹੰਝੂ ਹੁੰਦੇ ਨੇ ਉਹ ਜਿਹੜੇ ਉਹਦੇ ਪਾਪਾਂ ਨੂੰ ਧੋ ਦਿੰਦੇ ਨੇ, ਪਸ਼ਚਾਤਾਪ ਚੋਂ ਨਿਕਲੇ ਹੋਏ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਪ੍ਰੇਮ ਵਿੱਚ ਰਚਿਆ ਪਿਆ, ਮੁਹੱਬਤ ਵਿੱਚ, ਪਿਆਰ ਵਿੱਚ। ਮਨ ਰਾਮ ਕਸਵੱਟੀ ਲਾਇਆ, ਵਾਹ ਵਾਹ, ਮਨ ਨੂੰ ਕਿੱਥੇ ਲਾਇਆ? ਰੱਬ ਦੀ ਕਸਵੱਟੀ ਉੱਤੇ, ਦੁਨੀਆਂ ਦੀ ਕਸੌਟੀ ਉੱਤੇ ਨਹੀਂ ਲਾਇਆ। ਅਜੇ ਤੱਕ ਮੈਂ ਕਿਹੜੀਆਂ ਕਸਵੱਟੀਆਂ, ਸੋਨਾ ਹੋਵੇ ਬੰਦੇ ਕੋਲ ਚੈੱਕ ਕਰਨ ਲਈ ਸੁਨਿਆਰ ਦੀ ਕਸਵੱਟੀ ਤੇ ਲਾਉਣਾ ਪੈਣਾ, ਲੁਹਾਰ ਦੀ ਕਸਵੱਟੀ ਤੇ ਨਹੀਂ ਲਾਉਣਾ। ਚੈੱਕ ਕਰਨ ਦੇ ਲਈ ਸੋਨੇ ਨੂੰ ਕਿਸੇ ਦੁੱਧ ਵਾਲੇ ਮੀਟਰ ਨਾਲ ਚੈੱਕ ਨਹੀਂ ਕਰਨਾ ਵੀ ਇਹ ਸ਼ੁੱਧ ਹੈ ਕਿ ਇਹ ਸ਼ੁੱਧ ਹੈ। ਸੋਨੇ ਨੂੰ ਚੈੱਕ ਕਰਨ ਲਈ, ਉਹਦਾ ਖਰਾਪਨ ਤੇ ਖੋਟਾਪਨ ਚੈੱਕ ਕਰਨ ਲਈ ਉਹਨੂੰ ਸੁਨਿਆਰ ਦੀ ਕਸਵੱਟੀ ਤੇ ਲਾਉਣਾ ਪੈਂਦਾ, ਉੱਥੇ ਕਸਾਉਣਾ ਪੈਂਦਾ। ਏਦਾਂ ਹੀ ਮੇਰਾ ਮਨ ਹੈ। ਮਹਾਰਾਜ ਕਹਿੰਦੇ ਮੈਂ ਵੀ ਇਹਨੂੰ ਕਸਵੱਟੀ ਤੇ ਲਾਇਆ। ਕਿਹੜੀ ਕਸਵੱਟੀ? ਕਬੀਰ ਕਸੌਟੀ ਰਾਮ ਕੀ। ਅੱਛਾ, ਇਹਦਾ ਫਿਰ ਹੁਣ ਕਸਵੱਟੀ ਤੇ ਕਸਵੱਟੀ ਹੁੰਦੀ ਹੈ। ਝੂਠਾ ਟਿਕੈ ਨਾ ਕੋਏ, ਇੱਥੇ ਝੂਠਾ ਨਹੀਂ ਟਿਕ ਸਕਦਾ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਤੇ ਇਸ ਕਸਵੱਟੀ ਨੂੰ ਕੋਈ ਵਿਰਲਾ ਹੀ ਸਹਿੰਦਾ, ਇਹ ਹਰ ਬੰਦਾ ਇਹਨੂੰ ਸਹਿ ਨਹੀਂ ਸਕਦਾ। ਝੂਠਾ ਬੰਦਾ ਕਿਵੇਂ ਸਹਿ ਲਵੇਗਾ? ਤੁਹਾਡੇ ਕੋਲ ਨਕਲੀ ਸੋਨਾ ਹੈ ਤੇ ਤੁਸੀਂ ਸੁਨਿਆਰ ਨੂੰ ਆਖੋ ਵੀ ਇਹਨੂੰ ਕਸਵੱਟੀ ਤੇ ਨਾ ਲਾਈ, ਇਹਦਾ ਮਤਲਬ ਤੁਸੀਂ ਚੋਰ ਹੋ। ਤੁਹਾਡੇ ਅੰਦਰ ਕੋਈ ਚੋਰ, ਮਤਲਬ ਚੋਰੀ ਦਾ ਕਾਣ ਹੈ ਤਾਂ ਹੀ ਹੈ ਨਾ। ਜੇ ਭਾਈ ਤੁਹਾਡਾ ਸੋਨਾ ਸ਼ੁੱਧ ਹੈ ਤੇ ਕਦੀ ਸੁਨਿਆਰ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਬੰਦਾ ਕਹਿੰਦਾ ਜਿੱਥੋਂ ਕੱਢਣਾ, ਆਪਾਂ ਏਅਰਪੋਰਟ ਤੇ ਜਾਈਏ, ਬੰਦਾ ਆਖੇ ਮੇਰੇ ਬੈਗ ਨਾ ਚੈੱਕ ਕਰਿਓ, ਆਖਣਗੇ ਭਾਈ ਇਹਦੇ ਵਿੱਚ ਫਿਰ ਕੋਈ ਹੋਣੀ ਚੀਜ਼। ਤੇ ਜਦੋਂ ਬੰਦਾ ਐਨ ਪੂਰਾ ਕੌਨਫੀਡੈਂਟ ਹੋਵੇ, ਤੁਸੀਂ ਵੇਖੋ, ਬੰਦਾ ਕਹਿੰਦਾ ਜਿੱਧਰ ਦੀ ਕੱਢਣਾ ਕੱਢ ਕੇ ਲੈ ਜਾਓ, ਕੋਈ ਚੱਕਰ ਨਹੀਂ, ਆਪਣੇ ਕੋਲ ਕਿਹੜਾ ਕੋਈ ਇਲੀਗਲ ਚੀਜ਼ ਹੈ। ਭੱਜੇਗਾ ਉਹ, ਨਜ਼ਰਾਂ ਉਹ ਚਰਾਵੇਗਾ ਜਿਹੜਾ ਬੰਦਾ ਚੋਰ ਹੋਵੇਗਾ। ਜਿਹੜਾ ਚੋਰ ਨਹੀਂ ਉਹ ਅੱਖਾਂ 'ਚ ਅੱਖ ਪਾ ਕੇ
ਗੱਲ ਕਰਦਾ। ਪਰ ਹੁਣ ਤੇ ਕਈ ਚੋਰ ਵੀ ਇੰਨੇ ਚਲਾਕ ਨੇ, ਉਹ ਵੀ ਅੱਖ ਚ ਉਹਨਾਂ ਨੇ ਵੀ ਤਰੀਕੇ ਸਿੱਖ ਲਏ ਨੇ। ਖੈਰ ਗੁਰੂ ਕਿਰਪਾ ਕਰੇ, ਬਾਬੇ ਨੇ ਆਖਿਆ ਪਰ ਫਿਰ ਵੀ ਚਲੋ ਦੁਨੀਆਂ ਦੀਆਂ ਅੱਖਾਂ ਚ ਅੱਖਾਂ ਪਾ ਸਕਦੇ ਹੋ, ਸਵਾਦ ਤੇ ਤਾਂ ਹੈ ਜੇ ਗੁਰੂ ਦੀ ਅੱਖ ਵਿੱਚ ਅੱਖ ਪਾਵੇ, ਇੱਥੇ ਨਹੀਂ ਪੈਣੀ। ਇਹ ਤੇ ਕੋਈ ਮਰਜੀਵੜਾ ਹੀ ਸਹਿ ਸਕਦਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰਜੀਵਾ ਹੋਏ। ਮਰਜੀਵਾ ਹੁੰਦਾ ਜਿਹੜਾ ਮਰ ਕੇ ਜਿਉਂਦਾ ਹੋ ਗਿਆ, ਮਰਜੀਵੜਾ। ਹਰ ਮਨ ਰਾਮ ਕਸਵੱਟੀ ਲਾਇਆ, ਮੈਂ ਆਪਣੇ ਮਨ ਨੂੰ ਰੱਬ ਦੀ ਕਸਵੱਟੀ ਤੇ ਲਾਇਆ। ਹੋਇਆ ਕਿ ਕੰਚਨ ਸੋ ਮਿੰਨਾ, ਪਾਸ ਹੋ ਗਿਆ, ਕੰਚਨ ਹੋ ਗਿਆ, ਸੋਨੇ ਵਰਗਾ ਹੋ ਗਿਆ। ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੋ ਭਿੰਨਾ, ਐਨ ਗੜੋਚ ਹੋ ਗਿਆ ਰੱਬੀ ਰੰਗ ਵਿੱਚ। ਜਨ ਨਾਨਕ ਮੁਸਕ, ਮੁਸਕ ਸਮਝਦੇ, ਫਰੈਗਨੈਂਸ ਜਿਹਨੂੰ ਆਪਾਂ ਕਹਿੰਦੇ ਮੁਸਕ। ਜਨ ਨਾਨਕ ਮੁਸਕ ਚਕੋਲਿਆ, ਸਭ ਜਨਮ ਤਨ ਤੰਨਾ। ਹੁਣ ਜਨਮ ਸਫਲ ਹੋ ਗਿਆ, ਆਖਿਆ ਜ਼ਿੰਦਗੀ ਵਿੱਚੋਂ ਫਰੈਗਨੈਂਸ ਆਉਣ ਲੱਗ ਪਈ, ਕਾਹਦੀ, ਗੁਣਾਂ ਦੀ, ਮੁਸਕ ਆਉਣ ਲੱਗ ਪਿਆ। ਹੁਣ ਅਗਲਾ ਬਚਨ ਹੈ, ਹਰ ਪ੍ਰੇਮ ਬਾਣੀ ਮਨ ਮਾਰਿਆ, ਪ੍ਰੇਮ ਦੀ ਬਾਣੀ ਨਾਲ ਮੈਂ ਆਪਣੇ ਮਨ ਨੂੰ ਮਾਰ ਲਿਆ। ਕਿਧਰੋਂ? ਬੁਰਾਈਆਂ ਵਾਲੇ ਬੰਨਿਓ, ਅੰਦਰ ਹੁਣ ਪ੍ਰੇਮ ਹੀ ਭਰ ਗਿਆ, ਗੜੋਚ ਹੋ ਗਿਆ, ਮੁਹੱਬਤ ਹੀ ਮੁਹੱਬਤ ਹੈ, ਪ੍ਰੇਮ ਹੀ ਪ੍ਰੇਮ ਹੈ, ਹੋਰ ਕੁਝ ਨਹੀਂ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭਾਓ, ਪ੍ਰੇਮ ਤੋਂ ਬਿਨਾਂ ਹੋਰ ਕੁਝ ਨਹੀਂ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਮੁਹੱਬਤ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਮੁਹੱਬਤ ਏਡਾ ਉੱਚਾ ਦਰਜਾ ਰੱਖਦੀ, ਪ੍ਰੇਮ ਏਡਾ ਉੱਚਾ ਦਰਜਾ ਰੱਖਦੀ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਤੀਰ ਵੱਜੇ ਨਾ ਹੁਣ ਪ੍ਰੇਮ ਦੇ, ਹੋਰ ਬਚਨ ਪੜ੍ਹ ਲਓ, ਸੌਖਾ ਹੋ ਜਾਵੇਗਾ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ। ਜਿਵੇਂ ਪਿਆਸੇ ਦਾ ਮਨ ਪਾਣੀ ਨੂੰ ਤਰਸਦਾ ਨਾ, ਰੱਬ ਜੀ ਤੇਰੇ ਦਰਸ਼ਨਾਂ ਨੂੰ ਮੇਰਾ ਮਨ ਤਰਸਦਾ ਹੈ। ਹੁਣ ਇਸੇ ਸ਼ਬਦ ਵਿੱਚ ਬਾਬੇ ਨੇ ਆਖਿਆ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ। ਮਨ ਵਿੱਚ ਪ੍ਰੇਮ ਦੇ ਤੀਰ ਵੱਜੇ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ। ਹੁਣ ਉਹ ਜਿਹੜੀ ਪੀੜਾ ਹੈ ਉਹ ਰੱਬ ਹੀ ਜਾਣਦਾ, ਦੂਜਾ ਥੋੜਾ ਕੋਈ ਜਾਣ ਸਕਦਾ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਉਹ ਜਿਹੜੀ ਪੀੜ ਹੈ ਨਾ, ਉਹ ਜਾਂ ਰੱਬ ਜਾਣਦਾ ਤੇ ਜਾਂ ਮੈਂ ਜਾਣਦਾ। ਇੱਥੇ ਵੀ ਅੱਜ ਕਬੀਰ ਸਾਹਿਬ ਨੇ ਉਹ ਗੱਲ ਆਖੀ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਜਿਹੜਾ ਰੱਬ ਦਾ ਭਗਤ ਹੈ, ਪ੍ਰਭੂ ਦਾ ਭਗਤ ਹੈ, ਅਨਿਆਲੇ ਤੀਰ। ਅਗਲਾ ਪਹਿਲਾ ਸਲੋਕ, ਪਹਿਲਾ ਬਚਨ ਬੰਦ, ਕਤ ਨਹੀਂ ਠੌਰ ਮੂਲ ਕਤ ਲਾਵੋ। ਠੌਰ ਦਾ ਅਰਥ ਹੁੰਦਾ ਜੀ ਥਾਂ। ਅੱਛਾ, ਵੈਸੇ ਸਰੀਰ ਤੇ ਜ਼ਖਮ ਹੋਇਆ ਹੋਵੇ ਤੇ ਤੁਸੀਂ ਉਹ ਤੇ ਜੜੀ ਬੂਟੀ ਲਾ ਲਓਗੇ ਕੋਈ। ਹੁਣ ਅੰਦਰ ਇੱਕ ਤੜਫ ਹੈ, ਇੱਕ ਪੀੜ ਹੈ ਰੱਬੀ ਮਿਲਾਪ ਦੀ, ਤੇ ਕਿੱਥੇ ਲਾਓਗੇ ਉਹਦੀ ਬੂਟੀ? ਉਹ ਪੀੜ ਨੂੰ ਕਿਵੇਂ ਢਾਓਗੇ? ਹਟਣੀ ਨਹੀਂ ਚਾਹੀਦੀ, ਉਹ ਲੱਗੀ ਰਹਿਣੀ ਚਾਹੀਦੀ ਹੈ ਅੰਦਰ। ਇੱਕ ਜਿਵੇਂ ਨਾ ਆਮ ਇੱਕ ਸਾਖੀ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ, ਉਹ ਇੱਕ ਦਿਨ ਬੈਠੇ ਨੇ ਆਪਣੀ ਮੌਜ ਦੇ ਵਿੱਚ, ਘਰ ਵਾਲੇ ਮਹਿਤਾ ਕਲਿਆਣ ਦਾਸ ਤੇ ਉਹਨਾਂ ਦੀ ਮਾਈ ਬੜੀ ਪਰੇਸ਼ਾਨ ਹੈ ਵੀ ਬੱਚਾ ਸਵੇਰ ਦਾ ਕੁਝ ਬੋਲ ਨਹੀਂ ਰਿਹਾ, ਡੂੰਘੇ ਅਧਿਐਨ ਵਿੱਚ, ਡੂੰਘੇ ਚਿੰਤਨ ਵਿੱਚ ਉਹ ਉਤਰੇ ਨੇ। ਉਹਨਾਂ ਨੇ ਵੈਦ ਬੁਲਾ ਲਿਆ। ਹੁਣ ਵੈਦ ਕੀ ਕਰਦਾ? ਵੈਦ ਆਣ ਕੇ ਨਬਜ ਟੋਲਦਾ ਇੱਦਾਂ ਕਰਕੇ,
ਨਬਜ ਨੂੰ ਗਿਣਤੀ ਮਿਣਤੀ ਕਰਦਾ ਕੋਈ ਨਬਜ ਦੀ, ਬੜੇ ਸਿਆਣੇ ਸਿਆਣੇ ਵੈਦ ਹੁੰਦੇ ਸਨ। ਹੁਣ ਗੁਰੂ ਨਾਨਕ ਦੀ ਆਣ ਕੇ ਨਬਜ ਟੋਲਦਾ ਹੈ, ਸਰੀਰ ਉੱਤੇ ਹੱਥ ਲਾਉਂਦਾ ਹੈ ਤੇ ਵੇਖਦਾ ਹੈ ਨਾ ਕੋਈ ਬੁਖਾਰ ਹੈ, ਤੇ ਨਬਜ ਤੋਂ ਵੀ ਪਤਾ ਨਹੀਂ ਲੱਗਦਾ ਵੀ ਪ੍ਰੋਬਲਮ ਹੈ ਕਿੱਥੇ ਹੈ, ਪੀੜਾ ਹੈ ਕਿੱਥੇ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇੱਕ ਬੋਲ ਲਿਖਿਆ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰੂ ਨਾਨਕ ਸਾਹਿਬ ਦੀ ਦੂਜੀ ਜੋਤ। ਉੱਥੇ ਫਿਰ ਵੈਦ ਬੁਲਾਇਆ ਗਿਆ ਤੇ ਉਹ ਆਪਣੀ ਰੁਟੀਨ ਦੇ ਮੁਤਾਬਕ ਆਣ ਕੇ ਚੈੱਕਅਪ ਕਰਦੇ ਨੇ। ਹੁਣ ਆਪਾਂ ਘਰ 'ਚ ਡਾਕਟਰ ਬੁਲਾਈਏ, ਉਹ ਕੰਨਾਂ 'ਚ ਲਾ ਕੇ ਟੂਟੀਆਂ ਦੀਆਂ ਛਾਤੀ ਉੱਤੇ ਲਾਵੇਗਾ ਵੀ ਇਹਨੂੰ ਰੋਗ ਕੀ ਹੈ, ਥਰਮਾਮੀਟਰ ਲਾਵੇਗਾ, ਪਤਾ ਹੀ ਨਾ ਲੱਗੇ, ਉਹ ਰੋਗ ਆਵੇ ਹੀ ਨਾ। ਅੱਛਾ, ਹੁਣ ਜਿਹੜਾ ਬਾਬਾ ਜੀ ਕਹਿੰਦੇ ਨੇ ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ, ਇਹਦਾ ਬਾਂਹ ਫੜ ਕੇ ਵੇਖਦਾ ਰੋਗ ਕਿੱਥੇ ਹੈ। ਭੋਲਾ ਵੈਦ ਨਾ ਜਾਣੇ, ਆਖਿਆ ਭੋਲੇ ਵੈਦ ਨੂੰ ਪਤਾ ਹੀ ਨਹੀਂ ਵੀ ਬਾਂਹ ਚ ਕੀ ਹੈ, ਇੱਥੇ ਤਾਂ ਰੋਗ ਹੈ ਕੋਈ ਨੀ, ਇੱਥੋਂ ਨੀ, ਇਹ ਇਹ ਜਿਹੜਾ ਰੋਗ ਹੈ, ਇਹ ਜਿਹੜੀ ਪੀੜ ਹੈ, ਇਹ ਦੁਨੀਆਂ ਦੇ ਕਿਸੇ ਮੀਟਰ 'ਚ ਨਹੀਂ ਆਉਂਦੀ। ਅੱਛਾ ਜੀ, ਇਮਾਨਦਾਰੀ ਨੂੰ ਦੁਨੀਆਂ ਦਾ ਕੋਈ ਮੀਟਰ ਮਿਣ ਸਕਦਾ? ਨਹੀਂ ਮਿਣਿਆ ਜਾ ਸਕਦਾ।

ਬੋਲਦਾ ਹੈ ਬਾਂਹ ਨੂੰ ਕਿ ਹੋਇਆ ਕੀ ਹੈ, ਕਹਿੰਦੇ ਚੰਗਾ ਭਲਾ ਹੈ ਮੁੰਡਾ ਤੁਹਾਡਾ ਤੇ। ਤੇ ਮਹਾਰਾਜ ਕਹਿੰਦੇ ਨੇ ਭੋਲਾ ਵੈਦ ਨਾ ਜਾਣੀ, ਇਹਨੂੰ ਭੋਲੇ ਵੈਦ ਨੂੰ ਪਤਾ ਹੀ ਨਹੀਂ ਵੀ ਇਹ ਪੇੜ ਹੀ ਕੋਈ ਹੋਰ ਹੈ, ਇਹ ਮੁਸ਼ਕਲ ਹੀ ਕੋਈ ਹੋਰ ਹੈ। ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ, ਉਹ ਜਿਹੜੀ ਪੀੜ ਹੈ ਉਹ ਜਿਹੜੀ ਕਰਕ ਹੈ ਉਹ ਕਿੱਥੇ ਹੈ, ਹੈਗੀ ਤੇ ਕਲੇਜੇ ਚ ਹੈ ਪਰ ਉਹ ਵਿਖਾ। ਹੁਣ ਕੋਈ ਬੰਦਾ ਆਖੇ ਜੀ ਮੇਰੇ ਪੀੜ ਹੁੰਦੀ, ਤੁਸੀਂ ਉਹਨੂੰ ਕਹੋ ਵਿਖਾ ਪੀੜ ਕਿੱਥੇ ਹੈ, ਪੀੜ ਕਦੀ ਵਿਖਾਈ ਜਾ ਸਕਦੀ ਹੈ? ਤੁਸੀਂ ਵੱਧ ਤੋਂ ਵੱਧ ਕਹਿ ਸਕਦੇ ਹੋ ਵੀ ਇੱਥੇ ਹੈ ਇੱਥੇ ਹੈ, ਪਰ ਉਹ ਆਖੇ ਨਹੀਂ ਨਹੀਂ ਨਹੀਂ ਮੈਨੂੰ ਵਿਖਾ ਪੀੜ ਕਿੱਥੇ ਹੈ, ਪੀੜ ਵਿਖਾਈ ਥੋੜਾ ਜਾਂਦੀ ਹੈ, ਇਹ ਤੇ ਅਹਿਸਾਸ ਦਾ ਨਾਂ ਹੈ ਨਾ, ਮਹਿਸੂਸ ਕਰਨ ਦਾ ਨਾਂ ਹੈ। ਹੁਣ ਜਿਨ੍ਹਾਂ ਦੇ ਅੰਦਰ ਗੁਰੂ ਨੇ ਪ੍ਰੇਮ ਦੇ ਤੀਰ ਮਾਰ ਦਿੱਤੇ ਉਹਨਾਂ ਦੇ ਅੰਦਰ ਪੀੜ ਪੈਦਾ ਹੋ ਗਈ, ਰੱਬੀ ਤੜਫ ਪੈਦਾ ਹੋ ਗਈ। ਕਰਕ ਕਲੇਜੇ ਮਾਹੇ ਮਹਲਾ ਦੂਜਾ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਐਵੇਂ ਇਲਾਜ ਨਾ ਕਰ ਪਹਿਲਾਂ ਰੋਗ ਦੀ ਪਛਾਣ ਕਰ, ਰੋਗ ਹੈ ਕਿਹੜਾ ਹੈ। ਕੱਚੇ ਵੈਦ ਵੀ ਹੁੰਦੇ ਨੇ, ਉਹ ਵੀ ਟੋਟ ਕੇ ਬਥੇਰੇ ਦੱਸ ਦਿੰਦੇ ਨੇ। ਜਿਹੜੇ ਸਿਆਣੇ ਸੱਚੀ ਹਕੀਮ ਵੈਦ ਹੁੰਦੇ ਸਨ ਪਹਿਲੇ ਸਮਿਆਂ ਦੇ ਵਿੱਚ, ਉਹਨਾਂ ਨੂੰ ਪਤਾ ਸੀ ਵੀ ਕਿਹੜੀ ਦਵਾਈ ਕਿੰਨੀ ਮਾਤਰਾ ਵਿੱਚ ਕਿਹੜੇ ਬੰਦੇ ਨੂੰ ਕਿਹੜੀ ਦੇਣੀ ਹੈ, ਭਾਵੇਂ ਰੋਗ ਦੋਵਾਂ ਨੂੰ ਇੱਕੋ ਹੋਵੇ। ਇੱਕ ਵਾਸਤੇ ਉਹ ਕਹਿੰਦਾ ਤੇਰੇ ਵਾਸਤੇ ਆਹ ਦਵਾਈ ਹੈਗੀ ਹੈ, ਤੇਰੇ ਵਾਸਤੇ ਵੱਖਰੀ ਬਣਾਉਣੀ ਪੈਣੀ ਹੈ, ਵੇਖਣਾ ਪੈਣਾ ਹੈ ਵੀ ਤੇਰਾ ਸਰੀਰ ਗਰਮ ਹੈ ਕਿ ਸਰਦ ਹੈ, ਇਦਾਂ ਕਰ ਦਿੰਦੇ ਸੀ ਨਾ, ਤਰੀਕਾ ਹੈ ਨਾ। ਹੁਣ ਇੱਥੇ ਤੇ ਮਤਲਬ ਜਿਹੜੀ ਅਜੋਕੀ ਚਲੋ ਮੈਡੀਕਲ ਸਾਇੰਸ ਹੈ ਇਹਦੇ ਵਿੱਚ ਸਿਰ ਪੀੜ ਹੈ ਤੇ ਇੱਕੋ ਗੋਲੀ ਸਾਰਿਆਂ ਲਈ ਹੈ, ਪਰ ਜਿਹੜੇ ਵੈਦ ਹਕੀਮ ਹੁੰਦੇ ਸਨ ਉੱਥੇ ਇੱਦਾਂ ਨਹੀਂ ਸੀ ਗੱਲ, ਉੱਥੇ ਸਿਆਣਾ ਵੈਦ ਪਹਿਲਾਂ ਜਾਣਦਾ ਸੀ ਸਾਰੀ ਗੱਲ, ਤੇ ਜਿਹੜਾ ਇੱਦਾਂ ਹੀ ਗੋਲੀਆਂ ਖਵਾਈ ਜਾਵੇ ਉਹ ਵੈਦ ਨਹੀਂ ਹੁੰਦਾ, ਉਹ ਕਿਹੜਾ ਨੁਕਸਾਨ ਵੱਡਾ ਕਰ ਦਿੰਦਾ ਸਾਡਾ। ਹੁਣ ਆਮ ਸਾਡੇ ਢਿੱਡ 'ਚ ਪੀੜ ਹੋਵੇ, ਜ਼ਰੂਰੀ ਥੋੜ੍ਹਾ ਹੈ ਵੀ ਉਹ ਢਿੱਡ ਦੀ ਪੀੜ ਆਮ ਹੀ ਹੈ, ਕਈ ਵਾਰ ਹੋ ਸਕਦਾ ਅੰਦਰ ਕੋਈ ਵੱਡਾ ਰੋਗ ਹੋਵੇ। ਤੁਸੀਂ ਕਿਸੇ ਅਣਜਾਣ ਡਾਕਟਰ ਦੇ ਕੋਲ ਚਲੇ ਜਾਓ, ਉਹਨੇ ਤੁਹਾਨੂੰ ਢਿੱਡ ਪੀੜ ਦੀਆਂ ਗੋਲੀਆਂ ਖਵਾਈ ਗਿਆ ਖਵਾਈ ਗਿਆ ਖਵਾਈ ਗਿਆ, ਮਗਰੋਂ ਪਤਾ ਲੱਗਿਆ ਵੀ ਅੰਦਰ ਤੇ ਕੋਈ ਗਿਲਟੀ ਵੱਜੀ ਹੋਈ ਸੀ, ਮੁਸ਼ਕਲ ਕੋਈ ਹੋਰ ਸੀ, ਸਿਰ ਵਿੱਚ ਪੀੜ ਹੁੰਦੀ ਸੀ। ਇੱਕ ਦਿਨ ਤੁਹਾਨੂੰ ਕੋਈ ਗੋਲੀ ਦੇ ਦਿੱਤੀ, ਉਹਨੇ ਆਖਿਆ ਟਾਈਨਲ ਖਾ ਲਾ, ਦੂਜੇ ਦਿਨ ਖਾ ਲਾ, ਤੀਜੇ ਦਿਨ, ਪਰ ਜੇ ਨਹੀਂ ਹਟ ਰਹੀ ਤੇ ਸਿਆਣਾ ਬੰਦਾ ਆਖੇਗਾ ਹੁਣ ਮੈਂ ਟਾਈਨਲ ਨਹੀਂ ਖਾਣੀ, ਹੁਣ ਮੈਂ ਵੱਡੇ ਡਾਕਟਰ ਕੋਲ ਜਾਣਾ, ਉਹਨੂੰ ਪੁੱਛਣਾ ਹੈ, ਉਹਨਾਂ ਨੂੰ ਕਹਿੰਦਾ ਸਾਰਾ ਚੈੱਕਅਪ ਕਰ ਵੀ 10 ਰੋਗ ਕੀ ਹੈ। ਬਾਬੇ ਨੇ ਆਖਿਆ

ਰੋਗਾਂ ਕਾਣ। ਆਖਿਆ ਇਹੋ ਜੀ ਦਾਰੂ ਲੱਭ ਵੀ ਰੋਗ ਚੱਲਿਆ ਹੀ ਜਾਵੇ। ਹੁਣ ਇਹ ਪੀੜ ਜਾਣੀ ਕਿਵੇਂ? ਜਦੋਂ ਰੱਬੀ ਮਿਲਾਪ ਹੋਇਆ ਉਦੋਂ ਇਹ ਪੀੜ ਚਲੀ ਜਾਣੀ। ਜਿੰਨਾ ਚਿਰ ਰੱਬ ਦਾ ਮਿਲਾਪ ਨਹੀਂ ਹੁੰਦਾ ਉਹਨਾਂ ਚਿਰ ਤੱਕ ਇਹ ਪੀੜ ਜਾਣੀ ਨਹੀਂ ਹੈ। ਤੇ ਬਾਬੇ ਨੇ ਆਖਿਆ, ਅੱਜ ਕਬੀਰ ਸਾਹਿਬ ਨੇ ਆਖਿਆ, ਕੱਤ ਨਹੀਂ ਠੌਰ ਮੂਲ ਕੱਤ ਲਾਮ। ਜਦੋਂ ਪਤਾ ਹੀ ਨਹੀਂ ਪੀੜ ਹੈ ਕਿੱਥੇ, ਫਿਰ ਦਵਾਈ ਕਿਹੜੀ ਲਾਵੇਂਗਾ, ਬੂਟੀ ਕਿਹੜੀ ਲਾਵੇਂਗਾ। ਖੋਜਤ ਤਨ ਮੈਂ ਠੌਰ ਨਾ ਪਾਵੋ। ਬਾਬਾ ਕਬੀਰ ਸਾਹਿਬ ਕਹਿੰਦੇ ਦਵਾਈ ਵਰਤਾਂ ਕਿਵੇਂ, ਕਿਉਂਕਿ ਦੁਨੀਆਂ ਦੀ ਕੋਈ ਬਾਹਰਲੀ ਦਵਾਈ ਜਿਹੜੀ ਵਿਛੋੜੇ ਦੀ ਪੀੜ ਹੈ ਨਾ, ਵਿਛੜੇ ਹੋਣ ਦਾ ਅਹਿਸਾਸ ਹੈ, ਉਹਨੂੰ ਦੂਰ ਨਹੀਂ ਕਰ ਸਕਦੀ ਕੋਈ ਨੀ। ਇਹ ਪੀੜ ਹੀ ਰੱਬ ਨਾਲੋਂ ਵਿਛੋੜੇ ਦੀ ਹੈ। ਦਰਸ਼ਨ ਪਿਆਸੀ ਦਿਨ ਸਰਾਤ ਚਿਤੂ ਅਣ ਦਿਨ ਨੀਤ। ਤੇ ਇਹ ਜਿਹੜੀ ਪਿਆਸ ਮਿਟਣੀ ਕਿਵੇਂ, ਵੀ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਇਹ ਏਦਾਂ ਮਿਟਣੀ। ਬਾਬਾ ਜੀ ਅੱਗੇ ਕਹਿੰਦੇ ਨੇ, ਆਖਿਆ ਹੁਣ ਹੋਇਆ ਕੀ, ਵੀ ਇਸ ਪ੍ਰੇਮ ਨਾਲ ਇੱਕ ਹੋਰ ਜੀਵਨ ਵਿੱਚ ਪਰਿਵਰਤਨ ਆ ਗਿਆ। ਜਿਵੇਂ ਕੋਈ ਪੀੜ ਨਾਲ ਬੰਦੇ ਦੇ ਜੀਵਨ ਚ ਕੋਈ ਤਬਦੀਲੀ ਆਵੇ। ਆਖਿਆ ਮੇਰੇ ਵੀ ਆ ਗਈ। ਆਖਿਆ ਏਕ ਭਾਏ ਦੇਖੋ ਸਭ ਨਾਰੀ। ਮੈਂ ਸਾਰੇ ਸੰਸਾਰ ਨੂੰ ਹੁਣ ਇੱਕੋ ਨਜ਼ਰ ਨਾਲ ਹੀ ਵੇਣਾ, ਸਾਰਿਆਂ ਨੂੰ ਪ੍ਰੇਮ ਨਾਲ ਵੇਣਾ। ਮੈਂ ਜੀਵਨ ਵਿੱਚੋਂ ਨਫ਼ਰਤਾਂ ਮੁੱਕ ਗਈਆਂ, ਜੀਵਨ ਵਿੱਚੋਂ ਅਹੰਕਾਰ ਮੁੱਕ ਗਿਆ, ਉੱਚੇ ਨੀਵੇਂ ਦਾ ਖਿਆਲ ਹੀ ਮੁੱਕ ਗਿਆ। ਏਕ ਭਾਏ ਦੇਖੂ ਸਭ ਨਾਰੀ, ਕਿਆ ਜਾਣੋ ਸ਼ੈ ਕੌਣ ਪਿਆਰੀ। ਆਖਿਆ ਹੁਣ ਜੱਜਮੈਂਟ ਦੇਣ ਵਾਲੀ ਬਿਰਤੀ ਦਾ ਮੈਂ ਤਿਆਗ ਕਰ ਦਿੱਤਾ, ਵੀ ਕੀ ਪਤਾ ਇਹਨਾਂ ਚੋਂ ਕਿਹੜਾ ਰੱਬ ਦਾ ਪਿਆਰਾ ਹੈ, ਮੈਂ ਐਵੇਂ ਆਖੀ ਜਾਵਾਂ ਉਹ ਚੰਗਾ ਹੈ ਉਹ ਮਾੜਾ ਹੈ। ਜੱਜ ਕਰਨ ਵਾਲੀ, ਲੋਕਾਂ ਨੂੰ ਬਾਹਰੋਂ ਵੇਖ ਕੇ ਜੱਜ ਕਰਨ ਵਾਲੀ ਬਿਰਤੀ ਦਾ ਮੈਂ ਤਿਆਗ ਕਰ ਦਿੱਤਾ, ਕਿਉਂਕਿ ਸਮਝ ਲੱਗ ਗਈ ਜੱਜ ਕਰਨਾ ਤੇ ਆਪਣੇ ਆਪ ਨੂੰ ਕਰੋ। ਅਖੀਰਲਾ ਬੋਲ ਹੈ, ਕਹੋ ਕਬੀਰ ਜਾਂ ਕਹਿ ਮਸਤਕ ਭਾਗ, ਸਭ ਪਰਹਰ ਤਾਂ ਕੋ ਮਿਲੇ ਸੁਹਾਗ। ਬਾਬਾ ਕਬੀਰ ਸਾਹਿਬ ਕਹਿੰਦੇ ਨੇ

0: ਸਾਧ ਸੰਗਤ ਵਿੱਚ ਬਹਿ ਕੇ ਮੱਥੇ ਦੇ ਭਾਗ ਚੰਗੇ ਲਿਖਾ ਲਏ, ਹੋਰਨਾਂ ਸਾਰਿਆਂ ਨੂੰ ਛੱਡ ਕੇ ਉਹਨੂੰ ਉਹਦਾ ਸੁਹਾਗ ਰੱਬ ਮਿਲ ਜਾਂਦਾ, ਗੁਰੂ ਮਿਲ ਜਾਂਦਾ, ਫਿਰ ਜੀਵਨ ਵਿੱਚ ਖੇੜਾ ਆ ਜਾਂਦਾ, ਵਿਗਾਸ ਆ ਜਾਂਦਾ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਇਹ ਸੀ ਗੌੜੀ ਕਬੀਰ ਜੀ ਦੇ ਪਾਵਨ ਸ਼ਬਦ ਦੀ ਵਿਚਾਰ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 327 ਦੇ ਉੱਤੇ ਸੁਭਾਇਮਾਨ ਹੈ। ਢਾਡੀ ਜਥਾ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕਾ ਹੈ। ਸ਼ਾਮ ਦੇ ਦੀਵਾਨ ਤੋਂ ਉਹ ਦੀਵਾਨ ਜਿਹੜਾ ਹੈ ਉਹ ਆਰੰਭ ਕਰੇਗਾ। ਅਗਲਾ ਪ੍ਰੋਗਰਾਮ ਆਪ ਜੀ ਗਿਆਨੀ ਜੀ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਲੜੀਵਾਰ ਸ਼ਬਦ ਦੀ ਕਥਾ ਦੁਆਰਾ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ, ਜਿੱਥੇ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰਨ, ਭਾਈ ਸਾਹਿਬ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਆਪ ਸਭ ਦਾ ਵੀ ਧੰਨਵਾਦ, ਜਿਨ੍ਹਾਂ ਨੇ ਬੈਠ ਕੇ ਬੜੇ ਪਿਆਰ ਨਾਲ ਸਹਿਯੋਗ ਬਖਸ਼ਿਆ ਔਰ ਸਰਵਣ ਕੀਤਾ। ਆਪ ਸਤਿਗੁਰੂ ਨੂੰ ਸਭ ਕੁਝ ਚੜ੍ਹਦੀ ਕਲਾ ਬਖਸ਼ਣ। ਸੋ ਹੁਣ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਾ ਜਥਾ ਕੀਰਤਨ ਸਾਨੂੰ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਅੱਜ ਬੀਬੀਆਂ ਦਾ ਸਤਸੰਗ ਵੀ ਹੈ, ਅਤੇ ਨਾਲ ਨਾਲ ਇੱਕ ਦੋ ਬੇਨਤੀਆਂ ਨੇ। ਅੱਖਾਂ ਦਾ ਚੈੱਕਅਪ ਕੈਂਪ ਜਿਹੜਾ ਨਾ ਫ੍ਰੀ 14 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਹੈ, ਸਿੰਘ ਸਭਾ 12 ਵਜੇ ਤੋਂ ਲੈ ਕੇ ਤਕਰੀਬਨ 4 ਵਜੇ ਤੱਕ, ਅਤੇ ਕੀਰਤਨ ਦੀਆਂ ਕਲਾਸਾਂ ਲੱਗਦੀਆਂ ਨੇ ਬੁੱਧਵਾਰ ਸ਼ਾਮ ਨੂੰ 6 ਤੋਂ 7। ਦਸਤਾਰ ਸਿਖਲਾਈ ਕੈਂਪ ਵੀ ਹਰ ਲੱਗਦਾ ਹੈ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ। ਸੋ ਜਿਹੜੇ ਟੈਕਸ ਫਾਰਮ ਨੇ ਉਹ ਸ਼ੁੱਕਰਵਾਰ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਫਿਲ ਕੀਤੇ ਜਾਂਦੇ ਨੇ। ਪਾਰਕਿੰਗ ਵਾਸਤੇ ਆਪ ਜੀ ਨੂੰ ਬੇਨਤੀ ਹੈ ਕਿ ਗੱਡੀਆਂ ਪਾਰਕ ਬੜੇ ਧਿਆਨ ਨਾਲ, ਕੋਸ਼ਿਸ਼ ਕਰੋ ਕਿ ਕੋਈ ਰੁਕਾਵਟ ਨਾ ਬਣੇ ਕਿਸੇ ਰਸਤੇ 'ਚ, ਔਰ ਇੱਕ ਦੂਜੇ ਦੇ ਗੱਡੀਆਂ ਦੇ ਅੱਗੇ ਗੱਡੀਆਂ ਪਾਰਕ ਨਾ ਕੀਤੀਆਂ ਜਾਣ। ਜਿੱਥੇ ਸਾਈਨ ਲੱਗੇ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖੋ, ਕਿਉਂਕਿ ਆਪਾਂ ਹਰ ਇੱਕ ਥਾਂ 'ਤੇ ਜਿੱਥੇ ਜਾਂਦੇ ਹਾਂ ਉੱਥੇ ਹੈਂਡੀਕੈਪ 'ਚ ਕਦੇ ਗੱਡੀ ਨਹੀਂ ਲਾਉਣਾ ਪੈਂਦਾ, ਪਰ ਇੱਕ ਗੁਰਦੁਆਰਾ ਜਿੱਥੇ ਗੁਰਮੁਖ ਪਿਆਰੋ ਹੈਂਡੀਕੈਪ ਨਹੀਂ ਬਖਸ਼ਦੇ ਅਸੀਂ, ਆਪਾਂ ਉੱਥੇ ਵੀ ਗੱਡੀ ਲਾਈ ਹੁੰਦੀ ਆ। ਸੋ ਕੋਸ਼ਿਸ਼ ਕਰੀਏ ਇੱਕ ਰਾਸਤਾ ਜਿਹੜਾ ਉਹਨੂੰ ਨਾ ਰੋਕਿਆ ਕਰੋ, ਵੀਕਐਂਡ 'ਤੇ ਪ੍ਰੋਬਲਮਸ ਆਉਂਦੀਆਂ ਨੇ। ਸੋ ਆਓ ਹੁਣ ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰਦੇ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਗੁਰੂ ਸਾਹਿਬ ਆਪ, ਗੁਰੂ ਰੂਪ ਸਾਧ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਗਿਆਨੀ ਜੀ ਤਿੰਨਾਂ ਪਾਸੋਂ ਸ਼ਰਣ ਕਰੀਏ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ
1: ਵਾਹਿਗੁਰੂ
0: ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ, ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਜਥੇ ਦਾ, ਜਿਹਨਾਂ ਨੇ ਰਾਹੀ ਬਾਣੀ ਦੇ ਮਰੋਗ ਕੀਰਤਨ ਸਰਵਣ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਬੀਬੀਆਂ ਦਾ ਸਤਸੰਗ, ਸਭ ਬੀਬੀਆਂ ਨੂੰ ਜੀ ਆਇਆ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕੀਰਤਨ ਦੀ ਸੇਵਾ ਹੁੰਦੀ ਹੈ ਹਰ ਮੰਗਲਵਾਰ ਅਤੇ ਸੋਮਵਾਰ। ਸੋਮਵਾਰ ਵੀ ਬੀਬੀਆਂ ਵੱਲੋਂ ਸਤਸੰਗ ਹੁੰਦਾ, ਸੋ ਆਪ ਜ਼ਰੂਰ ਸਹਿਯੋਗ ਬਖਸ਼ਿਆ ਕਰੋ। ਸਭ ਨੂੰ ਬੇਨਤੀ ਹੈ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਿਕੰਦੀ ਕਿਰਪਾਲਤਾ ਕਰਨੀ ਜੀ। ਅੱਖਾਂ ਦਾ ਕੈਂਪ ਲੱਗ ਰਿਹਾ ਗੁਰਦੁਆਰਾ ਸਾਹਿਬ ਵਿਖੇ ਚੈੱਕਅਪ ਲਈ 14 ਜੂਨ ਨੂੰ। ਆਪ ਨੂੰ ਬੇਨਤੀ ਹੈ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੈਂਪ ਹੋਏਗਾ। ਜਿਨ੍ਹਾਂ ਨੇ ਆਪਣੀਆਂ ਅੱਖਾਂ ਟੈਸਟ ਕਰਾਉਣੀਆਂ ਉਹਨਾਂ ਨੂੰ ਬੇਨਤੀ ਹੈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਨੂੰ ਸ਼ਾਮ ਨੂੰ 6 ਤੋਂ 7 ਵਜੇ ਤੱਕ ਹੁੰਦੀਆਂ ਨੇ। ਦਸਤਾਰ ਸਿਖਲਾਈ ਸ਼ੁੱਕਰਵਾਰ 6 ਵਜੇ ਸ਼ਾਮ ਨੂੰ ਹੁੰਦੀ ਹੈ। ਸੋ ਜਿਹੜੇ ਫਾਰਮ ਭਰੇ ਜਾਂਦੇ ਨੇ ਪੈਨਸ਼ਨ ਵਾਸਤੇ, ਬੱਸ ਪਾਸ ਟੈਕਸ ਫਾਰਮ ਜਿਹੜੇ ਨੇ ਪੈਨਸ਼ਨ ਲਈ, ਸ਼ੁੱਕਰਵਾਰ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੇਵਾ ਹੁੰਦੀ ਹੈ। ਸੋ ਆਓ ਹੁਣ ਬੀਬੀਆਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਸੁਖਮਨੀ ਸਾਹਿਬ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਮੰਗਲਵਾਰ ਤੋਂ ਸਮਾਂ ਜਿਹੜਾ ਉਹ 11:30 ਦਾ ਹੀ ਹੋਏਗਾ, ਕਿਉਂਕਿ ਢਾਡੀ ਜਥਾ ਅੱਜ ਪਹੁੰਚਿਆ ਸ਼ਾਮ ਤੋਂ, ਉਹਨਾਂ ਨੇ ਆਪਣੇ ਕੀਰਤਨ ਦੀ ਸੇਵਾ ਸ਼ੁਰੂ ਕਰਨੀ ਹੈ। ਅੱਜ ਜਥਾ ਨਾ ਹੋਣ ਕਰਕੇ ਥੋੜ੍ਹਾ ਜਿਹਾ ਸਮਾਂ ਪਹਿਲਾਂ ਸਮਾਪਤੀ ਕਰਨੀ ਕੀਤੀ ਹੈ ਆਪਾਂ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਡੰਡੋਤ ਵੰਦਨ ਅਨਕਵਾਰ, ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਲੋਕ ਸੋ ਕਹ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੈ

0: ਹਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹੇ ਜੁਗਾਦ ਗੁਰੇ ਨਮਹੇ ਸਤਿਗੁਰੇ ਨਮਹੇ ਸ੍ਰੀ ਗੁਰਦੇਵੇ ਨਮਹੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਟਾਵੋ
1: ਸਿਮਰਿਓ ਜਾਸਵ ਸੰਬਰ ਏਕੇ ਨਾਮ ਜਪਤ ਅਗੰਤ ਅਨੇਕੇ
0: ਵੇਦ ਪ੍ਰਾਨ ਸਿਮਰਤ ਸਦਾਖਰ ਕੀਨੇ ਰਾਮ ਨਾਮੀ ਕਾਖਰ
1: ਕਿਨਕਾ ਇਕ ਜਸ ਜੀ ਵਸਾਵੇ ਤਾਕੀ ਮਹਿਮਾ ਗਨੀ ਨਾ ਆਵੇ
0: ਸਾਖੀ ਏਕੈ ਦਰਸ ਤੁਹਾਰੋ ਨਾਨਕ ਸੰਗ ਮੋਹੇ ਆਧਾਰੋ
1: ਸੁਖਮਨੀ ਸੁਖ ਅਮਰਤ ਪਮ ਨਾਮ ਭਗਤ ਜਨਾ ਕੇ ਮਨ ਵਿਸਰਾਮ
0: ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨ ਸੈ ਪ੍ਰਭ ਕੈ ਸਿਮਰਨ ਗਰਭ ਨ ਸੈ ਪ੍ਰਭ ਕੈ ਸਿਮਰਨ ਦੁਖ ਜਮ ਨ ਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
1: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਧਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
1: ਪ੍ਰਭ ਕੈ ਸਿਮਰਨ ਸਾਧ ਕੇ ਸੰਗ ਸਰਵ ਦਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਹਿੰਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਗਰ ਗਹਿ ਮਾਨੀ
1: ਪ੍ਰਭ ਕੈ ਸਿਮਰਨ ਸੁਫਲ ਫਲਾ
0: ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ
1: ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੁਛ ਸੁੱਝੈ
1: ਪ੍ਰਭ ਕੈ ਸਿਮਰਨ ਨਾ ਹੈ ਜਮ ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸਮਾਏ
1: ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ
1: ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ
0: ਸਿਮਰਨ ਤੇ ਲਾਗੇ ਦਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ
1: ਪ੍ਰਭ ਕੋ ਸਿਮਰੈ ਸੇ ਪਰ ਪਕਾੜੀ ਪ੍ਰਭ ਕੋ ਸਿਮਰੈ ਤਨ ਸਾਧ ਬਲਿਹਾਰੀ
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੈ ਤਨ ਅੰਧ ਕਨੇਰੇ ਪ੍ਰਭ ਕੋ ਸਿਮਰੈ ਵਸੇ ਹਰ ਨੇਰੇ
1: ਸੰਤ ਕੇ ਪਾਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੈ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਨੀ ਪਇਆ
1: ਹਰ ਸਿਮਰਨ ਕਰ ਪੰਥ ਪ੍ਰਗਟਾਏ ਹਰ ਸਿਮਰਨ ਲਗ ਬੇਦ ਪਾਏ
0: ਹਰ ਸਿਮਰਨ ਪਏ ਜਿਤ ਸਦ ਜਤੀ ਦਾਤੇ ਹਰ ਸਿਮਰਨ ਨੀਰ ਚੌਂ ਕੁੰਟ ਜਾਤੇ
1: ਹਰ ਸਿਮਰਨ ਤਾਰੀ ਸਭ ਧਾਨਾ ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਆਪ ਨਿਕਾਰ ਨਿਰੰਕਾਰਾ

0: ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿੰਘ ਸਭ ਖਿਆਨ
1: ਯੋਗ ਵਿਆਸ ਕਰਨ ਤਨ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ
0: ਮਨ ਕੇ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
1: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਕਬਾਰ
1: ਨੌਕੰਡ ਪ੍ਰਿਥਵੀ ਫਿਰੇ ਫਿਰ ਜੀਵੇ ਮਾਹੁ ਦਾਸ ਤਬੀ ਸਰ ਦੀਵੇ
0: ਅਗਨ ਮਾਹੇ ਹੋਮਤ ਪ੍ਰਾਣ ਕਨਕ ਸਭ ਹੈ ਭਰਪੂਰ ਦਾਨ
1: ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
0: ਨਿਮਖ ਨਿਮ ਕਰ ਸੀ ਘਟਾਵੇ।

0: ਸਦਾ ਸਦਾ ਹੋ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਛੋੜਨਾ ਸੋ ਅਸਥਿਰ ਕਰਮਾਨੇ ਜੋ ਵੰਸੋ ਦੂਰ ਪਰਾਨੇ
1: ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹੈ
0: ਚੰਦਨ ਲੇਪ ਤਾਰੇ ਧੋਏ ਗਰਤ ਪ੍ਰੀਤ ਪਸਮ ਸੰਗ ਹੋਏ
1: ਅੰਧਕੂਪ ਮੈਂ ਭਗਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਵੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ
1: ਗਲ ਪਾਤਰ ਕੈਸੇ ਤਰੇ ਅਥਾ
0: ਜਾਂਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ
1: ਸੁਨੇਂਦਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਹੋਣ ਵਾਵੇ
0: ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੇ ਭੋਰਾ
1: ਕਹਾ ਵਿਸ਼ਨ ਪਰ ਗਾਵੇ ਗੰਗ ਜਤਨ ਕਰੇ ਤੋ ਵੀ ਸੁਰ ਭੰਗ
0: ਕਹ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ
0: ਸੰਗ ਸਹਾਈ ਸੁਆਵੇ ਨ ਚੀਤ ਜੋ ਬਹਿਰਾਈ ਤਾ ਸੋ ਪ੍ਰੀਤ
1: ਬਲੁਆ ਕੇ ਗ੍ਰਹਿ ਵਿਤਰ ਵਸੇ ਨੰਗ ਕੇ ਮਾਇਆ ਰੰਗ ਰਸੇ
0: ਦ੍ਰਿੜ ਕਰ ਮਨ ਹਿਮ ਨੇ

0: ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕੀ ਉਂਜਨ ਚਰਨ ਪਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ
0: ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਭਾਵ ਸਿਆਣਪ ਸਦੋ ਤੇ ਰਹਿਤ ਸਭ ਕੋ ਜਾਣੇ ਆਤਮ ਕੀ ਰਹਿਤ
0: ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਥਨ ਅੰਤਰ ਹੈ।

0: ਸਤਾਰੇ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੇ ਪੀਤ ਨਿਰੰਜਨ ਦਸ
0: ਪਾਤਿਆ ਰੂਪ ਨ ਭੇਕੇ ਨੇਤਰ ਸਾਰ ਕੀ ਜੈ ਸੰਗੀਤ
1: ਨ ਸੁਨੇ ਕਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ
1: ਤੇਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਓੜ ਮਦੇ ਕੋ ਐਸਾ ਆਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨੇ ਕਰਮ ਤਿਸ ਬੈਸਨ ਕਾ ਨਿਰਮਲ ਤਰ

0: ਭਗਵਤੀ ਭਗਵੰਤ ਭਗਤ ਕਰ ਰੰਗ ਸਗਲ ਤਿਆਗੇ ਦਸਤ ਕਾ ਸੰਗ
1: ਮਾਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲਖ ਹੋਵੇ ਤਿਸ ਭਗਵਤੀ ਕੀ ਮਤ ਉੱਤਮ ਹੋਵੇ
1: ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨ ਅਰਪੇ ਵਿਸ਼ਨ ਪ੍ਰੀਤ
0: ਹਰ ਕੇ ਚਰ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
1: ਸੋ ਪੰਡ ਜੋ ਮਨ ਪ੍ਰਬੁੱਧ ਰਾਮ ਨਾਮ ਤਮ ਸੋਧੇ
0: ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ
1: ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਵਿਰ ਜੋ ਨਾਵੇ
0: ਵੇਦ ਪ੍ਰਾਣ ਸਿਮਰਤ ਬੁਝੇ ਮੂਲ ਸੁਖ ਮੇ ਜਾਣੇ ਅਸਥੂਲ
1: ਜੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ
0: ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੇ ਜਪੇ ਕੋ ਨਾਮ
1: ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ
0: ਹਰ ਕਿਰਪਾ ਅੰਤਰ ਉਤਾਰੇ ਪਛ ਪ੍ਰੇਤ ਮੁਗਧ ਪਾਤਰ ਕੋ ਤਾਰੇ
1: ਸਰਬ ਰੋਗ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਆਉ ਜੁਤ ਕਿਤੇ ਨਾ ਪਾਈਏ ਧਰਮ ਨਾ ਦਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਆਤਮ
2: ਜਿਸ ਕੇ ਮਨ ਪਾਰ ਰਾਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
3: ਆਤਮ ਰਾਮ ਕਿਸ ਨਗਰੀ ਆਇਆ ਦਾਸ ਸੰਤਨ ਪਾਏ ਤਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰ ਗਏ ਪਰਵਾਨ
3: ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੈ
1: ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ
3: ਰਾਮ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਲ ਸੋ ਕਹਾਵੈ
1: ਐਸਾ ਹਰਖ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ
3: ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਜਾਨ
3: ਜੋ ਵਰਤਾਏ ਸਾਈ ਜੁਗਤ ਨਾਨਕ ਹੋ ਪੁਰ ਕਹੀਐ ਜੀਵਨ ਮੁਕਤ
1: ਪਾਰ ਬ੍ਰਹਮ ਕੈ ਸਗਲੇ ਠਾਉ ਜਿਤ ਜਿਤ ਕਾ ਰਾਖੇ ਤੈਸਾ ਤਿਨਾਉ
3: ਆਪੇ ਕਰਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
1: ਪਸਰਿਓ ਆਪੋਏ ਅੰਤਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ
3: ਜੈਸੀ ਮਤ ਦੇ ਤੈਸਾ ਪਰਗਾ

0: ਕਈ ਕੋਟ ਹੋਏ ਅਵਤਾਰ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ
1: ਕਈ ਕੋਟ ਹੋਏ ਅਵਤਾਰ ਕਈ ਜੋਤ ਕੇ ਨੋ ਵਿਸਤਾਰ
0: ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕਿਨੇ ਬਪਾਤ ਪ੍ਰਾਪਤੀ ਹੋਏ ਪ੍ਰਮਾਏ ਸਮਾਤ
0: ਕਾਕਾ ਅੰਤ ਨਾ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਿ ਆਤਮ ਪ੍ਰਗਾਸ
0: ਕਈ ਕੋ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦਾ ਜੀਵੈ
0: ਕਈ ਕੋ ਨਾਮ ਗੁਣ ਗਾ

0: ਜਾਣ ਜਾਣਤ ਵਿਖਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ
1: ਪਰਮੇ ਭੁੱਲਾ ਦੇ ਦਿਸਦਾ ਆਵੈ ਨਿਮਖ ਮਾਏ ਚਾਰ ਕੁੰਡ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਾ ਨਾ ਮਿਲੇ
1: ਇਨ ਮੈਂ ਨੀਚ ਗੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ
0: ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ
1: ਜਾ ਕੋ ਆਪਣੀ ਕਰੇ ਬਖਸੀਸ ਤਾ ਕਾ ਲਿਖਣਾ ਕਰੇ ਜਗਦੀਸ
0: ਜਿਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਮਨ ਤੇ ਆਪ ਬਣਾਈ ਨਾਨਕ ਜੀਵੇ ਦੇਖ ਬਡਾਈ
0: ਇਸ ਕਾ ਬਲ ਨਾਹੀ ਸਹਾਥ ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜਿਉ ਜੋ ਤਿਸ ਭਾਵੇ ਸੋਈ ਬੰਧਿਉ
0: ਕਬਹੁ ਊਚ ਨੀਚ ਮਹਿ ਬਸੈ ਕਬਹੁ ਸੋਗ ਹਰਖ ਰੰਗ ਹਸੈ

0: ਜਿਤ ਰਾਜ ਅਭਿਮਾਨ ਸੋ ਨਰਕ ਪਾਤੀ ਹੋਵ ਸਵਾਨ
1: ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬੇਤਾ ਕਾ ਜੰਤ
0: ਆਪਸ ਕੋ ਕਰਵੰਤ ਕਹਾਵੇ ਜਨਮ ਰਹਿ ਬਹੁ ਜੋਨ ਪਰਮਾਵੇ
1: ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰ ਕੇ ਅੰਧਾ ਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ
1: ਧਨਵੰਤਾ ਹੋਏ ਕਰ ਕਰ ਪਾਵੇ ਤ੍ਰੈ ਸਮਾਨ ਕੋ ਸੰਗ ਨ ਜਾਵੇ
0: ਬਹੁ ਲਸਕਰ ਮਾਨਖ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਬਿਨਾਸ
1: ਸਾਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
1: ਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰ ਗਏ ਪਰਵਾਨ
0: ਕੋਟ ਕਰਮ ਕਰੇ ਹੋ ਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ
1: ਅਨੇਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਮੇਰ ਫੇਰੇ ਅਵਤਾਰ
0: ਅਨੇਕ ਯਤਨ ਕਰਾ ਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ
1: ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ
0: ਸਰਬ ਕੀ ਰੇਂਜ।

0: ਨਾਮ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
1: ਨੈਨੋ ਪੇਠਾ ਗਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ।
0: ਚਰਨ ਚਲੋ ਮਾਰੇ ਗੋਬਿੰਦ, ਮਿਟਹਿ ਪਾਪ ਜਪੀਏ ਹਰ ਬਿੰਦ।
1: ਹਰ ਕੰਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਤਾ।
0: ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ।
1: ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ।
0: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ।
1: ਗੁਰ ਪ੍ਰਸਾਦ ਆਪਣੇ ਆਪ ਸੂਜੈ, ਤਿਸ ਕੀ ਜਾਨੋ ਤ੍ਰਿਸ਼ਨਾ ਪੂਜੈ।
0: ਸਾਧ ਸੰਗ ਹਰ ਹਰ ਜਸ ਕਹਿਤ, ਸਰਵ ਰੋਗ ਤੇ ਹਰ ਜਨ ਰਹਿਤ।

0: ਹਰ ਪ੍ਰਭ ਮਨ ਚਿਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ।
1: ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਹੋ ਕਿਸ ਤੇ ਡਰੇ।
0: ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ।
1: ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਾ ਸਭ ਪੂਜਿਆ।
0: ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ।

0: ਰਤਨ ਕਰ ਪਾਇਆ।
1: ਅਜਬ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ।
0: ਆਖੇ ਸੰਤ ਹੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ।
1: ਧੰਨ ਧੰਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ।
0: ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਿਹਾਰ ਹੈ।
1: ਚਰਨ ਸਾਧ ਕੇ ਤੋਏ ਤੋਏ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ।
0: ਸਾਧ ਕੀ ਤੂਰ ਕਰੋ ਇਸਨਾਨ, ਸਾਧੂ ਪਰ ਜਾਈਏ ਕੁਰਬਾਨ।
1: ਸਾਧ ਸੇਵਾ ਵਡ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ।
0: ਅੰਤ ਬਿਗੰਤੇ ਸਾਧੂ ਰਾਖੈ, ਹਰ ਗੁਣ ਗਾਏ ਮਤਰ ਚਾਖੈ।
1: ਓਟ ਗਈ ਸੰਤੇ ਦਰਿਆਇਆ, ਸਰਬ ਸੁਖ ਨਾਨਕ ਤੈ ਪਾਇਆ।
0: ਮਿਤ ਕੋ ਜੀਵਾ ਲਨਹਾਰ, ਭੁਖੇ ਕੋ ਦੇਵਤ ਆਧਾਰ।
1: ਸਰਬਨ ਦਾਨ ਜਾ ਕੀ ਦਿਸੀ ਮਾਏ, ਪੁਰਬ ਲਿਖੇ ਕਾ ਲੈਣਾ ਪਾਏ।
0: ਸਭ ਕੁਛ ਤਿਸ ਕਾ ਹੋ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ।
1: ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਦੇ ਉਦਰ ਮਲੇ ਕਰਨੀ।
0: ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ।
1: ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਜੀਤ।
0: ਭਗਤ ਭਗਤ ਸੁਣੀਐ ਤੇ ਹੋ ਲੋਏ, ਜਾ ਕੇ ਹਿਰਦੈ ਏਕੋ ਹੋਏ।
1: ਸੱਚ ਕਰਨੀ ਸਹਿਤਾ ਕੀ ਰਹਿਤ, ਸੱਚ ਹਿਰਦੇ ਸਤ ਮੁਖ ਕਹਿਤ।
0: ਸਾਚੀ ਦ੍ਰਿਸ਼ ਸਾਚਾ ਆਕਾਰ, ਸੱਚ ਵਰਤੈ ਸਾਚਾ।

0: ਬਲੀ
1: ਅਵਿਨਾਸੀ ਪ੍ਰਭ ਮਨ ਮਹਿ ਰਾਖ ਮਨ ਕੀ ਤੂੰ ਪ੍ਰੇ ਤਿਆਗ
0: ਇਸੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਦਰੇ ਕੋ ਸੋਏ
1: ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਾ ਦਿਆਲ ਬਖਸੰਦ
1: ਸਾ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨੇ ਹੋ ਨਰਾਓ
0: ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨ ਜਾਣੈ ਹੋਰ
0: ਰੂਪ ਮੰਗਲ ਸਜਾ ਕੈ ਸਰਬ ਤੋ ਸੁਣੀਏ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਿਸਤ ਮਹਿ ਭੋਗੀ
0: ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਗੁਰ ਕਾ ਕਿਨੇ ਅੰਤ ਨਾ

0: ਜਨ ਦਾਸ ਨਾਮ ਤੇ ਆਵਹਿ ਸੇ
1: ਕਹਿ ਗੁਣ ਮੈਂ ਜਾ ਕੋ ਪਰਮਾਏ ਜਨਮ ਰੇ ਫਿਰ ਆਵੇ ਜਾਏ
0: ਊਚ ਨੀਚ ਇਸਕੇ ਅਸਥਾਨ ਜੈਸਾ ਜਨਾਵੇ ਤੈਸਾ

0: ਨਾਮ ਕੇ ਤਾਰੇ ਸਗਲੇ ਆਕਾਰ,
1: ਨਾਮ ਕੇ ਤਾਰੇ ਪੁਰੀਆ ਸਾ ਪਵਨ, ਨਾਮ ਕੇ ਸਮੁਦਰੇ ਸੰਸਰਵਨ,
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਏ,
1: ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ,
0: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਾ ਮਹਿ ਸਮਾਣੀ,
1: ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ,
0: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ,
1: ਸਤ ਨਾਮ ਪ੍ਰਭ ਕਾ ਸੁਖਦਾਈ, ਸਤ ਨਾਨਕ ਗੁਰ ਤੇ ਪਾਈ,
0: ਸਤ ਬਚਨ ਸਾਧੂ ਉਪਦੇਸ਼, ਸਾਤੇ ਜਨ ਜਾ ਕੇ ਹਿਰਦੈ ਪਰਵੇਸ਼,
1: ਸਤ ਨਿਰਦ ਬੂਝੇ ਜੇ ਕੋਏ, ਨਾਮ ਜਪਤਾ ਕੀ ਗਤ ਹੋਏ,
0: ਆਪ ਸਤ ਕੀਆ ਸਭ

0: ਨਾਨਕ ਜੋਤ ਪਾਵੈ ਸੋ ਵਰਤੀਆ।
1: ਬਿਸਮਨ ਬਿਸਮ ਪੈ ਬਿਸਮਾਦ, ਜਿਨ ਬੁਝਿਆ ਤੇ ਆਇਆ ਸਵਾਦ।
0: ਸਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ।
1: ਓਏ ਦਾਤੇ ਦੋ ਕਾਟਨ ਹਾਰ, ਜਾ ਕੈ ਸੰਗ ਤਰੇ ਸੰਸਾਰ।
0: ਜਨ ਕੈ ਸੇਵਕ ਸੋ ਵਡਭਾਗੀ, ਜਨ ਕੈ ਸੰਗ

0: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ
0: ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਤੈਨ ਮੂਲ ਪਛਾਨਿਆ
0: ਜਾ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ

0: ਜਾਨੋ।
1: ਆਠ ਪੈਰ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇ ਜਨ ਪੂਰੇ।
0: ਮਨ ਮੇਰੇ ਤਿਨ ਕੀ ਓਟਲੇ, ਮਨ ਤਨੇ ਆਪਣਾ ਤਿਨ ਜਾਂਦੇ।
1: ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ।
0: ਤਿਸਕੇ ਸਰਨ ਸਰਬ ਸੁਖ ਪਾਵੇ, ਤਿਸਕੇ ਦਰਸਾ ਪਾ ਮਿਟਾਵੇ।
1: ਅਵਰ ਸਿਆਨਵ ਸਗ

తవ మూర్ఖమనా రాజు రంగ మాయా పిస్తారు ఇంతే కహో కవన్ షట్కారు.

0: ਹੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ
1: ਹਰ ਪੂੰਜੀ ਸਚ ਕਰੋ ਬਿਹਾਰ ਇਆਂ ਸੁਖ ਦਰਗਹਿ ਜੈਕਾਰ
0: ਸਰਵ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ
1: ਏਕੋ ਜਪੇ ਕੋ ਸਲਾਹੇ ਏਕ ਸਿਮਰੇ ਕੋ ਮਨਿਆ ਹੈ
0: ਕਿਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰਿ ਆਪ ਪੂਰਨ ਪੂਰਿਓ ਪ੍ਰਭ ਆਪ
0: ਸਾਰੇ ਇੱਕ ਤੇ ਪੈ ਇੱਕ ਅਰਾਧ ਪਰਾਸ਼ਤ।

0: ਜਨ ਪਿਆ ਜਨਮ ਮਰਨ ਦੁੱਖ ਭਰਮ ਗਿਆ
1: ਮੁਨੀ ਸਰਦਾਸਾ ਪੂਰੀ ਰਵਰੇ ਸੰਗ ਹਜੂਰੀ
0: ਜਿਸਕਾ ਸਾਥੀ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੇ ਜੇ ਕਾਲ ਪਾਨੇ ਸੋ ਕਿਉਂ ਬਿਸਰੇ ਜੇ ਕੀਆ ਜਾਨੇ
0: ਸੋ ਕਿਉਂ ਬਿਸਰੇ ਜਨ ਸਭ ਕੁਛ ਦੀਆ ਸੋ ਕੁਛ ਸੋ ਕਿਉਂ ਬਿਸਰੇ ਜੇ ਜੀਵਨ ਜੀਆ
1: ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੇ
0: ਸੋ ਕਿਉਂ ਬਿਸਰੇ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਡ
1: ਗੁਰ ਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ
0: ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ
1: ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਵਿਸਰਾਮ
0: ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਚਾਓ ਮਨ ਤਨ ਅੰਤਰੇ ਸਵਾਓ
0: ਨੇਤਰੋ ਪੇਖ ਦਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ
0: ਏਕ ਬਸਦੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
1: ਤਾਂ ਕੀ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ
0: ਪ੍ਰਭ ਸੰਤ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ
1: ਅਨਾਥ ਨਾਥ ਗੋਵਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ
0: ਆਦਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੇ ਸੋਏ ਪਨੀਤ ਭਗਤ ਪਾਏ ਲਾਵੇ ਮਨਹੀਤ
0: ਹਮ ਨਿਰਗੁਣੀ ਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਰੰਕਾਰ ਕੇ ਗੁਣ ਗਾਏ
0: ਨਾਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ
1: ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋ ਬਾਤ

0: ਲੇਖਾ ਤਬ ਚਿਤਰਗ ਪਤ ਕਸਪੂਸ਼ਤ ਲੇਖਾ
1: ਨਾਨ ਰੰਜਨ ਗੋਚਰਿਆ ਕਰਦੇ ਕੌਣ ਛੁਟੇ ਕੌਣ ਬੰਧਨ ਬਰਦੇ
0: ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ
0: ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ
1: ਜੈ ਸਰੂਪ ਕੇਵਲ ਜਗਦੀਸ਼ ਤੈ ਛਾ ਚਿਤਰ ਲਗਤ ਕੋ ਕੀਸ
0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹਿ ਸੁਮਾਰ
0: ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੇ ਪਰਵੀਨ ਤੈ ਵੇਦ ਕਦੇਵ ਕਹਾ ਕੋ ਚੀਨ
0: ਜਬ ਆਪਣੇ ਆਪ ਆਪ ਉਰ ਧਾਰੇ ਤੋ ਸਗਨ ਪਸਗਨ ਕਹਾ

0: ਜਾਲ ਹਮੇ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਭਿਮਾਨ ਅਨੇਕ ਪ੍ਰਕਾਰ ਕੀ ਉਪਖਿਆਨ
0: ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕੇ ਕੇ
1: ਜੈ ਭਗਤ ਭਗਤ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ
0: ਦੋ ਪਾਕਾ ਆਪੇ ਤਨੀ ਉਨਕੀ ਸੋਭਾ ਉਨਹੂ ਬਨੀ
1: ਆਪੇ ਕੋ ਟਗਰੇ ਨੰਦ ਜੋਜ ਆਪੇ ਰਸ ਭੋਜਨ ਨਿਰਜੋਗ
0: ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਤਿਸ ਖੇਲ ਖਿਲਾ

0: ਸੰਤਰ ਮਾਏ, ਚਾਰ ਘੁੰਟ ਦੇ ਦਿਸੇ ਸਮਾਏ,
1: ਇਸ ਦੇ ਭਿੰਨ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਓ,
0: ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸਿਅਰ ਸੂਰ ਨਖੱਤਰ

0: ਇਨੀ ਮਾਇਆ
1: ਸਭ ਕੇ ਮਦ ਅਲਪ ਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ
1: ਇਸਤੇ ਹੋਏ ਸੋ ਨਾਹੀ ਬੁਰਾ ਔਰੇ ਕਹੋ ਕਿਨੇ ਕਛ ਕਰਾ
0: ਆਪ ਭਲਾ ਕਰ ਤੂੰ ਜਤਨੀ ਕੀ ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਰੀ ਸਭ ਸਾਚ ਉਹ

0: Qu'est-ce que votre femme bien, il faut être
1: heureux.

ਬੋਲੋ ਜੀ। ਸਤਨਾਮ ਸ੍ਰੀ ਵਾਹਿਗੁਰੂ, ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ।

ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਇਆ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵਤਾ ਇਸ ਸਭ ਥਾਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਸੁਣ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਪਾਤਸ਼ਾਹ ਜੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਹੋਏ ਉਪਰੰਤ ਆਪ ਜੀ ਦੀ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ ਹਨ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਜੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਦਾਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਕੀਤਾ ਪ੍ਰਵਾਨ ਕਰਨਾ ਤਾਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਗੁਰਸਿੱਖੀ ਜੀਵਨ ਜਾਚ ਬਖਸ਼ਣੀ ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤੇ ਹਵਲ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਜੀ ਅਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬਹ, ਸਾਬ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਰਾਜ ਕਰੇਗਾ ਖਾਲਸਾ, ਆਕੀ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ। ਰਾਜ ਕਰੇਗਾ ਖਾਲਸਾ, ਆਕੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨਕੈ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਬੇਖਾਲ, ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦਾ ਰੱਖਾਂ ਸੰਭਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦਾ ਰੱਖਾਂ ਸੰਭਾਲ। ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ, ਕਰ ਦੂਜਾ ਚੌਪਦੇ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਧਾਨ ਅਖੁੱਟ

ਆਪਣੇ ਸਤਿਗੁਰ ਕਉ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਇਹ ਧਾਨ ਅਖੁੱਟ ਨਾ ਨਿਖੁੱਟਾ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕਉ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰਾ ਹਰ ਧਨ ਪਰਗਸਿਆ, ਹਰ ਕਿਰਪਾ ਤੇ ਵਸ ਮਨ ਆਏ। ਰਹਾਉ ਅਵਗੁਣ ਕਾਟ ਗੁਣ ਰਿਦਾ ਸਮਾਏ, ਪੂਰੇ ਗੁਰ ਕਾ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਭਾਈ,

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸੁਖਮਨੀ ਦੀਪ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਅਰਦਾਸ ਵਿੱਚ ਸ਼ਾਮਿਲ ਹੋਏ। ਸਤਿਗੁਰਾਂ ਨੇ ਕਿਰਪਾ ਕੀਤੀ, ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਰਬਾ ਸੰਗਤ ਦੀ ਹਾਜ਼ਰੀ ਸੇਵਾ ਸਤਿਗੁਰੂ ਦਰ ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਦੇ ਕੇ ਨਿਵਾਜਨ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਰਬੱਤ ਸੰਗਤਾਂ ਨੂੰ, ਗੁਰੂ ਘਰ ਦੇ ਸੇਵਾਦਾਰਾਂ ਵੱਲੋਂ, ਪ੍ਰਬੰਧਕਾਂ ਵੱਲੋਂ ਜੀ ਆਇਆਂ ਨੂੰ, ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਦਾ। ਸੇਵਾ ਨਿਭਾਰੇ ਹਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ। ਆਓ ਤਿਨ੍ਹਾਂ ਦੇ ਪਾਸੋਂ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਰ ਜੀਅਰੇ ਕਟੇਕ ਤੂੰ ਲਾਹੇ ਬਿਡਾਨੀਆਸ।

ਰਾਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੇ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇੱਛੋ ਸੋਈ ਫਲ ਪਾਵੋ ਫਿਰ ਦੁੱਖ ਨਾ ਵਿਆਪੈ ਕੋਈ ਰਹਾਉ ਕਾਚੇ ਭਾਂਡੇ ਸਾਜ ਨੇ ਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੈ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੇ ਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋ ਚਿਤ ਨ ਆਵੈ ਮੋਹੇ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲਾ ਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਮ ਕਲੀ ਮਹੱਲਾ ਪੰਜਵਾਂ ਪਵਹੋ ਚਰਨਾ ਤਲ ਉਪਰ ਆਵੋ ਐਸੀ ਸੇਵ ਕਮਾਵੋ ਆਪਸ ਤੇ ਉਪਰ ਸਭ ਜਾਣੋ ਤੋ ਦਰਗੈ ਸੁਖ ਪਾਵੋ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਖਿਨ ਬੋਲੋ ਗੁਰਮੁਖ ਬਾਣੀ ਰਹਾਉ ਪਰਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ ਸਤਿਗੁਰ ਮਿਲ ਨਵੇਂ ਨਿਦ ਪਾਵੋ ਇਨ ਬਿਦ ਤਤ ਬਿਲੋਈ ਭਰਮ ਚੁਕਾਵੋ ਗੁਰਮੁਖ ਲਿਵ ਲਾਵੋ ਆਤਮ ਚੀਨੋ ਪਹਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸ ਕਰੋ ਬੁਰਾਈ ਸਤਿਗੁਰ ਮਿਲਿਆ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ ਧਨ ਧਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ ਜਨ ਨਾਨਕ ਸਦ ਕੁਰਬਾਨੀ ਰਾਮ ਕਲੀ ਮਹੱਲਾ ਪੰਜਵਾਂ ਆਵਤ ਹਰਖ ਨਾ ਜਾਵਤ ਦੁਖਾ ਨਹਿ ਵਿਆਪੈ ਮਨ ਰੋਗਨੀ ਸਦਾ ਆਨੰਦ ਗੁਰ ਪੂਰਾ ਪਾਇਆ ਤੋ ਉਤਰੇ ਸਗਲ ਬੇਯੋਗਨੀ ਇਹ ਬਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਵਿਆਪੈ ਤੈ ਹਰ ਹਰ ਹਰ ਰਸ ਭੋਗਨੀ ਰਹਾਉ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੇਖੋ ਹਰ ਗੁਨੀ ਨਹਿ ਸਿਵ ਸਕਤੇ ਜਲ ਨਹੀਂ ਪਵਨਾ ਤੈ ਆਕਾਰ ਨਹੀਂ ਮੇਦਨੀ ਸਤਿਗੁਰੁ ਜੋ ਕਾ ਤਹਾਂ ਨਿਵਾਸਾ ਜੈ ਅਵਗਤ ਨਾਥ ਅਗਮ ਤਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਨੀ ਕਹੁ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੈ ਅੰਬ ਮਿਲੋ ਗਨੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਕ ਸਿੰਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ਅਚਰਜ ਕਿਛ ਕਹਿਣ ਨਾ ਜਾਈ ਬਸਤ ਅਗੋਚਰ ਭਾਈ ਰਹਾਉ ਮੋਲ ਨਾਹੀ ਕਛ ਕਰਨੈ ਜੋਗਾ ਕਿਆ ਕੋ ਕਹਿ ਸੁਣਾਵੈ ਕਤਨ ਕਹਿਣ ਕੋ ਸੋਜੀ ਨਾਈ ਜੋ ਪੇਖੈ ਤਿਸ ਬਣ ਆਵੈ ਸੋਈ ਜਾਣੈ ਕਰਨੈ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤਮਿਤ ਆਪੇ ਜਾਣੈ ਹਰ ਆਪੇ ਪੂਰ ਭੰਡਾਰਾ ਐਸਾ ਰਤ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਕਾਈ ਕੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੀ ਜਿਨ ਬੈਰੀ ਐ ਇਹੋ ਜਗ ਲੁਟਿਆ ਤੇ ਬੈਰੀ ਲੈ ਬਾਂਧੇ ਸਤਿਗੁਰ ਪਰਮੇਸਰ ਮੇਰਾ ਅਨ
ਨਾਨਕ ਰਾਜ ਭੋਗ ਰਸ ਮਾਣੀ, ਨਾਉ ਜਪੇ ਪਰਵਾਸਾ ਤੇਰਾ ਰਹਾਉ। ਚੇਤ ਨ ਆਵਸ ਦੂਜੀ ਬਾਤਾ, ਸਿਰ ਉਪਰ ਰਖਵਾਰਾ। ਬੇਪਰਵਾਹ ਰਹਿਤ ਹੈ ਸਵਾਮੀ, ਇੱਕ ਨਾਮ ਕਹਿ ਆਧਾਰਾ। ਪੂਰਨ ਹੋਏ ਮਿਲਿਓ ਸੁਖਦਾਈ, ਊਨ ਨ ਕਾਈ ਬਾਤਾ।

ਜਨਮ ਮਰਨ ਰਹਾਉ, ਊਆ ਸਿਮਰੈ ਕੇਵਲ ਨਾਮ, ਵਿਰਲੇ ਪਾਵੈ ਉਹ ਵਿਸਰਾਮ। ਭੋਜਨ ਪਾਉ ਕੀਰਤਨ ਆਧਾਰ, ਨੇਚਲ ਆਸਨ ਬੇਸਮਾਰ। ਡਿਗ ਨ ਡੋਲੈ ਕਤਹੂੰ ਥਾਵੈ, ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੇ। ਪਰਮ ਪੈ ਮੋਹ ਨ ਮਾਇਆ ਜਾਲ, ਸੁਨ ਸਮਾਦ ਪ੍ਰਭੂ ਕਿਰਪਾਲ। ਥਾ ਕਾ ਅੰਤ ਨ ਪਾਰਾਵਾਰ, ਆਪੇ ਗੁਪਤ ਆਪੇ ਪਾਸਾਰ। ਜਾ ਕੈ ਅੰਤਰ ਹਰ ਹਰ ਸਵਾਦ, ਕਹਿ ਨ ਜਾਏ ਨਾਨਕ ਬਿਸਮਾਦ। ਰਾਮ ਕਲੀ ਮਹੱਲਾ ਪੰਜਵਾਂ, ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ। ਸੰਗਤ ਕਰਤ ਸੰਤੋਖ ਮਨ ਪਾਇਆ, ਸੰਤੈ ਚਰਨ ਮਾਥਾ ਮਿਰ ਪੌਤ। ਅਨਕ ਬਾਰ ਸੰਤ ਹੈ ਡੰਡਾਉਤ, ਇਉ ਮਨ ਸੰਤਨ ਕਹਿ ਬਲਿਹਾਰੀ। ਜਾ ਕੇ ਓਟ ਗਈ ਸੁਖ ਪਾਇਆ, ਰਾਖੇ ਕਿਰਪਾ ਤਾਰੀ ਰਹਾਉ। ਸੰਤੈ ਚਰਨ ਥੋਏ ਥੋਏ ਪੀਵਾਂ, ਸੰਤੈ ਦਰਸ ਪੇਖ ਪੇਖ ਜੀਵਾਂ। ਸੰਤੈ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ। ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ ਮੋਹੇ ਕਬਹੂ ਕੜਦਾ। ਸੰਤੈ ਸੰਗ ਦੀਆਂ ਕਿਰਪਾਲ, ਸੰਤ ਸਹਾਈ ਭਏ ਦਿਆਲ। ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਦਾਸ। ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤੈ ਦੇਖ ਨਿਹਾਲ। ਰਾਮ ਕਲੀ ਮਹੱਲਾ ਪੰਜਵਾਂ, ਤੇਰੇ ਕਾਜ ਨ ਗ੍ਰਹਿ ਰਾਜਮਾਲ, ਤੇਰੇ ਕਾਜ ਨ ਵਿਕੇ ਜੰਜਾਲ। ਇਸ਼ਟ ਮੀਤ ਜਾਣ ਸਭ ਛਲੈ, ਹਰ ਹਰ ਨਾਮ ਸੰਗ ਤੇਰੇ ਚਲੈ। ਰਾਮ ਨਾਮ ਗੁਣ ਗਾਏ ਲਈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੈ। ਹਰ ਸਿਮਰਤ ਜਮ ਕਛ ਨ ਕਹਿ ਰਹਾਉ, ਬਿਨ ਹਰ ਸਗਲ ਨਰਾਰਥ ਕਾਮ। ਸੋਇਨਾ ਰੂਪਾ ਬਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖਾ। ਇਹਾਂ ਉਹਾਂ ਤੇਰੋ ਉੱਜਲ ਮੁਖਾ, ਕਰ ਕਰ ਥਾਕੇ ਵੱਡੇ ਵਡੇਰੇ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੈ ਜਨ ਕੋਏ। ਤਾ ਕੀ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ। ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪ੍ਰਵਾਨ। ਨਾਨਕ ਦਾਸ ਤਾਂ ਕਹਿ ਕੁਰਬਾਨ, ਰਾਮ ਕਲੀ ਮਹੱਲਾ ਪੰਜਵਾਂ। ਸਿੰਚੈ ਦਰਬ ਦੇ ਦੁਖ ਲੋਗ, ਤੇਰੇ ਕਾਜ ਨ ਅਵਰਾ ਜੋਗ। ਕਰ ਅਹੰਕਾਰ ਹੋਏ ਵਰਤੈ ਅੰਧ, ਜਮ ਕੇ ਜੀਵੜੇ ਤੂੰ ਆਗੈ ਬੰਦ। ਛਾੜ ਵਿਡਾਣੀ ਤਾਤ ਮੂੜੇ, ਈਹਾਂ ਬਸਨਾ ਰਾਤ ਮੂੜੇ। ਮਾਇਆ ਕੇ ਮਾਤੇ ਤੈ ਉੱਠ ਚਲਣਾ, ਰਾਜ ਰਹਿਓ ਤੂੰ ਸੰਗ ਸੁਪਨਾ ਰਹਾਉ। ਬਾਲ ਵਿਵਸਥਾ ਬਾਰਕ ਅੰਧ, ਪਰ ਜੋਬਨ ਲਾਗਾ ਦੁਰਗੰਧ। ਤ੍ਰਿਤੀਆ ਵਿਵਸਥਾ ਸਿੰਚੈ ਮਾਏ, ਬਿਰਧ ਭਇਆ ਛੋੜ ਚਲਿਓ ਪਛਤਾਏ। ਚਿਰੰਕਾਲ ਪਾਈ ਦੁਰਲਭ ਦੇ, ਨਾਮ ਵਿਹੋਣੀ ਹੋਈ ਖੇ। ਪਸ਼ੂ ਪ੍ਰੇਤ ਮੁਗਦ ਤੈ ਬੁਰੀ, ਤਿਸੈ ਨ ਬੂਝੈ ਜਿਨ ਏ ਸ੍ਰੀ। ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ। ਤੁਮੈ ਛਡਾਵੋ ਛੁਟਕੈ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਧ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਣਾਈ ਕਾਸ਼, ਤੇ ਸੰਗ ਰਹਿਓ ਇਆਨਾ ਰਾਚ। ਪ੍ਰਤਪਾਰੈ ਨਿਤ ਸਾਰ ਸਮਾਰੈ, ਅੰਤ ਕੀ ਬਾਰ ਊਠ ਸਿਧਾਰੈ। ਨਾਮ ਬਿਨਾ ਸਮ ਝੂਠ ਪਰਾਨੀ, ਗੋਵਿੰਦ ਭਜਨ ਬਿਨ ਅਵਰ ਸੰਗਰਾਤੇ। ਤੇ ਸਭ ਮਾਇਆ ਮੂਠ ਪਰਾਨੀ ਰਹਾਉ, ਤੀਰਥ ਨਹਾਏ ਨਾ ਉਤਰ ਸਮੈਲ।

ਚਲ ਸੈਰ ਹੋਈ ਬਿਨ ਹਰ ਨਾਮ ਨਾ ਟੂਟ ਸਪਟਲ ਸੋਧੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾਂ ਸੇ ਸੂਖ ਸਮਾਏ ਰੱਖ ਨਹਾਰੇ ਰੱਖ ਆਪ ਸਗਲ ਸੁਖਾਂ ਪ੍ਰਭ ਤੁਮਰੈ ਹਾਥ ਜਿਤ ਲਾਵੈ ਤਿਤ ਲਾਗੈ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਸੁਖ ਜਾਨਾ ਮਨ ਸਮਝ ਅਸਮਝ ਸਾਧ ਸੰਗ ਪਤਿਆਨਾ ਡੋਲਨ ਤੇ ਚੂਕਾ ਠਹਿਰਾਇਆ ਸਤ ਮਾਹੇ ਲੈ ਸਤ ਸਮਾਇਆ ਦੂਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿਮਾਨੀ ਮਹਾਂਪੁਰਖਾ ਸੰਗ ਪਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰਾਖੈ ਸੋਈ ਮੁਕਤ ਥਾਂਡ ਜੋ ਜਪਾਏ ਸੋਈ ਨਾਮ ਅੜਸੜ ਤੀਰਥ ਜੈ ਸਾਧ ਪਗ ਥਰੈ ਤੈ ਬਕੁੰਠ ਜੈ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਿਹਾ ਬਿਆਪ ਦਇਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾ ਨੇ ਭਰਮ ਨਾਠੇ ਦੂਰੇ ਨਾਨਕ ਗੁਰ ਫੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪਤਾ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਧਿਆਨ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮਕ ਨਿਮਖ ਰਿੱਧ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰ ਬੀਰ ਧੀਰਜ ਮਤ ਪੂਰਾ ਸਹਿਜ ਸਮਾ ਧੁਨ ਗੈਰ ਗੰਭੀਰਾ ਸਦਾ ਮੁਕਤਤਾ ਕੇ ਪੂਰੇ ਕਾਮ ਜਾ ਕੈ ਹਿਰਦੈ ਵਸੈ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਦਰਸੀ ਪੂਰਨ ਨਿਰਜੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾ ਕੈ

ਸਿੰਧ ਨਾਨਕੋ ਗੁਰ ਦਿਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੈ ਮਿਲੀ ਨਿਥਾਵੇ ਥਾਓ ਗੁਰਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਫੌਜਲ ਪਾਰ ਪਰਲਾ ਰਹਾਉ ਨਾਮ ਨਿਧਾਨ ਤਿਆਏ ਮਨ ਅਟਲ ਤਾਂ ਛੁਟੈ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਬ ਬੋ ਚਤੁਰਾਈ ਮਨ ਬਿਨ ਹਰ ਨਾਵੈ ਜਾਏ ਨ ਕਾਈ ਦਇਆ ਤਾਰੀ ਗੋਬਿੰਦ ਗੋਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮ ਸਿਉ ਹੋਏ ਨਾ ਮੇਲ ਅਹੰਗ ਬੁੱਧ ਕਾ ਭਇਆ ਵਿਨਾਸ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਸਿਤੀ ਕਰ ਜਾਹੇ ਪੰਡਿਤ ਰਹਾਉ ਹਰ ਕਾ ਜਸ ਨਿਦ ਲੀਆ ਲਾਭ ਪੂਰਨ ਪਏ ਮਨੋਰਥ ਸਾਭ ਦੁਖ ਨਾਠਾ ਸੁਖ ਕਰ ਮਹਿ ਆਇਆ ਸੰਤ ਪ੍ਰਸਾਦ ਕਮਲ ਬਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਣਤ ਪਵਿੱਤ ਜੇਵਾ ਭਗਤ ਪਾਈ ਗਤ ਮਤ ਸੋ ਪ੍ਰਵਾਨ ਜਿਸ ਹਿਰਦੈ ਵਸਾਈ ਨਾਨਕ ਤੇ ਜਨ ਊਤਮ ਭਾਈ ਰਾਮ ਕਲੀ ਮਹੱਲਾ ਪੰਜਵਾਂ ਗਹਿ ਕਰ ਪਕਰੀ ਨ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ ਸੁਣ ਸੰਤ ਨਿਰਮੁਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਈ ਗੁਰਪੂਰਾ ਭੇਟਤ ਉਧਾਰ ਰਹਾਉ ਜਬ ਉਸਕੋ ਕੋਈ ਦੇਵੈ ਮਾਨ ਤਬ ਆਪਸ ਉਪਰ ਰਖੈ ਗੁਮਾਨ ਜਬ ਉਸਕੋ ਕੋਈ ਮਨ ਪਰਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਬਿਰਾਵੈ ਅੰਤ ਠਗਾਵੈ ਇੱਕ ਠੋਰ ਉਹ ਕਹੀ ਨਾ ਸਮਾਵੈ ਉਨ ਮੋਹੇ ਬਹੁਤੇ ਬ੍ਰਹਮੰਡ ਰਾਮ ਜਨੇ ਕਿੰਨੀ ਖੰਡ ਖੰਡ ਜੋ ਮੰਗੈ ਸੋ ਭੁੱਖਾ ਰਹੈ ਇਸ ਸੰਗ ਰਾਚੈ ਸੋ ਕਛੂ ਨਾ ਲਹੈ ਇਸੈ ਤਿਆਗ ਸਤਸੰਗਤ ਕਰੈ ਵਡਭਾਗੀ ਨਾਨਕ ਓਤਰੈ ਰਾਮ ਕਲੀ ਮਹੱਲਾ ਪੰਜਵਾਂ

ਸਿੱਖਿਆ ਮਿੱਠੀ, ਸਾਗਤ ਕੀ ਬਿਦਨੈ ਨਉ ਡਿਠੀ, ਕੂੜ ਕਪਟ ਅਹੰਕਾਰ ਰਜਾਨਾ, ਨਾਮ ਸੁਨਤ ਜਨ ਬਿਸ਼ੁਨ ਡਸਾਨਾ, ਮਾਇਆ ਕਾਰਨ ਸਦ ਹੀ ਚੁਰੈ, ਮਨ ਮੁਖ ਕਬਹਿ ਨਾ ਉਸਤਤ ਕਰੈ, ਨਿਰਭਉ ਨਿਰੰਕਾਰ ਦਾ ਤਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ, ਸਭ ਸਾਹਾ ਸਿਰ ਸਾਚਾ ਸਾਹੁ, ਵੇਮੋ ਤਾਜ ਪੂਰਾ ਪਾਤਸ਼ਾਹੁ, ਮੋਹ ਮਗਨ ਲਪਟਿਉ ਬ੍ਰਹਮ ਗ੍ਰਹਿ, ਨਾਨਕ ਤਰੀਐ ਤੇਰੀ ਮਿਹਰ, ਰਾਮ ਕਲੀ ਮਹੱਲਾ ਪੰਜਵਾਂ, ਰਹਿਣ ਦਿਨ ਸਜਪੋ ਹਰ ਨਾਉ, ਆਗੈ ਦਰਗੈ ਪਾਵੋ ਥਾਉ, ਸਦਾ ਆਨੰਦ ਨਾ ਹੋਵੀ ਸੋਗ, ਕਬੂ ਨਾ ਵਿਆਪੈ ਹੋਮੈ ਰੋਗ, ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨ ਬਿਸਮ ਪਏ ਬਿਸਮਾਦਾ, ਪਰਮ ਗਤ ਪਾਵੈ ਹਰ ਸਿਮਰ ਪ੍ਰਾਨੀ ਰਹਾਉ, ਗਨ ਮਨ ਦੇਖੋ ਸਗਲ ਵਿਚਾਰ, ਨਾਮ ਬਿਨਾ ਕੋ ਸਕੈ ਨ ਤਾਰ, ਸਗਲ ਉਪਾਵਨਾ ਚਾਲੈ ਸੰਗ, ਭਵ ਜਲ ਤਰੀਏ ਪ੍ਰਭ ਕੈ ਰੰਗ, ਦੇਹੀ ਧੋਏ ਨ ਉਤਰੈ ਮੈਲ, ਹੋਮੈ ਵਿਆਪੈ ਦੁਬਦਾ ਫੈਲ, ਹਰ ਹਰ ਔਖਦ ਜੋ ਜਨ ਖਾਏ, ਤਾਕਾ ਰੋਗ ਸਗਲ ਮਿਟ ਜਾਏ, ਕਰ ਕਿਰਪਾ ਪਾਰ ਬ੍ਰਹਮ ਦਿਆਲ, ਮਨ ਤੇ ਕਬੂ ਨਾ ਬਿਸਰ ਗੋਪਾਲ, ਤੇਰੇ ਦਾਸ ਕੀ ਹੋਵਾਂ ਤੂਰ, ਨਾਨਕੀ ਪ੍ਰਭ ਸਰਦਾ ਪੂਰ, ਰਾਮ ਕਲੀ ਮਹੱਲਾ ਪੰਜਵਾਂ, ਤੇਰੇ ਸਰਨ ਪੂਰੇ ਗੁਰਦੇਵ, ਤੁਧ ਬਿਨ ਦੂਜਾ ਨਾਹੀ ਕੋਈ, ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ, ਤਰਨ ਤਾਰਨ ਪ੍ਰਭ ਤੇਰੋ ਨਾਉ, ਏਕਾ ਸਰਨ ਗਹੀ ਮਨ ਮੇਰੈ, ਤੁਝ ਬਿਨ ਦੂਜਾ ਨਾਹੀ ਠਾਉ ਰਹਾਉ, ਜਪ ਜਪ ਜੀਵਾ ਤੇਰਾ ਨਾਉ, ਆਗੈ ਦਰਗੈ ਪਾਉ ਉਠਾਉ, ਦੁਖ ਅੰਧੇਰਾ ਮਨ ਤੇ ਜਾਏ, ਦੁਰਮੰਤ ਬਿਨਸੈ ਰਾਚੈ ਹਰ ਨਾਏ, ਚਰਨ ਕਮਲ ਸਿਉ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ, ਪਾਉ ਪਾਗਾ ਨਿਰਭਉ ਮਨ ਵਸੈ, ਅੰਮ੍ਰਿਤ ਨਾਮ ਰਸਨਾ ਨਿਤ ਜਪੈ, ਕੋਟ ਜਨਮ ਕੇ ਘਾਟੀ ਫਾਹੇ, ਪਾਇਆ ਲਾਭ ਸਚਾ ਤਨ ਲਾਹੇ, ਤੋਟ ਨਾ ਆਵੈ ਖੁੱਟ ਭੰਡਾਰ, ਨਾਨਕ ਭਗਤ ਸੁਹੈ ਹਰ ਦੁਆਰ, ਰਾਮ ਕਲੀ ਮਹੱਲਾ ਪੰਜਵਾਂ, ਰਤਨ ਜਵੇ ਹਰ ਨਾਮ, ਸਤਸੰਤੋ ਗਿਆਨ, ਸੂਖ ਸਹਿਜ ਦਇਆ ਕਾ ਪੋਤਾ, ਹਰ ਭਗਤਾਂ ਹਵਾ ਲੈ ਹੋਤਾ, ਮੇਰੇ ਰਾਮ ਕੋ ਭੰਡਾਰ, ਖਾਤ ਖਰਚ ਕਛ ਧੂਟ ਨ ਆਵੈ, ਅੰਤ ਨਹੀਂ ਹਰ ਪਾਰਾ ਵਾਰ ਹਾਉ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ, ਸੁਨ ਸਮਾਧ ਗੁਫਾ ਤੈ ਆਸਨ, ਕੇਵਲ ਬ੍ਰਹਮ ਪੂਰਨ ਤੈ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ, ਕਰ ਕਿਰਪਾ ਜਿਸ ਆਪ ਦੇਵਾਇਆ, ਸਾਧ ਸੰਗ ਤਿੰਨ ਹਰ ਧਨ ਪਾਇਆ, ਦਇਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਨ ਹਰ ਮੇਰੀ ਰਾਸ, ਰਾਮ ਕਲੀ ਮਹੱਲਾ ਪੰਜਵਾਂ, ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਆਪਣੀ ਗਤ ਆਪ ਜਾਣੈ, ਸੁਣ ਸੁਣ ਅਵਰ ਬਖਾਨੈ ਰਹਾਉ, ਸ਼ੰਕਰਾ ਨਹੀਂ ਜਾਣੈ ਭੇਵ, ਖੋਜ ਤਹਾਰੇ ਦੇਵ, ਦੇਵੀਆਂ ਨਹੀਂ ਜਾਣੈ ਮਰਮ, ਸਭ ਉਪਰ ਅਲਖ ਪਾਰ ਬ੍ਰਹਮ, ਆਪਣੇ ਰੰਗ ਕਰਤਾ ਕੇਲ, ਆਪ ਵਿਸ਼ੋਰੈ ਆਪੇ ਮੇਲ, ਇੱਕ ਭਰਮੇ ਇੱਕ ਭਗਤੀ ਲਾਏ,
अपना किया आप जनाई, संतन की सुन साची साखी, सो बोले जो पीखे आखी, नहीं लेप तिस पुन न पाप, नानक का प्रभ आपे आप, राम कली महला पंजवा, किसहु काज न कियो जान, सुरत मत नाही किस ज्ञान, जाव ताव सील नहीं धर्म, किसु न जानो कैसा कर्म, ठाकुर प्रीतम प्रभ मेरे, तुझ बिन दूजा अवर न कोई,

ਬੇਅੰਤ ਸਾਹਿਬ ਮੇਰਾ ਮਿਹਰਬਾਨ, ਰਾਮ ਕਲੀ ਮਹੱਲਾ ਪੰਜਵਾਂ, ਰਾਖ ਨਹਾਰ ਦਇਆਲ, ਕੋਟ ਭਵ ਖੰਡੇ ਨਿਮਖ ਖਿਆਲ, ਸਗਲ ਅਰਾਧੈ ਜੰਤ, ਮਿਲੀਏ ਪ੍ਰਭ ਗੁਰ ਮਿਲ ਮੰਤ, ਜੀਅਨ ਕੋ ਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਰ ਸਵਾਮੀ, ਘਟ ਘਟ ਰਾਤਾ ਮੇਰਾ ਪ੍ਰਭ ਰਹਾਉ, ਤਾ ਕੀ ਗਹੀ ਮਨ ਓਟ, ਬਨਤ ਬੰਧਨ ਤੇ ਹੋਈ ਛੋਟ, ਹਿਰਦੈ ਜਪ ਪਰਮਾਨੰਦ, ਮਨ ਮਾਇ ਭੇ ਆਨੰਦ, ਤਾਰਨ ਤਰਨ ਹਰ ਸਰਣ, ਜੀਵਨ ਰੂਪ ਹਰ ਚਰਣ, ਸੰਤਨ ਕੇ ਪ੍ਰਾਣ ਆਧਾਰ, ਉੱਚੇ ਤੇ ਊਚ ਅਪਾਰ, ਸੋ ਮਤ ਸਾਰ ਜਿਤ ਹਰ ਸਮਰੀਜੈ, ਕਰ ਕਿਰਪਾ ਜਿਸ ਆਪੇ ਦੀਜੈ, ਸੂਗ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰਮਿਲ ਨਾਉ, ਰਾਮ ਕਲੀ ਮਹੱਲਾ ਪੰਜਵਾਂ, ਸਗਲ ਸਿਆਨ ਵਿਛਾੜ, ਕਰ ਸੇਵਾ ਸੇਵਕ ਸਾਜ, ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸਈ ਫਲ ਪਾਏ, ਹੋ ਸਾਵਧਾਨ ਆਪਣੇ ਗੁਰ ਸਿਓ, ਆਸਾ ਮਨਸਾ ਪੂਰਨ ਹੋਵੇ, ਪਾਵੈ ਸਗਲ ਨਿਧਾਨ ਗੁਰ ਸਿਓ ਰਹਾਉ, ਦੂਜਾ ਨਹੀਂ ਜਾਣੈ ਕੋਈ, ਸਤਿਗੁਰ ਨਿਰੰਜਨ ਸੋਏ, ਮਾਨੁਕਾ ਕਰ ਰੂਪ ਨ ਜਾਣ, ਮਿਲੇ ਨਿਮਾਨੇ ਮਾਨ, ਗੁਰ ਕੀ ਹਰ ਟੇਕ ਟਿਕਾਏ, ਅਵਰ ਆਸਾ ਸਭ ਲਾਹੇ, ਹਰ ਕਾ ਨਾਮ ਮਾਗ ਨਿਧਾਨ, ਤਾਂ ਦਰਗਹਿ ਪਾਵੈ ਮਾਨ, ਗੁਰ ਕਾ ਬਚਨ ਜਪ ਮੰਤ, ਇਹਾ ਭਗਤ ਸਾਰ ਤੰਤ, ਸਤਿਗੁਰ ਭਏ ਦਇਆਲ, ਨਾਨਕ ਦਾਸ ਨਿਹਾਲ, ਰਾਮ ਕਲੀ ਮਹੱਲਾ ਪੰਜਵਾਂ, ਹੋਵੈ ਸੋਈ ਫਲਮਾਨ, ਆਪਣਾ ਤਜ ਅਭਿਮਾਨ, ਦਿਨ ਰਹਿਣ ਸਦਾ ਗੁਣ ਗਾਉ, ਪੂਰਨ ਇਹੀ ਸੁਆਉ, ਆਨੰਦ ਕਰ ਸੰਤ ਹਰ ਜਪ, ਛਾੜ ਸਿਆਣਮ ਬੋਚਤ ਰਾਈ, ਗੁਰ ਕਾ ਜਪ ਮੰਤ ਨਿਰਮਲ ਰਹਾਉ, ਏਕ ਕੀ ਕਰ ਆਸ ਪੀਤਰ, ਨਿਰਮਲ ਜਪ ਨਾਮ ਹਰ ਹਰ, ਗੁਰ ਕੇ ਚਰਨ ਨਮਸਕਾਰ, ਪਵ ਜਲ ਉਤਰੈ ਪਾਰ, ਦੇਵਨ ਹਾਰ ਦਤਾਰ, ਅੰਤ ਨ ਪਾਰਾ ਵਾਰ, ਜਾ ਕੈ ਕਰ ਸਰਬ ਨਿਦਾਨ, ਰਾਖ ਨਹਾਰ ਨਿਦਾਨ, ਨਾਨਕ ਪਾਇਆ ਇਹੋ ਨਿਦਾਨ, ਹਰੇ ਹਰ ਨਿਰਮਲ ਨਾਮ, ਜੋ ਜਪੈ ਤਿਸਕੇ ਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ, ਰਾਮ ਕਲੀ ਮਹੱਲਾ ਪੰਜਵਾਂ, ਦੁਲਬ ਦੇ ਤਿਸ ਕੀ ਗਤ ਹੋਏ, ਦੁਲਬ ਦੇ ਸਵਾਰ, ਜਾਹੇ ਨਾ ਦਰਗਹਿ ਹਾਰ, ਹਲਤ ਪਲਤੁਦ ਹੋਏ ਵਡਿਆਈ, ਅੰਤ ਕੇ ਬੇਲਾ ਲੈ ਛਡਾਈ, ਰਾਮ ਕੇ ਗੁਣ ਗਾਉ, ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਚਰਜ ਪੁਰਖ ਧਿਆਉ ਰਹਾਉ, ਉਠਤ ਬੈਠਤ ਹਰ ਜਾਪ, ਬਿਨਸੈ ਸਗਲ ਸੰਤਾਪ, ਬੈਰੀ ਸਭ ਹੋਵੋ ਮੀਤ, ਨਿਰਮਲ ਤੇਰਾ ਹੋਵੈ ਚੀਤ, ਸਭ ਤੇ ਉੱਤਮ ਇਹੋ ਕਰਮ, ਸਗਲ ਧਰਮ ਮੈਂ ਸ੍ਰੇਠ ਧਰਮ, ਹਰ ਸਿਮਰਨ ਤੇਰਾ ਹੋਏ ਉਦਾਰ, ਜਨਮ ਜਨਮ ਕਾ ਉਤਰੈ ਭਾਰ, ਪੂਰਨ ਤੇਰੀ ਹੋਵੈ ਆਸ, ਜਮ ਕੇ ਕਟਿਐ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਣੀ ਜੈ, ਨਾਨਕ ਸੁਖ ਸਹਿਜ ਸਮੀਜੈ, ਰਾਮ ਕਲੀ ਮਹੱਲਾ ਪੰਜਵਾਂ, ਜਿਸ ਕੇ ਤਿਸ ਕੇ ਕਰ ਮਾਨ, ਆਪਣ ਲਾਹੇ ਗੁਮਾਨ, ਜਿਸ ਕਾ ਸਾਤੂ ਤਿਸ ਕਾ ਸਭ ਕੋਏ, ਤਿਸੈ ਰਾਜ ਸਦਾ ਸੁਖ ਹੋਏ,

ਬਿਨ ਮਾਨੇ ਰਲ ਹੋਵੇ ਖੇਹ, ਤਿਸਕਾ ਭਾਣਾ ਲਾਗੈ ਮੀਠਾ, ਗੁਰ ਪ੍ਰਸਾਦ ਵਿਰਲੇ ਮਨ ਬੂਠਾ, ਵੇ ਪ੍ਰਵਾ ਅਗੋਚਰ ਆਪ, ਆਠ ਪੈਰ ਮਨ ਤਾ ਕੋ ਜਾਪ, ਜਿਸ ਚਿਤ ਆਏ ਬਿਨ ਸਹਿ ਦੁਖਾ, ਹਲਤ ਪਲਤ ਤੇਰਾ ਉਜਲ ਮੁਖਾ, ਕੌਣ ਕਾਨ ਉਦਰੇ ਗੁਣ ਗਾਏ, ਗਣਨ ਨਾ ਜਾਏ ਕੀਮ ਨਾ ਪਾਏ, ਬੂੜਤ ਲੋਹੋ ਸਾਧ ਸੰਗਤ ਰਹਿ, ਨਾਨਕ ਜਿਸੈ ਪ੍ਰਾਪਤ ਕਰੈ, ਰਾਮ ਕਲੀ ਮਹੱਲਾ ਪੰਜਵਾਂ, ਮਨ ਮਾਹਿ ਜਾ ਭਗਵੰਤ, ਗੁਰਪੂਰੈ ਇਹੋ ਦੀ ਨੋ ਮੰਤ, ਮਿਟੇ ਸਗਲ ਪੈ ਤਰਾਸ, ਪੂਰਨ ਹੋਈ ਆਸ, ਸਫਲ ਸੇਵਾ ਗੁਰਦੇਵਾ, ਕੀਮਤ ਕਿਸ ਕਹਿਣ ਨਾ ਜਾਈ, ਸਾਚੇ ਸੱਚ ਅਲਖ ਅਭਿਵਰ ਹਾਉ, ਕਰਨ ਕਰਾਵਨੇ ਆਪ, ਤਿਸ ਕੋ ਸਦਾ ਮਨ ਜਾਪ, ਤਿਸ ਕੀ ਸੇਵਾ ਕਰ ਨੀਤ, ਸੱਚ ਸਹਿਜ ਸੁਖ ਪਾਵੈ ਮੀਤ, ਸਾਹਿਬ ਮੇਰਾ ਅਤ ਭਾਰਾ, ਖਿਨ ਮੈਂ ਥਾਪੋ ਥਾਪ ਨਹਾਰਾ, ਤਿਸ ਬਿਨ ਅਵਰ ਨਾ ਕੋਈ, ਜਨ ਕਾ ਰਾਖਾ ਸੋਈ, ਕਰ ਕਿਰਪਾ ਅਰਦਾਸ ਸੁਣੀ ਜੈ, ਆਪਣੇ ਸੇਵਕ ਕੋ ਦਰਸ਼ਨ ਦੀਜੈ, ਨਾਨਕ ਜਾਪੀ ਜਪ ਜਾਪ, ਸਭ ਤੇ ਊਜਾ ਕਾ ਪ੍ਰਤਾਪ, ਰਾਮ ਕਲੀ ਮਹੱਲਾ ਪੰਜਵਾਂ, ਬਿਰਥਾ ਪ੍ਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ, ਅਵਰ ਝੂਠੀ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣਤਾਸ, ਏਕੋ ਨਾਮ ਧਿਆਏ ਮਨ ਮੇਰੀ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ, ਤੁਮ ਹੀ ਕਾਰਨ ਕਰਨ, ਚਰਨ ਕਮਲ ਹਰ ਸਰਨ, ਮਨ ਤਨ ਹਰ ਉਹੀ ਧਿਆਇਆ, ਆਨੰਦ ਹਰ ਰੂਪ ਦਿਖਾਇਆ, ਤਿਸੇ ਕੀ ਓਟ ਸੰਦੀਵ, ਜਾ ਕੇ ਕੀ ਨੇਹ ਜੀਵ, ਸਿਮਰਤ ਹਰ ਕਰਤ ਨਿਧਾਨ, ਰਾਖਨ ਹਾਰ ਨਿਧਾਨ, ਸਰਬ ਕੀ ਰੇਣ ਹੋਵੀਜੈ, ਆ ਮਿਟਾਈ ਮਿਲੀਜੈ, ਅੰਨ ਦਿਨ ਧਿਆਈਐ ਨਾਮ, ਸਫਲ ਨਾਨਕ ਇਹ ਕਾਮ, ਰਾਮ ਕਲੀ ਮਹੱਲਾ ਪੰਜਵਾ, ਕਾਰਨ ਕਰਨ ਕਰੀਮ, ਸਰਬ ਬ੍ਰਤ ਪਾਰ ਰਹੀਮ, ਅੱਲਾ ਅਲਖਾ ਪਾਰ, ਖੁਦ ਖੁਦਾਏ ਵੱਡ ਬੇਸੁਮਾਰ, ਓ ਨਮੋ ਪਾਈ, ਖਲਕਵ ਰਹੀਆ ਸਰਵਠਾਈ ਰਹਾਉ, ਜਗਨਾਥ ਜਗ ਜੀਵਨ ਮਾਧੋ, ਪਉ ਪੰਜਨ ਰਿਦ ਮਾਹੇ ਅਰਾਧੋ, ਰਿਖੀ ਕੇਸ਼ ਗੋਪਾਲ ਗੋਵਿੰਦ, ਪੂਰਨ ਸਰਬਤ ਮੁਕੰਦ, ਮਿਹਰਬਾਨ ਮੋਲਾ ਤੁਹੀਂ ਏਕ, ਪੀਰ ਪੈਗੰਬਰ ਸੇਖ, ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਤੇ ਪਾਕ, ਨਾਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਆਧਾਰ, ਵਾਸੁਦੇਵ ਬਸਤ ਸਭ ਠਾਏ, ਲੀਲਾ ਕਿਛ ਲਖੀ ਨਾ ਜਾਏ, ਮਿਹਰ ਦਇਆ ਕਰ ਕਰਨੈ ਹਾਰ, ਭਗਤ ਬੰਦਗੀ ਦੇਹ ਸਿਰਜਨਹਾਰ, ਕਉ ਨਾਨਕ ਗੁਰ ਖੋਏ ਭਰਮ, ਏਕੋ ਅਲਹਉ ਪਾਰ ਬ੍ਰਹਮ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ, ਗੁਰ ਕੇ ਚਰਨ ਕਮਲ ਮਨ ਵਸੇ, ਮਹਾਂ ਵਿਕਾਰ ਤਨ ਤੇ ਸਭ ਨਸੇ, ਗੋਪਾਲ ਕੋ ਜਸ ਗਾਉ ਪ੍ਰਾਣੀ, ਅਕਥ ਕਥਾ ਸਾਚੀ ਪ੍ਰਭੂਰਨ, ਜੋਤੀ ਜੋ ਸਮਾਣੀ ਰਹਾਉ, ਤ੍ਰਿਸ਼ਨਾ ਭੂਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਅਭਿਨਾਸੀ, ਰਹਿਣ ਦਿਨ ਸਪ੍ਰਭ ਸੇਵਕ ਮਾਨੀ, ਹਰ ਮਿਲਣੇ ਕੀ ਇਹ ਨਿਸ਼ਾਨੀ, ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੂਰਬਲਾ ਕਰਮ ਬਣ ਆਇਆ, ਹਰ ਕੇ ਗੁਣ ਨੇ ਤਰਸਨਾ ਗਾਇਆ, ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਨਾ ਮਸਤਕ ਨਿਸਾਨ, ਦਾਸ ਕੀ ਰਿਣ ਪਾਏ ਜੇ ਕੋਈ, ਨਾਨਕ ਤਿਸਕੇ ਪਰਮਗਤ ਹੋਏ, ਰਾਮ ਕਲੀ ਮਹੱਲਾ ਪੰਜਵਾਂ,
दर्शन को जाइए कुर्बान, चरण कमल हृदय धर ध्यान, तूर संतन की मस्तक लाए, जन्म जन्म की दुर्मत मल जाए, जिस भेट मिटे अभिमान, पार ब्रह्म सब नदरी आवे, कर कृपा पूर्ण भगवान रहाउ, गुर की कीर्त जपिए हर नाउ, गुर की भगत सदा गुण गाओ, गुर की सुरत निकट कर जान, गुर का शब्द सत कर मान, गुर बचनी समसर सुख दुख, कदे न व्यापे तृष्णा भूख, मन संतोख शब्द गुर राजी, जप गोविंद पढ़दे सब काजी, गुर परमेश्वर गुर गोविंद, गुरदाता दयाल बख्शिंद, गुर चरनी जाका मन लागा, नानक दास तिस पूर्ण भागा, राम कली महला पंजवा, किस परवासै बिचरे भवन, मूड मुगद तिर संगी कवन, राम संगी तिस गत नहीं जाने, पंच बटवारे से मीत कर माने, सो कर सेव जित उदरै मीत, गुण गोविंद रविए दिन राती, साध संग कर मन की प्रीत रहाओ, जन्म बिहानो अहंकार अरबाद, तृप्त न आवे बिखिया साध, परमत परमत महा दुख पाया, तरी न जाई दुतर माया,

ਨਿਸਤਰੈ ਜੋ ਕਿਰਪਾ ਹੋਏ। ਪਤਤ ਪੁਨੀਤ ਪ੍ਰਭ ਤੇਰੂ ਨਾਮ, ਆਪਣੇ ਦਾਸ ਕੋ ਕੀ ਜੈ ਦਾਨ। ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸਰਣ ਗਹੀ ਨਾਨਕ ਪ੍ਰਭ ਤੇਰੀ। ਰਾਮ ਕਲੀ ਮਹੱਲਾ ਪੰਜਵਾਂ, ਇਹ ਲੋਕੇ ਸੁਖ ਪਾਇਆ, ਨਹੀਂ ਭੇਟਦ ਧਰਮ ਰਾਇਆ। ਹਰ ਦਰਗਾਹ ਸੋਭਾਵੰਤ, ਫੁਨ ਗਰਬ ਨਾਹੀ ਬਸੰਤ। ਜਾਨੀ ਸੰਤ ਮਿਤਰਾਈ, ਕਰ ਕਿਰਪਾ ਦੀਨੋ ਹਰ ਨਾਮ, ਪੂਰਬ ਸੰਜੋਗ ਮਿਲਾਈ ਰਹਾਓ। ਗੁਰ ਕੈ ਚਰਨ ਚਿਤ ਲਾਗਾ, ਧਨ ਧਨ ਸੰਜੋਗ ਸੁਭਾਗਾ। ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲਬਕ ਦੁਖ ਸਗਲੇ ਮੇਰੇ ਲਾਥੇ। ਸਾਧ ਕੇ ਸਜ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪਰਾਨੀ। ਜਨ ਕਾ ਸਫਲ ਦਰਸ ਡੀਠਾ, ਨਾਮ ਪ੍ਰਭ ਕਾ ਘਟ ਘਟ ਬੂਠਾ। ਮਿਟੇ ਸਭ ਕਲ ਕਲੇਸ਼, ਜਿਸ ਤੇ ਉਪਜੇ ਤਿਸ ਮੈਂ ਪ੍ਰਵੇਸ਼। ਪ੍ਰਗਟੇ ਅਨੂਪ ਗੋਬਿੰਦ, ਪ੍ਰਭ ਪੂਰੇ ਨਾਨਕ ਬਖਸਿੰਦ। ਰਾਮ ਕਲੀ ਮਹੱਲਾ ਪੰਜਵਾਂ, ਗਊ ਕੋ ਚਾਰੇ ਸਾਰ ਦੂਲ। ਕੋਡੇ ਕਾ ਲਖ ਹੁਆ ਮੂਲ, ਬੱਕਰੇ ਕੋ ਹਸਤੀ ਪ੍ਰਤਪਾਲੇ। ਆਪਣਾ ਪ੍ਰਭ ਨਦਰ ਨਿਹਾਲੇ, ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ। ਵਰਨਾ ਸਾਕੋ ਬਹੁ ਗੁਣ ਤੇਰੇ ਰਹਾਉ, ਦੇਸਤ ਮਾਸ ਨਾ ਖਾਏ ਬਿਲਾਈ। ਮਹਾਂ ਕਸਾਬ ਛੁਰੇ ਸੱਟ ਪਾਈ, ਕਰਨ ਹਾਰ ਪ੍ਰਭ ਹਿਰਦੈ ਬੂਠਾ। ਫਾਥੀ ਮਛਲੀ ਕਾ ਜਾਲਾ ਤੂਟਾ, ਸੂਕੇ ਕਾਸ਼ਟ ਹਰੇ ਚਲੂਲ। ਉੱਚੇ ਥਲ ਫੂਲੇ ਕਮਲਾ ਨੂਪ, ਅਗਨ ਨਿਵਾਰੀ ਸਤਿਗੁਰ ਦੇਵ। ਸੇਵਕ ਆਪਣੀ ਲਾਇਓ ਸੇਵ, ਅਕਿਰਤ ਕਣਾ ਕਾ ਕਰੇ ਉਧਾਰ। ਪ੍ਰਭ ਮੇਰਾ ਹੈ ਸਦਾ ਦਯਾਰ, ਸੰਤ ਜਨਾ ਕਾ ਸਦਾ ਸਹਾਇ। ਚਰਨ ਕਮਲ ਨਾਨਕ ਸਰਣਾਈ, ਰਾਮ ਕਲੀ ਮਹੱਲਾ ਪੰਜਵਾਂ। ਪੰਚ ਸਿੰਘ ਰਾਖੇ ਪ੍ਰਭ ਮਾਰ, ਦਸ ਬਘਿਆੜੀ ਲਈ ਨਿਵਾਰ। ਤੀਨ ਅਵਰਤ ਕੇ ਚੂਕੀ ਕੇਰ,

ਘਟ ਮੈਂ ਸਿੰਧ ਕੀਓ ਪ੍ਰਗਾਸ, ਐਸਾ ਸਮਰੱਥ ਹਰ ਜੀਉ ਆਪ, ਨਿਮਖ ਨ ਬਿਸਰੈ ਜੀ ਭਗਤਨ ਕੈ, ਆਠ ਪੈਰ ਮਨ ਤਾ ਕੋ ਜਾਪ ਰਹਾਉ, ਪ੍ਰਥਮੇ ਮਾਖਨ ਪਾਛੈ ਦੂਧ, ਮੈਲ ਕਿਨੂ ਸਾਬੁਨ ਸੂਦ, ਪੈ ਤੇ ਨਿਰਭੋ ਡਰਤਾ ਫਿਰੈ, ਹੋਂਦੀ ਕੋ ਅਣਹੋਂਦੀ ਹਿਰੈ, ਦੇਹੀ ਗੁਪਤ ਬਦੇਹੀ ਦਿਸੈ, ਸਗਲੇ ਸਾਜ ਕਰਤ ਜਗਦੀਸੈ, ਠੱਗਨ ਹਾਰ ਅਣਠੱਗਦਾ ਠਾਗੈ, ਬਿਨ ਵੱਖਰ ਫਿਰ ਫਿਰ ਉੱਠ ਲਾਗੈ, ਸੰਤ ਸਭਾ ਮਿਲ ਕਰੋ ਬਖਿਆਣ, ਸਿਮਰਤ ਸਾਸਤ ਵੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮ ਗਤ ਹੋਇ, ਰਾਮ ਕਲੀ ਮਹੱਲਾ ਪੰਜਵਾਂ, ਜੋਤ ਪਾਵੈ ਸੋਥੀਆ, ਸਦਾ ਸਦਾ ਹਰ ਕੀ ਸਰਨਾਈ, ਪ੍ਰਭਿਨ ਆਨ ਨਾਹੀ ਆਨ ਬੀਆ ਰਹਾਉ, ਪੁੱਤਰ ਕਲੱਤਰ ਲਖਮੀ ਦਿਸੈ, ਇਨ ਮੈਂ ਕਿਸ਼ੁ ਨਾ ਸੰਗ ਲਿਆ, ਵਿਖੈ ਠਗੋਰੀ ਖਾਏ ਬੁਲਾਨਾ, ਮਾਇਆ ਮੰਦਿਰ ਤਿਆਗ ਗਿਆ, ਨਿੰਦਾ ਕਰ ਕਰ ਬੋਤ ਬਿਗੂਤਾ, ਗਰਭ ਜੋਨ ਮੈਂ ਕਿਰਤ ਪਿਆ, ਪੁਰਬ ਕਮਾਣੇ ਛੋਡੈ ਨਾਹੀ, ਜਮਦੂਤ ਗਰਾਸਿਓ ਮਹਾਂਬਿਆ, ਬੋਲੈ ਝੂਠ ਕਮਾਵੈ ਅਵਰਾ, ਤ੍ਰਿਸਨਾ ਬੂਜੈ ਬੋਤ ਹਯਾ, ਅਸਾਧ ਰੋਗ ਉਪਜਿਓ ਸੰਤ ਦੂਖਨ, ਦੇਹ ਵਿਨਾਸੀ ਮਹਾਂਖਿਆ।

ਕਰ ਕਿਰਪਾ ਪਾਰ ਬ੍ਰਹਮ ਮਯਾ ਰਾਮ ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਇ ਜਾ ਕਾ ਸਿਮਰਨ ਬਿਰਥਾ ਨਾ ਜਾਇ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾ ਕੇ ਧੂਰ ਕਾਟੈ ਜਮਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੇ ਮਸਤਕ ਰੱਖੈ ਹਾਥ ਪ੍ਰਭ ਮੇਰੀ ਅਨਾਥ ਕੋ ਨਾਥ ਪਤਤ ਉਧਾਰਨ ਕਿਰਪਾ ਨਿਦਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇਹ ਜਿਸ ਦਾਨ ਤਜੈ ਵਿਕਾਰ ਬਿਨ ਸਹਿ ਅਭਿਮਾਨ ਏਕ ਧਿਆਈਐ ਸਾਧ ਕੈ ਸੰਗ ਪਾਪ ਵਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਖਟ ਖਟ ਰਵ ਰਹਿਆ ਗੁਣਦਾਸ ਦਰ

ਘਰ ਦੂਜਾ ਦੋਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗਾਵੋ ਰਾਮ ਕੇ ਗੁਣ ਗੀਤ, ਨਾਮ ਜਪਤ ਪਰਮ ਸੁਖ ਪਾਈਐ, ਆਵਾ ਗੋਣ ਮਿਟੈ ਮੇਰੇ ਮੀਤ ਰਹਾਉ, ਗੁਣ ਗਾਵਤ ਹੋਵਤ ਪ੍ਰਗਾਸ, ਚਰਨ ਕਮਲ ਮੈਂ ਹੋਏ ਨਿਵਾਸ, ਸੰਤ ਸੰਗਤ ਮੈਂ ਹੋਏ ਉਦਾਰ, ਨਾਨਕ ਭਵਜਲ ਉਤਰਸ ਪਾਰ, ਰਾਮ ਕਲੀ ਮਹੱਲਾ ਪੰਜਵਾਂ, ਗੁਰਪੂਰਾ ਮੇਰਾ ਗੁਰਪੂਰਾ, ਰਾਮ ਨਾਮ ਜਪ ਸਦਾ ਸੁਹੇਲੇ, ਸਗਲ ਬਿਨਾਂ ਸੇ ਰੂਹ ਕੂੜਾ ਰਹਾਉ, ਏਕ ਅਰਾਧੋ ਸਾਚਾ ਸੋਏ, ਜਾ ਕੇ ਸਰਨ ਸਦਾ ਸੁਖ ਹੋਏ, ਨੀਂਦ ਸੁਹੇਲੀ ਨਾਮ ਕੀ ਲਾਗੇ ਭੂਖ, ਹਰ ਸਿਮਰਤ ਬਿਨ ਸੇ ਸਭ ਦੁੱਖ, ਸਹਿਜ ਆਨੰਦ ਕਰੋ ਮੇਰੇ ਭਾਈ, ਗੁਰਪੁਰੈ ਸਭ ਚਿੰਤ ਮਿਟਾਈ।

ਪੰਜਵਾਂ ਪੜਤਾਲ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਰ ਹੈ ਨਮਸਕਾਰ ਜਲਨ ਥਲਨ ਬਸੁੱਧ ਗਗਨ ਏਕ ਏਕੰਕਾਰ ਰਹਾਉ ਹਰਨ ਧਰਨ ਪੁਨ ਪੁਨ ਹੈ ਕਰਨ ਨੈ ਗ੍ਰਹਿ ਨਿਹਾਰ ਗੰਭੀਰ ਤੀਰ ਨਾਮ ਹੀਰ ਊਚ ਮੂਚ ਅਪਾਰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਾਧਾਰੈ ਨੈ ਸੰਗ ਗਾਮਨੀ ਪੁੱਤਰ ਕਲਤਰ ਭਰਾਤ ਮੀਤ ਉਰਜ ਪਰਿਓ ਪਰਮ ਮੋਹਿਓ ਇਹ ਬਿਰਖ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤੇ ਪਦੇ ਰੇ ਮਨ ਓਟ ਲਿਹੋ ਹਰ ਨਾਮ ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨਾ ਰਹਾਉ ਵਡਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੈ ਅਜਾ ਮਲਕੋ ਅੰਤ ਕਾਲ ਮੈਂ ਨਰਾਇਣ ਸੁਧ ਆਇ ਜਾ ਗਤ ਕੋ ਜੋਗੀ ਸਰਬਾਂਸ਼ਤ ਸੋ ਗਤ ਛਿਨ ਮੈਂ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਖੋਨ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੈ ਦੀਨਾ ਰਾਮ ਕਲੀ ਮਹੱਲਾ ਨੌਵਾਂ ਸਾਧੋ ਕੌਣ ਜੁਗਤ ਅਭ ਕੀਜੈ ਜਾਤੇ ਦੁਰਮਤ ਸਗਲ ਵਿਨਾਸੈ ਰਾਮ ਭਗਤ ਮਨ ਭੀ ਜੈ ਰਹਾਉ ਮਨ ਮਾਇਆ ਮੈਂ ਉਰਜ ਰਹੋ ਹੈ ਬੂਝੈ ਨੈ ਕਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਵਾਨਾ ਭਏ ਦਇਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੈ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਾਸੁਰ ਮੈਂ ਨਿਮਖ ਏਕ ਉਰਧਾਰੈ ਜਮ ਕੋ ਤ੍ਰਾਸ ਮਿਟੈ ਨਾਨਕ ਤੈ ਆਪਣੋ ਜਨਮ ਸਵਾਰੈ ਰਾਮ ਕਲੀ ਮਹੱਲਾ ਨੌਵਾਂ ਪ੍ਰਾਨੀ ਨਾਰਾਇਣ ਸੁਧ ਲਿਹਿ ਛਿਨ ਛਿਨ ਔਦ ਘਟੈ ਨਿਸਬਾਸੁਰ ਬਿਰਥਾ ਜਾਤ ਹੈ ਦੇਹ ਰਹਾਉ ਤਰਨਾਪੋ ਵਿਖਿਅਨ ਸਿਉ ਖੋਇਓ ਬਾਲਪਨ ਅਗਿਆਨ ਬਿਰਧ ਪਇਓ ਅਜਹੂ ਨੈ ਸਮਝੈ ਕੌਣ ਕੁਮਤ ਉਰਝਾਨਾ ਮਾਨਸ ਜਨਮ ਦਿਓ ਜੈ ਠਾਕੁਰ ਸੋ ਤੈ ਕਿਉਂ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾਕੋ ਗਾਇਓ ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਇ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜੈ ਸੇ ਤਾਰੇ ਸੋਈ ਦਿਨੀਅਰ ਤਪਤ ਰਹੈ ਸਾ ਧਰਤੇ ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਨਮ ਜੀਵਨ ਤਲਬ ਨਿਵਾਰ ਹੋਏ ਪ੍ਰਵਾਣਾ ਕਰੈ ਤਿਘਾਣਾ ਕਰ ਲੱਖਣ ਵਿਚਾਰ ਰਹਾਉ ਕਿਤੇ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨ ਬੈਠਾ ਬਾ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਜੈ ਤਪ ਕਰ ਤਪ ਨਾ ਹੋਈ ਜੇ ਕੋ ਨਾਏ ਲਏ ਬਦਨਾਵੀ ਕਲ ਕੇ ਲਖਣ ਨਾ ਏਈ ਜਿਸ ਗਦਾਰੀ ਤਿਸੈ ਖੁਆਰੀ ਚੱਕਰ ਕੇ ਹੀ ਡਰਨਾ ਜਾਂ ਸਿਗਦਾਰੈ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਆ ਗੁਣਾ ਕਲ ਆਈਏ ਤੇ ਜੁਗ ਕੇਰਾ ਰਹਿਆ ਤਪਾਵਸ ਜੇ ਗੁਣ ਦੇਹ ਤਾਂ ਪਾਈਏ ਰਹਾਉ ਕਲ ਕਲ ਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੂਆ ਬਾਣੀ ਬ੍ਰਹਮਾ ਵੇਦ ਅਥਰਵਣ ਕਰਣੀ ਕੀਰਤ ਲਹਿਆ
ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਾਵੋ ਧੋਵੋ ਤਿਲਕ ਜੜਾਵੋ ਸੋਚ ਵਿਣ ਸੋਚ ਨਾ ਹੋਈ ਖਲ ਪ੍ਰਵਾਣ ਕਤੇਬ ਕੁਰਾਣ ਪੋਥੀ ਪੰਡਿਤ ਰਹੇ ਪੁਰਾਣ ਨਾਨਕ ਨਾਉ ਪਿਆ ਰਹਿਮਾਨ ਕਰ ਕਰਤਾ ਤੂੰ ਏ ਕੋ ਜਾਣ ਨਾਨਕ ਨਾ ਮਿਲੈ ਵਡਿਆਈ ਏਦੂ ਉਪਰ ਕਰਮ ਨਹੀਂ ਜੇਕਰ ਹੋਵੇ ਮੰਗਣ ਜਾਈਐ ਫਿਰ ਉਲਾਮਾ ਮਿਲੈ ਤਹੀਂ ਜੇਕਰ ਹੁੰਦੈ ਮੰਗਣ ਜਾਈਏ ਫਿਰ ਉਲਾਮਾ ਮਿਲੈ ਤਹੀਂ ਰਾਮ ਕਲੀ ਮਹੱਲਾ ਪਹਿਲਾ ਜੰਗ ਪ੍ਰਬੋਧੈ ਮੜੀ ਬੰਦਾਵੈ ਆਸਣ ਤਿਆਗ ਕਾਹੇ ਸਜ ਪਾਵੈ ਮਮਤਾ ਮੋਕਾ ਮੁਣ ਹਿਤਕਾਰੀ ਨਾ ਉਤੋਂ ਤੇ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ ਘਰ ਘਰ ਮੰਗਤ ਲਾਜ ਨਾ ਲਾਗੈ ਰਹਾਉ ਗਾਵੈ ਗੀਤ ਨਾ ਚੀਨੈ ਆਪ ਕਿਉਂ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਭਾਈ ਭਿਖਿਆ ਸਹਿ ਸਿਮ ਵਿਚਾਰੀ ਖਾਏ ਭਸਮ ਚੜਾਈ ਕਰੈ ਪਾਖੰਡ ਮਾਇਆ ਮੋਹ ਸਹਿ ਜਮ ਡੰਡ ਫੂਟੈ ਪਾਖਰ ਲੁਭਾਵੈ ਫੂਕੈ ਫੂਟੈ ਪਾਖਰ ਭੀਖ ਨਾ ਪਾਏ ਬੰਧਨ ਬਾਂਧਿਆ ਆਵੈ ਜਾਏ ਬਿੰਦ ਨਾ ਰਾਖੈ ਜਤੀ ਕਹਾਵੈ ਮਾਈ ਮੰਗ ਤ੍ਰੈ ਲੋਭਾਵੈ ਨਿਰਦਇਆ ਨਹੀਂ ਜੋਤ ਉਜਾਲਾ ਬੂੰਡਤ ਬੂਡੇ ਸਰਬ ਜੰਜਾਲਾ ਭੇ ਕਰੈ ਖਿੰਥਾ ਬੋ ਥਟੂਆ ਝੂਠੋ ਖੇਲ ਖੇਲੈ ਬਹੁ ਨਟੂਆ ਅੰਤਰ ਅਗਨ ਚਿੰਤਾ ਬੋ ਜਾਰੇ ਵਿਣ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ ਜੇਵਾ ਇੰਦਰੀ ਸਾਧ ਲੁਵਾਨਾ ਪਸ਼ੂ ਪਏ ਨਹੀਂ ਮਿਟੈ ਨਿਸਾਨਾ ਤ੍ਰੇਵਿਦ ਲੋਗਾ ਤ੍ਰੇਵਿਦ ਜੋਗਾ ਸ਼ਬਦ ਵਿਚਾਰੈ ਚੁਖ ਸੋਗਾ ਊਜਲ ਸਾਜ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਈ ਤੁਝ ਪੈ ਨੌ ਨਿਧ ਤੂੰ ਕਰਨੈ ਜੋਗ ਥਾਪ ਥਾਪੇ ਕਰੇ ਸਹੋਗ ਜਤ ਸਤ ਸੰਜਮ ਸਤ ਸੁਚੀਤ ਨਾਨਕ ਜੋਗੀ ਤ੍ਰਿਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖੱਟ ਮਟ ਦੇਹੀ ਬਨ ਬੈਰਾਗੀ ਸੁਰਤ ਸ਼ਬਦ ਤੁਨ ਅੰਤਰ ਜਾਗੀ ਵਾਜੈ ਅਨਹਦ ਮੀਰਾ ਮਨ ਲੀਣਾ ਗੁਰਬਚਨੀ ਸਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਐ ਰਹਾਉ ਮਾਇਆ ਮੋਹ ਬਿਵਰਜ ਸਮਾਏ ਸਤਿਗੁਰ ਭੇਟੈ ਮੇਲ ਮਿਲਾਏ ਨਾਮ ਰਤਨ ਨਿਰਮੋਲਕ ਹੀਰਾ ਤਿਤ ਰਾਤਾ ਮੇਰਾ ਮਨ ਧੀਰਾ ਹਉਮੈ ਮਮਤਾ ਰੋਗ ਨ ਲਾਗੈ ਰਾਮ ਭਗਤ ਜਮ ਕਾ ਭੋ ਭਾਗੈ ਜਮ ਜੰਦਾਰ ਨ ਲਾਗੈ ਮੋਹੇ ਨਿਰਮਲ ਨਾਮ ਹਿਰਦੈ ਹਰ ਸੋਹੇ ਸ਼ਬਦ ਵਿਚਾਰ ਭਏ ਨਿਰੰਕਾਰੀ ਗੁਰਮਤ ਜਾਗੇ ਦੁਰਮਤ ਪ੍ਰਹਾਰੀ ਅਨਦਿਨ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਭਤ ਗੁਫਾ ਮੈਂ ਰਹਿ ਨਿਰਾਰੀ ਤਸਕਰ ਪੰਚ ਸ਼ਬਦ ਸੰਗਾਰੀ ਪਰ ਕਰ ਜਾਏ ਨਾ ਮਨ ਡੋਲਾਏ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਓ ਦੂਤਾ ਸਦ ਬੈਰਾਗੀ ਤਤ ਪੁਰੋਤਾ ਜਗ ਸੂਤਾ ਮਰ ਆਵੈ ਜਾਏ ਬਿਨ ਗੁਰ ਸ਼ਬਦ ਨਾ ਸੋ ਜੀ ਪਾਏ ਅਨਹਦ ਸ਼ਬਦ ਵਜੈ ਦਿਨ ਰਾਤੀ ਅਵਗਤ ਕੀ ਗਤ ਗੁਰਮਤ ਗੁਰਮੁਖ ਜਾਤੀ ਤੋ ਜਾਨੀ ਜਾਂ ਸ਼ਬਦ ਪਛਾਨੀ ਏਕੋ ਰਵ ਰਹਿਆ ਨਿਰਵਾਨੀ ਸੁਨ ਸਮਾਧ ਸਹਿਜ ਮਨ ਰਾਤਾ ਤਜ ਹੋ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੀਠ ਸਮਾਨਿਆ ਰਾਮ ਕਲੀ ਮਹੱਲਾ ਪਹਿਲਾ ਸਾਹਾ ਗਣਨ ਕਰੈ ਵਿਚਾਰ ਸਾਹੇ ਉਪਰ ਏਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣੈ
ਗੁਰਮਤ ਹੋਏ ਤਾਂ ਹੁਕਮ ਪਛਾਣੈ, ਝੂਠ ਨਾ ਬੋਲ ਭਾਂਡੇ ਸੱਚ ਗਈਐ, ਹੋ ਮੈਂ ਜਾਏ ਸ਼ਬਦ ਕਰ ਲਈਐ ਰਹਾਉ, ਗਣ ਗਣ ਜੋਤ ਕਾਂਡੀ ਕੀਨੀ, ਪੜ੍ਹੈ ਸੁਣਾਵੈ ਧਾਤ ਨਾ ਚੀਨੀ, ਸਭ ਸਹਿ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨ ਸਗਲੀ ਸ਼ਾਰ, ਨਾਵੈ ਤੋਵੈ ਪੂਜਾ ਸੈਲਾ, ਬਿਨ ਹਰ ਰਾਤੇ ਮੈਲੋ ਮੈਲਾ, ਗਰਭ ਨਿਵਾਰ ਮਿਲੇ ਪ੍ਰਵਸਾਰਥ, ਮੁਕਤ ਪ੍ਰਾਨ ਜਪ ਹਰ ਕਿਰਤਾਰਥ, ਵਾਚੈ ਨਵਾਦ ਨਾ ਵੇਦ ਵਿਚਾਰੇ, ਆਪ ਡੁੱਬੈ ਕਿਉਂ ਪਿਤਰਾ ਤਾਰੈ, ਘੱਟ ਘੱਟ ਬ੍ਰਹਮ ਚੀਨੈ ਜਨ ਕੋਈ, ਸਤਿਗੁਰ ਮਿਲੇ ਤਾਂ ਸੋਜੀ ਹੋਈ, ਗਣਤ ਗਣੀਐ ਸਹਸਾ ਦੁਖ ਜੀਐ, ਗੁਰ ਕੀ ਸਰਨ ਪਵੈ ਸੁਖ ਥੀਐ, ਕਰ ਅਪਰਾਧ ਸਰਣ ਹਮ ਆਇਆ, ਗੁਰ ਹਰ ਭੇਟੇ ਪੁਰਬ ਕਮਾਇਆ, ਗੁਰ ਸਰਣ ਨਾ ਆਈਐ ਬ੍ਰਹਮ ਨਾ ਪਾਈਐ, ਭ੍ਰਮ ਪੁਲਾਈਐ ਜਨਮ ਮਰਿ ਆਈਐ, ਜਮ ਦਰ ਬਾਂਧੋ ਮਰੈ ਵਿਕਾਰ, ਨਾ ਹਿਰਦੈ ਨਾਮ ਨਾ ਸ਼ਬਦ ਆਚਾਰ, ਇੱਕ ਪਾਂਦੇ ਪੰਡਿਤ ਮਿਸਰ ਕਹਾਵੈ, ਦੁਬਦਾ ਰਾਤੇ ਮਹਿਲ ਨਾ ਪਾਵੈ, ਜਿਸ ਗੁਰਪ੍ਰਸਾਦੀ ਨਾਮ ਆਧਾਰ, ਕੋਟ ਮਦੇ ਕੋ ਜਨ ਅਪਾਰ, ਏਕ ਬੁਰਾ ਫਲਾ ਸੱਚ ਏਕੈ, ਬੂਝ ਗਿਆਨੀ ਸਤਿਗੁਰ ਕੀ ਟੇਕੈ, ਗੁਰਮੁਖ ਬਿਰਲੀ ਏਕੋ ਜਾਣਿਆ, ਆਵਣ ਜਾਣਾ ਮੀਟ ਸਮਾਣਿਆ, ਜਿਨ ਕੈ ਹਿਰਦੈ ਏਕੰਕਾਰ, ਸਰਬ ਗੁਣੀ ਸਾਚਾ ਵਿਚਾਰ, ਗੁਰ ਕੈ ਭਾਣੈ ਕਰਮ ਕਮਾਵੈ, ਨਾਨਕ ਸਾਚੇ ਸਾਜ ਸਮਾਵੈ, ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਰਗ੍ਰਹਿ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਬੀਜੈ, ਰਾਮ ਨਾਮ ਸਰ ਅਵਰ ਨ ਪੂਜੈ, ਗੁਰ ਸੇਵਨਾ ਹਰ ਜਨ ਸੰਕੀਜੈ, ਜਮ ਜੰਦਾਰ ਜੋਹੀ ਨਹੀਂ ਸਕੈ, ਸਰਪਣ ਦੱਸ ਨਾ ਸਕੈ ਹਰ ਕਾ ਰਸ ਬੀਜੈ ਰਹਾਉ, ਵਾਦ ਪੜੈ ਰਾਗੀ ਜਗ ਬੀਜੈ, ਤ੍ਰੈ ਗੁਣ ਵਿਖਿਆ ਜਨਮ ਮਰੀਜੈ, ਰਾਮ ਨਾਮ ਬਿਨ ਦੁਖ ਸਹੀਜੈ,

0: ਨਾਨਕ ਸਰਣ ਤੁਮਾਰੀ। ਰਾਮ ਕਲੀ ਮਹੱਲਾ ਤੀਜਾ। ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ। ਆਵਣ ਜਾਣ ਵਿਭੂਤ ਲਾਏ ਜੋਗੀ, ਤਾਂ ਤੀਨ ਪਵਣ ਜਿਣ ਲਿਆ। ਐਸੀ ਕਿੰਗੂਰੀ ਵਜਾਏ ਜੋਗੀ, ਜਿਤ ਕਿੰਗੂਰੀ ਅਨਹਦ ਵਾਜੈ, ਹਰ ਸਿਉ ਰਹਿ ਲਿਵ ਲਾਏ ਰਹਾਉ। ਸਤ ਸੰਤੋਖ ਪਤ ਕਰ ਝੋਲੀ ਜੋਗੀ, ਅੰਮ੍ਰਿਤ ਨਾਮ ਭੁਗਤ ਪਾਈ। ਧਿਆਨ ਕਾ ਕਰ ਡੰਡਾ ਜੋਗੀ, ਸਿੰਘੀ ਸੁਰਤ ਵਜਾਈ। ਮਨ ਦ੍ਰਿੜ ਕਰ ਆਸਣ ਬੈਸ ਜੋਗੀ, ਤਾਂ ਤੇਰੀ ਕਲਪਨਾ ਜਾਈ। ਕਾਇਆ ਨਗਰੀ ਮੈਂ ਮੰਗਣ ਚੜੈ ਜੋਗੀ, ਤਾਂ ਨਾਮ ਪੱਲੇ ਪਾਈ। ਇਤ ਕਿੰਗੂਰੇ ਧਿਆਨ ਨਾ ਲਾਗੈ ਜੋਗੀ, ਨਾ ਸਚ ਪੱਲੇ ਪਾਏ। ਇਤ ਕਿੰਗੂਰੀ ਸ਼ਾਂਤ ਨਾ ਆਵੈ ਜੋਗੀ, ਅਭਿਮਾਨਾਂ ਵਿੱਚ ਹੋ ਜਾਏ। ਭਉ ਭਉ ਦੋਏ ਪਤ ਲਾਏ ਜੋਗੀ, ਇਹੋ ਸਰੀਰ ਕਰ ਡੰਡੀ। ਗੁਰਮੁਖ ਹੋਵੇ ਤਾਂ ਤੰਤੀ ਵਾਜੈ, ਇਨ ਬਿਦ ਤ੍ਰਿਸ਼ਨਾ ਖੰਡੀ। ਹੁਕਮ ਬੁੱਝੈ ਸੋ ਜੋਗੀ ਕਹੀਐ, ਇੱਕ ਸਿਉ ਜਿਤ ਲਾਏ। ਸਹਿਸਾ ਟੁੱਟੈ ਨਿਰਮਲ ਹੋਵੇ, ਜੋਗ ਜੁਗਤ ਇਮ ਪਾਏ। ਨਦਰੀ ਆਵਦਾ ਸਭ ਕਿਛ ਬਿਨਸੈ, ਹਰ ਸੇਤੀ ਜਿਤ ਲਾਏ। ਸਤਿਗੁਰੂ ਨਾਲ ਤੇਰੀ ਭਾਵਨੀ ਲਾਗੈ, ਤਾਂ ਇਹ ਸੋ ਜੀ ਪਾਏ। ਇਹੋ ਜੋਗ ਨਾ ਹੋਵੇ ਜੋਗੀ, ਜੇ ਕੁਟੁੰਬ ਛੋੜ ਪਰ ਭਵਨ ਕਰੈ। ਗ੍ਰਹਿ ਸਰੀਰ ਮੈਂ ਹਰ ਹਰ ਨਾਮ, ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹਿ। ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ। ਅਨੇਕ ਯਤਨ ਭੇ ਕਰੇ ਜੋਗੀ, ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ, ਜਿਸਨੂੰ ਮਨ ਵਸਾਏ। ਗੁਰਮੁਖ ਹੋਵੈ ਸੋਈ ਬੂਜੈ, ਜੋਗ ਜੁਗ ਸੋ ਪਾਈ। ਜੋਗੈ ਕਾ ਮਾਰਗ ਬਿਖਮੈ ਜੋਗੀ, ਜਿਸਨੂੰ ਨਦਰ ਕਰੇ ਸੋ ਪਾਏ। ਅੰਤਰ ਬਾਹਰ ਏਕੋ ਵਿਖੈ, ਵਿੱਚ ਹੋਂ ਭਰਮ ਚੁਕਾਈ। ਵਿਣ ਵਜਾਈ ਕਿੰਗੂਰੀ ਵਾਜੈ ਜੋਗੀ, ਸਾ ਕਿੰਗੂਰੀ ਵਜਾਈ। ਕਹਿ ਨਾਨਕ ਮੁਕਤ ਹੋਵੈ ਜੋਗੀ, ਸੱਚੇ ਰਹਿ ਸਮਾਏ। ਰਾਮ ਕਲੀ ਮਹੱਲਾ ਤੀਜਾ। ਭਗਤ ਖਜ਼ਾਨਾ ਗੁਰਮੁਖ ਜਾਤਾ, ਸਤਿਗੁਰ ਬੂਝ ਬੁਝਾਈ। ਸੰਤੋ ਗੁਰਮੁਖ ਦੀ ਵਡਿਆਈ ਰਹਾਉ, ਸੱਚ ਰਹੋ ਸਦਾ ਸਹਿ ਸੁਖ ਉਪਜੈ। ਕਾਮ ਕ੍ਰੋਧ ਵਿੱਚ ਹੋ ਜਾਈ, ਆਪ ਛੋੜ ਨਾਮ ਲਿਵ ਲਾਗੀ। ਮਮਤਾ ਸ਼ਬਦ ਜਲਾਈ, ਜਿਸ ਤੇ ਉਪਜੈ ਤਿਸ ਤੇ ਬਿਨਤੈ, ਅੰਤੇ ਨਾਮ ਸਿਖਾਈ। ਸਦਾ ਹਜੂਰ ਦੂਰ ਨਾ ਦੇਖੋ, ਰਚਨਾ ਜਿਨ ਰਚਾਈ। ਸੱਚਾ ਸ਼ਬਦ ਰਵੈ ਘਟ ਅੰਤਰ, ਸੱਚੇ ਸਿਉ ਲਿਵ ਲਾਈ। ਸਤ ਸੰਗਤ ਮੈਂ ਨਾਮ ਨਿਰਮੋਲਕ, ਵੱਡੇ ਭਾਗ ਪਾਇਆ ਜਾਈ। ਭਰਮ ਨਾ ਬੋਲੋ ਸਤਿਗੁਰ ਸੇਵੋ, ਮਨ ਰਾਖੋ ਇਕ ਠਾਈ। ਬਿਨ ਨਾਵੈ ਸਾ ਭੂਲੀ ਫਿਰਦੀ, ਬਿਰਥਾ ਜਨਮ ਗਵਾਈ। ਜੋਗੀ ਜੁਗਤ ਗਵਾਈ ਹੰਡੈ, ਪਾਖੰਡ ਜੋਗ ਨਾ ਪਾਈ। ਸ਼ਿਵ ਨਗਰੀ ਮੈਂ ਆਸਣ ਬੈਸੈ, ਗੁਰ ਸ਼ਬਦੀ ਜੋਗ ਪਾਈ। ਧਾਤੁਰ ਬਾਜੀ ਸ਼ਬਦ ਨਿਵਾਰੇ, ਨਾ ਵਸੈ ਮਨੇ ਆਈ। ਇਹੋ ਸਰੀਰ ਸਰਵਰ ਹੈ ਸੰਤੋ, ਇਸਨਾਨ ਕਰੇ ਲਿਵ ਲਾਈ। ਨਾਮ ਇਸਨਾਨ ਕਰੈ ਸੇ ਜਨ ਨਿਰਮਲ, ਸ਼ਬਦੇ ਬਹਿਲ ਗਵਾਈ। ਤ੍ਰੈ ਗੁਣ ਅਚੇਤ ਨਾਮ ਚੇਤੈ ਨਾਈ, ਬਿਨ ਨਾਵੈ ਬਿਨ ਸੁਖ ਜਾਈ।
1: ਤੇ ਗੁਣ ਭਰਮ ਭੁਲਾਈ, ਗੁਰ ਪ੍ਰਸਾਦਿ ਤਕੁੱਟੀ ਛੁੱਟੈ, ਚੌਥੇ ਪਦ ਲਿਵ ਲਾਈ। ਪੰਡਤ ਪੜਾ ਪੜ ਵਾਦ ਵਖਾਣਾ, ਹਿੰਤ ਨਾ ਬੂਜ ਨਾ ਪਾਈ। ਵਿਖਿਆ ਮਾਤੇ ਭਰਮ ਭੁਲਾਈ, ਉਪਦੇਸ਼ ਕਹ ਕਿਸ ਪਾਈ। ਭਗਤ ਜਨਾ ਕੀ ਉੱਤਮ ਬਾਣੀ, ਜੁਗ ਜੁਗ ਰਹੀ ਸਮਾਈ। ਬਾਣੀ ਲਾਗੈ ਸੋ ਗਤ ਪਾਈ, ਸ਼ਬਦੇ ਸੱਚ ਸਮਾਈ। ਕਾਇਆ ਨਗਰੀ ਸ਼ਬਦੇ ਖੋਜੈ, ਨਾਮ ਨਮਨ

ਪਾਈ ਮਨਸਾ ਮਾਰ ਮਨ ਸਹਿਜ ਸਮਾਨਾ ਬਿਨ ਰਸਨਾ ਉਸਤਤ ਕਰਾਈ ਲੋਇਨ ਦੇਖ ਰਹੇ ਬਿਸਮਾਦੀ ਚੇਤੇ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਸ ਨਿਰਾਲਮ ਜੋਤੀ ਜੋਤ ਮਿਲਾਈ ਹਉ ਗੁਰਸਲਾ ਹੀ ਸਦਾ ਆਪਣਾ ਜਿਨ ਸਾਚੀ ਬੁਝ ਬੁਝਾਈ ਨਾਨਕੇ ਕਹੇ ਬੇਨੰਤੀ ਨਾਵੋ ਗਾਤ ਪਾਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੱਭ ਹੈ ਸੰਤੋ ਕਹਿਣਾ ਕਛੁ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮ ਪੂਜ ਕਰਾਈ ਰਹਾਉ ਹਾਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹਉ ਪੂਜ ਚੜਾਈ ਹਰ ਸਚਾ ਪਵੈ ਸਾ ਪੂਜਾ ਹੋਵੈ ਪਾਉਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਂਏ ਨ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਂਏ ਪਾਈ ਪਵਿੱਤ ਪਾਵਨ ਸੇ ਜਾਂ ਸਾਚੇ ਏਕ ਸ਼ਬਦ ਲਿਬਲਾਈ ਬਿਨ ਨਾਵੈ ਹੋਰ ਪੂਜ ਨਾ ਹੋਵੀ ਪਰਮ ਭੁੱਲੀ ਲੋਕਾਈ ਗੁਰਮੁਖ ਆਪ ਪਛਾਣਹ ਸੰਤੋ ਰਾਮ ਨਾਮ ਲਿਬਲਾਈ ਆਪੇ ਨਿਰਮਲ ਪੂਜ ਕਰਾਈ ਗੁਰ ਸ਼ਬਦੀ ਥਾਂਏ ਪਾਈ ਪੂਜਾ ਕਰੇ ਪਰ ਵੇਦ ਨਹੀਂ ਜਾਣੈ ਦੂਜੇ ਭਾਏ ਮਲ ਲਾਈ ਗੁਰਮੁਖ ਵੈ ਸੋ ਪੂਜਾ ਜਾਣੈ ਪਾਣਾ ਮਨ ਵਸਾਈ ਪਾਣੈ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪਣਾ ਪਛਾਣੈ ਸੰਤੋ ਕੂੜ ਕਰਹਿ ਵਡਿਆਈ ਪਾਖੰਡ ਕੀਨੈ ਜਮਨੀ ਛੋਡੈ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਸ ਆਪ ਪਛਾਣੈ ਗੌਤਮ ਇਤ ਤਿਨ ਹੀ ਪਾਈ ਇਹ ਮਨੁਆ ਸੁਨ ਸਮਾਦ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਬਖਾਣੈ ਸਤਸੰਗਤ ਮੇਲ ਆਈ ਗੁਰਮੁਖ ਗਾਵੈ ਆਪ ਗਵਾਵੈ ਦਰ ਸਚ ਸੋਭਾ ਪਾਈ ਸਚੀ ਬਾਣੀ ਸਚ ਵਖਾਣਾ ਸਚ ਨਾਮ ਲਿਵਲਾਈ ਪੈ ਪੰਜਨ ਅਤ ਪਾਵਨ ਖੰਜਨ ਮੇਰਾ ਪ੍ਰਬੰਧ ਸਿਖਾਈ ਸਭ ਕਿਛ ਆਪੇ ਆਪ ਵਰਤਾ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਬਿਨ ਹਬਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਕਰੇ ਅੰਤਰ ਕਰਤਾ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜਿਉ ਆਪਣੀ ਕਿਰਪਾ ਧਾਰੀ ਇੱਕ ਭੇਖ ਕਰਹਿ ਫਿਰ ਅਭਿਮਾਨੀ ਤਿਨ ਜੂਹੈ ਬਾਜੀ ਹਾਰੀ ਇੱਕ ਅਣਦਿਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਰੁੱਤ ਹਾਰੀ ਅਣਦਿਨ ਮਰਾਤੇ ਸਹਿਜੇ ਮਾਤੇ ਸਹਿਜੇ ਹਉਮੈ ਮਾਰੀ ਪੈ ਬਿਨ ਭਰਮ ਭਗਤ ਨਾ ਹੋਈ ਕਬਹੀ ਪਹਿ ਪਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਣਾ ਕਾ ਅੰਤ ਨ ਪਾਇਆ ਹਉ ਗਾਵਾਂ ਸ਼ਬਦ ਵਿਚਾਰੀ ਹਰ ਜੀਓ ਜਪੀ ਹਰ ਜੀਓ ਸਲਾਹੀ ਵਿੱਚੋ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਖੁੱਟ ਸੱਚੇ ਭੰਡਾਰੀ ਆਪਣਾ ਆਪਣਾ ਭਗਤਾਂ ਕੀ ਅੰਨੋ ਆਪੇ ਤੁੱਠਾ ਆਪਣੀ ਕਿਰਪਾ ਕਰ ਕਲ ਧਾਰੀ ਤਿਨ ਸੱਚ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜੀਓ ਪਿੰਡ ਸਭ ਕਿਛ ਹੈ ਤਿਸਕਾ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸੀ ਜਨ ਨਿਸਤਰੇ ਪਉ ਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੈ ਬੂਝੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਹਾ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸੱਚ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਪਰ ਪੂਰੇ ਪਾਈਆ ਸ਼ਬਦ ਵਿਚਾਰੀ ਜੋ ਪ੍ਰਭ ਖੋਜੈ ਸੇ ਪਾਵੈ ਹੋਰ ਫੂਟ ਮੋਏ ਅਹੰਕਾਰੀ ਬਾਦੀ ਬਿਨਸ ਸੇਵਕ ਸੇਵੈ ਗੁਰ ਕਹੇ ਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉਮੈ ਤਿਸਨਾ ਮਾਰੀ ਸਤਿਗੁਰ ਦਾਤਾ ਤਨੈ ਪਛਾਤਾ ਜਿਸਨੋ ਕਿਰਪਾ ਤੁਮਾਰੀ ਸਤਿਗੁਰ ਨੋ ਸੇਵੇ ਮਾਇਆ ਲਾਗੇ ਟੂ ਮੋਏ ਅਹੰਕਾਰੀ ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚ ਜਾਏ ਮਿਲੀਏ ਰਾਮ ਮੁਰਾਰੀ ਆਣ ਦਿਨ ਜਾਗਤ ਰਹਿ ਦਿਨ ਰਾਤੀ ਆਪਣੇ ਫਿਰੈ ਪੀਰ ਪਿਆਰੀ ਤਨ ਮਨ ਵਾਰੀ ਵਾਰ ਕੁਮਾਈ ਆਪਣੇ ਗੁਰ ਵਿੱਚੋਂ ਬਲਿਹਾਰੀ ਮਾਇਆ ਮੋਹ ਬਿਨ ਸਜਾਏਗਾ ਉਭਰੇ ਸ਼ਬਦ ਵਿਚਾਰੀ ਆਪ ਜਗਾਏ ਸੇ ਜਾਗੇ ਗੁਰ ਕਾ ਸ਼ਬਦ ਵਿਚਾਰੀ ਨਾਨਕ ਸੇਈ ਮੂਹੇ ਜੇ ਨਾਮ ਨਾ ਚੇਤੈ ਭਗਤ ਜੀਵੈ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਅਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟੇ ਅੰਤਰ ਪੂਰੇ ਕੀ ਵਟਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਬਾਈ
ਜੋ ਕਿਛੁ ਕਰਨਾ ਸੋ ਕਰ ਰਹਿਆ, ਅਵਰ ਨ ਦੂਜਾ ਭਾਈ। ਆਪੇ ਸਜੇ ਸਿਰਠ ਉਪਾਏ, ਸਿਰ ਸਿਰ ਧੰਦਾ ਲਾਈ। ਤਿਸੈ ਸਰੇਵੋ ਤਾਂ ਸੁਖ ਪਾਵੋ, ਸਤਿਗੁਰ ਮੇਲ ਮਲਾਈ। ਆਪਣਾ ਆਪ ਆਪ ਉਪਾਏ, ਅਲਖ ਨ ਲਖ ਨ ਜਾਈ। ਆਪੇ ਮਾਰ ਜਿਵਾਲੇ ਆਪੇ, ਤਿਸਨੋ ਤਿਲਨਾ ਥਮਾਈ। ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ। ਸਿਵ ਡਭਾਗੀ ਜਿਨੀ ਏਕੋ ਜਾਤਾ, ਸੱਚੇ ਰਹੇ ਸਮਾਈ। ਆਪ ਸਰੂਪ ਸਿਆਣਾ ਆਪੇ, ਕੀਮਤ ਕਹਿ ਨਾ ਜਾਈ। ਆਪੇ ਦੁੱਖ ਸੁਖ ਪਾਏ ਅੰਤਰ, ਆਪੇ ਭਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ, ਨੇ ਗੁਰੀ ਆਂਦ ਫਿਰੈ ਲੋਕਾਈ। ਜਿਨੀ ਚਾਖਿਆ ਤਿਨਾ ਸਾਧ ਆਇਆ, ਸਤਿਗੁਰ ਬੂਝ ਬੁਝਾਈ। ਇੱਕ ਨਾ ਨਾਵੋਂ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ। ਸਦਾ ਸਦਾ ਸਲਾਹਿਓ ਸੰਤੋ, ਤਿਸ ਦੀ ਵੱਡੀ ਵਡਿਆਈ। ਤਿਸ ਬਿਨ ਅਵਰ ਨਾ ਕੋਈ ਰਾਜਾ, ਕਰਤ ਪਾਵਸ ਬਣਤ ਬਨਾਈ। ਨਿਆਉ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ। ਤਿਸਨੋ ਪ੍ਰਾਣੀ ਸਦਾ ਧਿਆਵੋ, ਜਿਨ ਗੁਰਮੁਖ ਬਣਤ ਬਨਾਈ। ਸਤਿਗੁਰ ਭੇਟੇ ਤਾ ਸੋ ਜਾਣ ਸੀਜੈ, ਜਿਸ ਹਿਰਦੈ ਨਾਮ ਵਸਾਈ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਨਾਈ। ਨਾਨਕ ਸੁਣ ਵੇਖ ਰਿਹਾ ਵਿਸਮਾਦ, ਮੇਰਾ ਪ੍ਰਭ ਰਵਿਆ ਸਰਬ ਥਾਈ। ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀਆਂ ਏਕ ਓਅੰਕਾਰ। ਸਤਿਗੁਰ ਪ੍ਰਸਾਦ, ਕਿਨਹੀ ਕੀਆ ਪ੍ਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ। ਕਿਨਹੀ ਨਿਵਲ ਭੁਯੰਗਮ ਸਾਧੇ, ਮੋਹੇ ਦੀਨ ਹਰ ਹਰ ਆਰਾਧੇ। ਤੇਰਾ ਭਰੋਸਾ ਪਿਆਰੇ, ਆਣ ਨਾ ਜਾਣਾ ਵੇਸਾ ਰਹਾਉ। ਕਿਨਹੀ ਗ੍ਰਹਿ ਤਾਜ ਵਾਣ ਖੰਡ ਪਾਇਆ, ਕਿਨਹੀ ਮੋਣ ਅਵਤੂ ਸਦਾਇਆ। ਕੋਈ ਕਹਿਤੋ ਅਨੰਨ ਭਗਉਤੀ, ਮੋਹਿ ਦੀਨ ਹਰ ਹਰ ਓਟ ਲੀਤੀ। ਕਿਨਹੀ ਕਹਿ ਹਉ ਤੀਰਥ ਵਾਸੀ, ਕੋਈ ਅੰਨ ਤਾਜ ਭਇਆ ਉਦਾਸੀ। ਕਿਨਹੀ ਭਵਨ ਸਭ ਧਰਤੀ ਕਰਿਆ, ਮੋਹਿ ਦੀਨ ਹਰ ਹਰ ਦਰ ਪਰਿਆ। ਕਿਨਹੀ ਕਹਿਆ ਮੈਂ ਕੁਲਹਿ ਵਡਿਆਈ, ਕਿਨਹੀ ਕਹਿਆ ਬਾਂ ਬਹੁ ਭਾਈ। ਕੋਈ ਕਹਿ ਮੈਂ ਧਨੇ ਪਸਾਰਾ, ਮੋਹਿ ਦੀਨ ਹਰ ਹਰ ਅਧਾਰਾ। ਕਿਨਹੀ ਘੂੰਗਰ ਨਿਰਤ ਕਰਾਈ, ਕਿਨਹੂ ਬਰਤ ਨੇ ਮਾਲਾ ਪਾਈ। ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹਿ ਦੀਨ ਹਰ ਹਰ ਹਰ ਧਿਆਇਆ। ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਖ ਬਹੁ ਥਾਟ ਬਨਾਏ। ਕਿਨਹੀ ਤੰਤ ਮੰਤ ਬਹੁ ਖੇਵਾ, ਮੋਹਿ ਦੀਨ ਹਰ ਹਰ ਹਰ ਸੇਵਾ। ਕੋਈ ਚਤੁਰ ਕਹਾਵੈ ਪੰਡਿਤ, ਕੋ ਖਾਟ ਕਰਮ ਸਿਉ ਮੰਡਿਤ। ਕੋਈ ਕਰੈ ਆਚਾਰ ਸੁਕਰਨੀ, ਮੋਹਿ ਦੀਨ ਹਰ ਹਰ ਹਰ ਸਰਨੀ। ਕਰ ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਆਵੇ ਇਹ ਮਨ ਨਾ ਪ੍ਰਬੋਧੇ। ਕਹੁ ਨਾਨਕ ਜੋ ਸਾਧਸੰਗ ਪਾਇਆ, ਬੁਝੀ ਤ੍ਰਿਸ਼ਨਾ ਮਹਾਂ ਸੀਤ ਲਾਇਆ। ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਹੁਰਾ ਕਰਿਆ। ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਰਾਖਣ ਹਾਰ ਸਮਾਰ ਜਨਾ, ਸਗਲੇ ਛੋਟ ਵਿਚਾਰ ਮਨਾ ਰਹਾਉ। ਜਿਨ ਦੀਏ ਤੁਦ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪੁੱਤ ਹਾਰੀ। ਜਿਨ ਦੀਏ ਤੁਦ ਬਣਤਾ ਅਰਮੀਤਾ, ਤਿਸ ਠਾਕੁਰ ਕੋ ਰੱਖ ਲੇ ਹੋ ਚੀਤਾ। ਜਿਨ ਦੀਆ ਤੁਦ ਪਵਨ ਅਮੋਲਾ, ਜਿਨ ਦੀਆ ਤੁਦ ਨੀਰ ਨਿਰਮੋਲਾ। ਜਿਨ ਦੀਆ ਤੁਦ ਪਾਵਕ ਬਲਨਾ, ਤਿਸ ਠਾਕੁਰ ਕੀ ਰਹੋ ਮਨ ਸਰਨਾ। ਛਤੀ ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਕੀਏ। ਬਸਦਾ ਦੀਓ ਬਰਤਨ ਬਲਨਾ, ਤਿਸ ਠਾਕੁਰ ਕੇ ਚਿਤ ਰੱਖੋ ਚਰਨਾ। ਪੇਖਣ ਕੋ ਨੇਤਰ ਸੁਣਨ ਕੋ ਕਰਨਾ, ਹਸਤ ਕਮਾਵਨ ਬਾਸਨ ਰਸਨਾ। ਚਰਨ ਚੱਲਣ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕੁਰ ਕੇ ਪੂਜੋ ਪੈਰਾ। ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਤ ਜੋਨ ਲੈ ਤੂੰ ਸਿਰ ਧਰਿਆ। ਅਬ ਤੂੰ ਸੀਜ ਭਾਵੈ ਨਹੀਂ ਸੀ, ਜੈ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ। ਇਹਾਂ ਊਹਾਂ ਇੱਕ ਉਹੀ ਜਾਤ, ਕਤ ਦੇਖੀਐ ਤਾਤ ਤਤ ਤੋਹੀ। ਤਿਸ ਸੇਵਿਤ ਮਨ ਆਲਸ ਕਰੈ, ਜਿਸ ਵਿਸਰੈ ਇੱਕ ਨਿਮਖ ਨਾ ਸਰੈ। ਹਮ ਅਪਰਾਧੀ ਨਿਰਗੁਣਿਆਰੇ, ਨਾ ਕੇਸ਼ ਸੇਵਾ ਨਾ ਕਰ ਮਾਰੇ। ਬੋਹਰ ਗੁਰ ਬੋਹਿਤ ਵੱਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ। ਰਾਮ ਕਲੀ ਮਹੱਲਾ ਪੰਜਵਾਂ, ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ। ਕਾਹੂ ਬਿਹਾਵੈ ਰਾਜ ਮਿਲਕ ਵਾਪਾਰਾ, ਸੰਤ ਬਿਹਾਵੈ ਹਰ ਨਾਮ ਅਧਾਰਾ। ਰਚਨਾ ਸਾਚ ਬਨੀ ਸਭ ਕਾ ਏਕ ਧਨੀ ਰਹਾਉ, ਕਾਹੂ ਬਿਹਾਵੈ ਬੇਦ ਅਰਿਵਾਦ। ਕਾਹੂ ਬਿਹਾਵੈ ਰਸਨਾ ਸਾਧ, ਕਾਹੂ ਬਿਹਾਵੈ ਲਪਟ ਸੰਗ ਨਾਰੀ। ਸੰਤ ਰਚੇ ਕੇਵਲ ਨਾਮ ਮੁਰਾਰੀ, ਕਾਹੂ ਬਿਹਾਵੈ ਖੇਲਤ ਜੂਆ। ਕਾਹੂ ਬਿਹਾਵੈ ਅਮਲੀ ਹੂਆ, ਕਾਹੂ ਬਿਹਾਵੈ ਪਰ ਦਰਬ ਚੁਰਾਏ। ਹਰ ਜਨ ਬਿਹਾਵੈ ਨਾਮ ਥਿਹਾਏ, ਕਾਹੂ ਬਿਹਾਵੈ ਜੋਗ ਤਾ ਪੂਜਾ। ਕਾਹੂ ਰੋਗ ਸੋਗ ਪਰਮੀਜਾ,
ਕਾਹੂ ਭਵਨ ਧਾਰ ਜਾਤ ਬਹਾਏ, ਸੰਤ ਬਿਹਾਵੈ ਹਰ ਕੀਰਤਨ ਗਾਏ। ਕਾਹੂ ਬਿਹਾਵੈ ਦਿਨ ਰਨ ਚਲਤ, ਕਾਹੂ ਬਿਹਾਵੈ ਸੋ ਪਿੜ ਮਾਲਤ, ਕਾਹੂ ਬਿਹਾਵੈ ਬਾਲ ਪੜਾਵਤ, ਸੰਤ ਬਿਹਾਵੈ ਹਰ ਜਸ ਗਾਵਤ। ਕਾਹੂ ਬਿਹਾਵੈ ਨਟ ਨਾਟਕ ਨਿਰਤੇ, ਕਾਹੂ ਬਿਹਾਵੈ ਜੀਆਂ ਇਹ ਹਿਰਤੇ, ਕਾਹੂ ਬਿਹਾਵੈ ਰਾਜ ਮੰਡਲ ਤੇ, ਸੰਤ ਬਿਹਾਵੈ ਹਰ ਜਸ ਕਰਤੇ। ਕਾਹੂ ਬਿਹਾਵੈ ਮਤਾ ਮਸੂਰਤ, ਕਾਹੂ ਬਿਹਾਵੈ ਸੇਵਾ ਜ਼ਰੂਰਤ, ਕਾਹੂ ਬਿਹਾਵੈ ਸੋਧ ਜੀਵਤ, ਸੰਤ ਬਿਹਾਵੈ ਹਰ ਰਸ ਪੀਵਤ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਨਾ, ਕਰ ਕਿਰਪਾ ਜਿਸ ਦੇਵੈ ਨਾਉ, ਨਾਨਕ ਤਾਂ ਕੈ ਬਲ ਬਲ ਜਾਉ। ਰਾਮ ਖਲੀ ਮਹੱਲਾ ਪੰਜਵਾਂ, ਦਾਵਾ ਅਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ, ਜਾ ਕਾ ਨਾਮ ਸਿਮਰਤ ਪਉ ਜਾਏ, ਤੈਸੇ ਸੰਤ ਜਨਾ ਰਾਖੈ ਹਰ ਰਾਏ, ਐਸੇ ਰਾਖਣ ਹਰ ਦਇਆਲ, ਜਾਤ ਕਦ ਦੇਖੋ ਤੁਮ ਪ੍ਰਤਪਾਲ। ਰਹਾਉ ਜਲ ਪੀਵੈ ਜੋ ਤਿਖਾ ਮਿਟੰਤ, ਤਾਨ ਬਿਗਸੈ ਗ੍ਰਹਿ ਆਵਤ ਕੰਤ, ਲੋਭੀ ਕਾ ਧਨ ਪ੍ਰਾਣ ਆਧਾਰ, ਤਿਉ ਹਰ ਜਨ ਹਰ ਹਰ ਨਾਮ ਪਿਆਰ। ਕਿਰਸਾਣੀ ਜੋ ਰਾਖੇ ਰਖਵਾਲਾ, ਮਾਤ ਪਿਤਾ ਦਇਆ ਜੋ ਬਾਲਾ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉ ਹਰ ਜਨ ਹਾਖਾ ਕੰਠ ਲਾਏ। ਜੋ ਅੰਧਲੇ ਪੇਖਤ ਹੋਏ ਆਨੰਦ, ਜੋ ਗੂੰਗਾ ਬਕਤ ਗਾਵੈ ਬਹੁ ਛੰਦ, ਪਿੰਗਲ ਪਰਬਤ ਪਰਤੇ ਪਾਰ, ਹਰ ਕੈ ਨਾਮ ਸਗਲ ਉਧਾਰ। ਜੋ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਸ਼ ਸੰਸੰਗ ਬਿਨਾਸ। ਜੋ ਕਾਪਣ ਕਾਪਰ ਉਜਲ ਹੋਤ, ਨਾਮ ਜਪਤ ਸਾ ਭ੍ਰਮ ਪੋ ਖੋਤ। ਜੋ ਚਕਵੀ ਸੂਰਜ ਕੀ ਆਸ, ਜੋ ਚਾਤਰਕ ਬੂੰਦ ਕੀ ਪਿਆਸ, ਜੋ ਕੁਰੰਕ ਨਾਦ ਕਰਨ ਸਮਾਨੇ, ਤਿਉ ਹਰ ਨਾਮ ਹਰ ਜਨਮ ਨ ਸੁਖਾਨੇ। ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਇਆਲ ਪਏ ਤਾਂ ਆਏ ਚੀਤ, ਦਇਆ ਤਾਰੀ ਤਿੰਨ ਤਧਾਰਨ ਹਾਰ, ਬੰਧਨ ਤੇ ਹੋਈ ਛੁਟਕਾਰ। ਸਭ ਥਾਨ ਦੇਖੇ ਨੈਨ ਅਲੋਏ, ਤਿਸ ਬਿਨ ਦੂਜਾ ਅਵਰ ਨਾ ਕੋਏ, ਭ੍ਰਮ ਪਏ ਛੂਟੇ ਗੁਰ ਪ੍ਰਸਾਦ, ਨਾਨਕ ਪੇਖਿਓ ਸਭ ਵਿਸਮਾਦ। ਰਾਮ ਕਲੀ ਮਹੱਲਾ ਪੰਜਵਾਂ, ਜੀ ਜੰਤ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਧਾਰਨਾ, ਇਹ ਮਨ ਹਰਖੇ ਨਾਮ ਉਧਾਰਨਾ। ਰਹਾਉ ਕਿਨ ਮੈਂ ਥਾਪ ਉਥਾਪੇ ਕੁਦਰਤ, ਸਭ ਕਰਤੇ ਕੇ ਕਾਰਨਾ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਬਿਦਾਰਨਾ। ਨਾਮ ਜਪਤ ਮਨ ਨਿਰਮਲ ਹੋਵਾ, ਸੁਖ ਸੁਖ ਗੁਜ਼ਾਰਨਾ, ਭਗਤ ਸਰਨ ਜੋ ਆਵਾ ਪ੍ਰਾਣੀ, ਤਿਸ ਇਹਾਂ ਉਹਾਂ ਨਾ ਹਾਰਨਾ। ਸੁਖ ਦੁਖ ਇਸ ਮਨ ਕੀ ਬਿਰਥਾ, ਤੁਮ ਹੀ ਆਗੈ ਸਾਰਨਾ, ਤੂੰ ਦਾਤਾ ਸਭਨਾ ਜੀਆਂ ਕਾ, ਆਪਣ ਕੀ ਆ ਪਾਲਣਾ। ਅਣਕ ਵਾਰ ਕੋਟ ਜਨ ਉਪਰ, ਨਾਨਕ ਵੰਨੈ ਵਾਰਨਾ। ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀ ਏਕ ਓਅੰਕਾਰ, ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਸ, ਹਰਸੁ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਿਖਾਈ। ਰਹਾਉ ਸਗਲ ਦੁਖ ਕਾ ਡੇਰਾ ਪੰਨਾ, ਸੰਤ ਧੂਰ ਮੁਖ ਲਾਈ, ਪਤਤ ਪੁਨੀਤ ਕੇਖਨ ਭੀਤਰ, ਅਗਿਆਨ ਅੰਧੇਰ ਵਿੰਜਾਈ। ਕਾਰਨ ਕਾਰਨ ਸਮਰੱਥ ਸੁਆਮੀ, ਨਾਨਕ ਤਿਸ ਸਰਨਾਈ, ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਏਕ ਸ਼ਬਦ ਲਿਵਲਾਈ, ਅੰਧ ਕੂ ਬਿਖਿਆ ਤੇ ਕਾਢਿਓ, ਸਾਹਿ ਸ਼ਬਦ ਬਨ ਆਈ। ਜਨਮ ਮਰਨ ਕਾ ਸੰਸਾ ਚੁਕਾ, ਬਾਹੁੜ ਕਤਹ ਨਾ ਧਾਈ, ਨਾਮ ਰਸਾਇਨ ਇਹ ਮਨ ਰਤਾ, ਅੰਮ੍ਰਿਤ ਪੀ ਤ੍ਰਿਪਤਾਈ। ਸੰਤ ਸੰਗ ਮਿਲ ਕੀਰਤਨ ਗਾਇਆ, ਨੇਹ ਚਲ ਵਸਿਆ ਜਾਈ, ਪੂਰਾ ਗੁਰ ਪੂਰੀ ਮਤ ਦੀਨੀ, ਹਰ ਬਿਨ ਆਨਾ ਪਾਈ। ਨਾਮ ਨਦਾਨ ਪਾਇਆ ਵੱਡ ਭਾਗੀ, ਨਾਨਕ ਨਰਕ ਨਾ ਜਾਈ, ਕਾਲ ਸਿਆਣਪ ਉਕਤ ਨਾ ਮੇਰੀ, ਪੂਰਾ ਗੁਰੂ ਕਮਾਈ। ਜਾਪ ਤਪ ਸੰਜਮ ਸੋਚ ਹੈ ਸੋਈ, ਆਪੇ ਕਰ ਕਰੇ ਕਰਾਈ, ਪੁੱਤਰ ਕਲੱਤਰ ਮਹਾ ਬਿਖਿਆ, ਮੈਂ ਗੁਰ ਸੱਚ ਲਾਏ ਤਰਾਈ। ਆਪਣੇ ਜੀ ਤੈ ਆਪ ਸੰਭਾਲੇ, ਆਪ ਲੀਏ ਲੜ ਲਾਈ, ਸਾਚ ਧਰਮ ਕਾ ਬੇੜਾ ਬੰਧ, ਆਪ ਅਵ ਜਲ ਪਾਰ ਪਵਾਈ। ਬੇਸ਼ੁਮਾਰ ਬੇਅੰਤ ਸੁਆਮੀ, ਨਾਨਕ ਬਲ ਬਲ ਜਾਈ, ਅਕਾਲ ਮੂਰਤਿ ਜੂਨੀ ਸੰਗ ਭਉ, ਕਲ ਅੰਧਕਾਰ ਦੀਪਾਈ। ਅੰਤਰ ਜਾਮੀ ਜੀਅਨ ਕਾ ਦਾਤਾ, ਦੇਖਤ ਤ੍ਰਿਪਤਿ ਅਗਾਈ, ਏਕੰਕਾਰ ਨਿਰੰਜਨ ਨਿਰਭਉ, ਸਭ ਜਲ ਥਲ ਰਹਿਆ ਸਮਾਈ। ਭਗਤ ਦਾਨ ਭਗਤਾਂ ਕੋ ਦੀਨਾ, ਹਰ ਨਾਨਕ ਜਾਚੈ ਮਾਈ। ਰਾਮ ਕਲੀ ਮਹੱਲਾ ਪੰਜਵਾਂ, ਸਲੋਕ ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮਨ ਤਨ ਰਾਤਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਨ ਆਈ ਸੰਤੋ, ਸਤਿਗੁਰ ਖੇਪ ਨਿਵਾਹੀ ਸੰਤੋ, ਹਰ ਨਾਮ ਲਾਹਾ ਦਾਸ ਗੁਦੀ ਆ, ਸਗਲੀ ਤਿਸਨੁ ਲਾਹੀ ਸੰਤੋ। ਰਹਾਉ ਖੋਜਤ ਖੋਜਤ ਲਾਲਿਕ ਪਾਇਆ, ਹਰ ਕੀਮਤ ਕਹਿ ਨਾ ਜਾਈ ਸੰਤੋ, ਚਰਨ ਕਮਲ ਸੋ ਲਾਗੋ ਧਿਆਨਾ, ਸਾਚਾ ਦਰਸ ਸਮਾਈ ਸੰਤੋ।
ਗੁਣ ਗਾਵਤ ਗਾਵਤ ਭਏ ਨਿਹਾਲਾ, ਹਰ ਸਿਮਰਤ ਵਿਦਿਆ ਗਾਈ ਸੰਤੋ, ਆਤਮ ਰਾਮ ਰਵਿਆ ਸਭ ਅੰਤਰ ਕਾ ਤਾਵੈ ਕਤ ਜਾਈ ਸੰਤੋ, ਆ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ, ਆਪ ਬੇਅੰਤ ਅੰਤ ਨਹਿ ਪਾਈਐ ਪੂਰ ਰਹਿਆ ਸਭ ਉਠਾਈ ਸੰਤੋ, ਮੀ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ, ਰਾਮ ਕਲੀ ਮਹੱਲਾ ਪੰਜਵਾਂ ਮਾਨ ਬਾਚਕ ਰਾਮ ਰਾਮ ਨਾਮ ਚਿਤਾਰੀ, ਕੂਮਣ ਕੇਰ ਮਹਾਂ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ, ਰਹਾਉ ਅੰਤਰ ਸੂਖਾ ਬਾਹਰ ਸੂਖਾ ਹਰ ਜਪ ਮਲਨ ਭਏ ਦੁਸ਼ਟਾਰੀ, ਜਿਸ ਤੇ ਲਾਗੇ ਤਿਨ ਨਿਵਾਰੇ ਪ੍ਰਭ ਜੀਉ ਆਪਣੀ ਕਿਰਪਾ ਧਾਰੀ, ਉਧਰੇ ਸੰਤ ਪਰੇ ਹਰਿ ਸਰਨੀ ਪਚ ਬਿਨਸੇ ਮਹਾਂਕਾਰੀ, ਸਾਧੂ ਸੰਗਤ ਇਹ ਫਲ ਪਾਇਆ ਇੱਕ ਕੇਵਲ ਨਾਮ ਅਧਾਰੀ, ਨਾ ਕੋਈ ਸੂਰ ਨਾ ਕੋਈ ਹੀਨਾ ਪ੍ਰਸਾਵ ਪ੍ਰਗਟੇ ਜੋਤ ਤੁਮਾਰੀ, ਤੁਮ ਸਮਰੱਥ ਕਥਿਅ ਗੋਚਰ ਰਵਿਆ ਏਕ ਮੁਰਾਰੀ, ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾ ਵਾਰੀ, ਨਾਮ ਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨਾ ਰੇ ਨਾਰੀ, ਰਾਮ ਕਲੀ ਮਹਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੁੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਥ ਕਰ ਸੁਪਾਗਾ, ਕਰ ਸੁਪਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤਹ ਸੁਖ ਹੋਆ ਤਿਥ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਹੇ ਦਹਾਂ ਦਿਸ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪੈ ਨਿਰਮਲ ਜਿਨਾ ਭਾਣਾ ਪਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਾਨ ਪਾਵੇ, ਆਵੋ ਸੰਤ ਪਿਆਰੇ ਹੋ ਅਕਾਥਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਾਥਕੇਰੀ ਕਿਤ ਦੁਆਰਾ ਪਾਈਐ, ਤਾਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਅੰਨੇ ਹੈ ਪਾਈਐ, ਹੁਕਮ ਅੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਭੁੱਲੇ ਨਾ ਕੀਚੈ ਜੇ ਤੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ,
ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੀ ਅਗਮੇ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਕਵੇਕ ਪਰਸਨ ਆਇਆ ਲਭ ਲੋਭ ਅਹੰਕਾਰ ਜੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜੇ ਹਰ ਵਾਸਨਾ ਸਮਾਨੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜੋ ਤੂੰ ਚਲਾਏ ਹੈ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲੈ ਜਿਨ੍ਹਾਂ ਮਾਰਗ ਪਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਹੇ ਆਪਣੀ ਸੇ ਗੁਰਦੁਆਰਾ ਸੁਖ ਪਵਹੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵਾ ਤਵੈ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਨ ਤੁਰੋ ਲਿਖਿਆ ਆਇਆ ਇੱਕ ਫਿਰੇ ਫਿਰੇ ਕਧੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉਂ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸੰਸਾ ਨਾ ਜਾਏ ਨਹਿ ਜਾਏ ਸੰਸਾ ਕਿਤੇ ਸੰਜਮ ਰਹੇ ਕਰਮ ਕਮਾਏ ਸੰਸਾ ਜਿਉ ਮਲੀ ਨਹਿ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਹਰ ਸੋ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸੰਸਾ ਵਿਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਬੇਦਾ ਮੈਂ ਨਾਮ ਉੱਤਮ ਸੋ ਸੁਣਨ ਨਾਹੀ ਫਿਰ ਜਿਉਂ ਬਿਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੇ ਤਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨਾ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵਾ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਪਰਮ ਆਵਾ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵਾ ਹਿਰਦੈ ਤਿਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਹਿ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਾ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
ਸਿਮਰਤ ਸ਼ਾਸਤਰ ਪੁੰਨ ਪਾਪੀ ਚਾਰ ਦੇ ਤਤਾ ਸਾਰਨਾ ਜਾਣੀ ਤਤਾ ਸਾਰਨਾ ਜਾਣੀ ਗੁਰੂ ਬਹਜੋਂ ਤਤਾ ਸਾਰਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋਂ ਅਣਦਿਨ ਹਰ ਲਿਵ ਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕੋ ਪੁਹਿ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹਿ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਾ ਹਰ ਵਸ ਮਨ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਫਲ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਉ ਲਾਹ ਖੱਟਿਓ ਦਿਹਾੜੀ ਇਹ ਤਾਂ ਧਨ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਨਜਾਰਾ ਇਹ ਰਸਨਾ ਤੂੰ ਅਣਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲਾਗੈ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜੈ ਸਾਏ ਕਹਿ ਨਾਨਕ ਹੋਰ ਅਣਰਸ ਸਭ ਬੀਸਰੇ ਜਾ ਹਰ ਵਸ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੁਆ ਚਲਤ ਨਾਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾ ਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੋ ਚੇਤ ਲਾਇਆ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਤਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨਾਨਕ ਇਹ ਨੇਤਰਾਂ ਦੱਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਨੋ ਮੇਰੇ ਹੋ ਸਾਚਾ ਸੁਣਨ ਨੂੰ ਪਠਾਏ ਸਾਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਾਂ ਅਨੇਕ ਰੂਪ ਨਾਉ ਨਵਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸੱਚ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਪਾਵਹਿ ਗੁਰਮੁਖ ਜਿਨ੍ਹਾਂ ਬੁਝਾਵਹੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੁਹਿਲਾ ਸੱਚਾ ਕਰ ਗਾਵਹੇ ਆਨੰਦ ਸੁਣੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪੁਨੀਤ ਕਹਿਤੇ ਪਵਿੱਤਾ ਸਤਿਗੁਰ ਹੈ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਸ਼ਲ ਤਿਹਲੋਏ ਜੀਓ ਗੁਰ ਸ਼ਬਦ ਸਮਾਵੈ ਅਵਰ ਨਾ ਜਾਣਾ ਕੋਏ ਜੀਓ ਅਵਰੋ ਨਾ ਜਾਣਾ ਸ਼ਬਦ ਗੁਰ ਕਾ ਏਕ ਨਾਮ ਤਿਆਵਹੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਵਹੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਾਲੇ ਅਤੁਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਪਾਸ ਜੀਓ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰਜਨਾ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪਵ ਸੁਣੀ ਅਰਦਾਸ ਜੀਓ ਹਰ ਤਾਰ ਕਿਰਪਾ ਸਤਿਗੁਰੂ ਮਿਲਾਇਆ ਤਨ ਤਨ ਕਹਿ ਸਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਪਾਇਓ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਵੇ ਆਨੰਦ ਅਨਹਦ ਵਜਹ ਵਾਜੇ ਹਰ ਆਪ ਗਲ ਮੇਲਾ ਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣਾ ਆਪਣਾ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੇ ਮਿਤ ਵਿਗਸਾ ਜਿਸ ਮਿਤ ਕੀ ਪੈਜ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਿਗੁਰੂ ਪੈ ਨਾਵੇ ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦਾ ਪੁੱਤ ਪਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਪਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕਦੀ ਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਜਣੜਾ ਮੇਰਾ ਸੱਜਣੜਾ ਨਿਕਟ ਖਲੋਏੜਾ ਮੇਰਾ ਸੱਜਣੜਾ ਜਾਨੀਅੜਾ ਹਰ ਹਰ ਜਾਨੀਅੜਾ ਨੈਨ ਅਲੋਏੜਾ ਹਰ ਜਾਨੀਅੜਾ ਨੈਨ ਅਲੋਇਆ ਘਟਘੜ ਸੋਇਆ ਆਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੁਮੰਦਾ ਲਹਿਨਾ ਸਿਕੰਦਾ ਸੁਆਵ ਨਾ ਜਾਣਾ ਮੂੜਾ ਮਾਇਆ ਮਦ ਮਾਤਾ ਹੂਚੀ ਬਾਤਾਂ ਮਿਲਣ ਨਾ ਜਾਈ ਭਰਮ ਧੜਾ ਕਹੁ ਨਾਨਕ ਗੁਰ ਬਿਨ ਨਾਹੀ ਸੂਜ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਪਰੇ ਅਪਾਰਾ ਘੜ ਘੜ ਅੰਤਰ ਸੋਹਣਿਆ ਇੱਕ ਦਾਸੀ ਧਾਰੀ ਸਫਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸਨੋਂ ਰੱਖ ਸੋ ਸੱਚ ਪੱਖ ਗੁਰ ਕਾ ਸ਼ਬਦ ਵਿਚਾਰਾ ਕਹੁ ਨਾਨਕ ਜੋ ਪ੍ਰਭ ਕੋ ਪਹਾਣਾ ਤਿਸ ਹੀ ਕਹੁ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸੁਆਮੀ ਸੁਗੜ ਸੁਜਾਣੋ ਸੁਗੜ ਸੁਜਾਨਾ ਸਤਿਗੁਰ ਦਾਨਾ ਅੰਮ੍ਰਿਤ ਹਰਿ ਕਰ ਨਾਮਾ ਚਾਖੇ ਗਾਣੇ ਆਹਾਰੰਗ ਪਾਣੇ ਜਿਨ ਕੈ ਭਾਗ ਮਥਾਨਾ ਤਿਨ ਹੀ ਪਾਇਆ ਤਿਨੇ ਤਿਹਾਇਆ ਸਗਲ ਤਿਸੈ ਕਾ ਮਾਣੋ ਕਹੁ ਨਾਨਕ ਥਿਰ ਤਖ਼ਤ ਨਿਵਾਸੀ ਸੱਚ ਤਿਸੈ ਦੀ ਬਾਣੋ ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੁਹਿਲੜਾ ਪ੍ਰਭ ਸੁਹਿਲੜਾ ਅਣਹਦ ਤੁਨੀਐ ਸੁਹਿਲੜਾ ਅਣਹਦ ਵਾਜੇ ਸ਼ਬਦੇ ਗਾਜੇ ਨਿਤ ਨਿਤ ਜਿਸੇ ਵਧਾਈ ਸੋ ਪ੍ਰਭ ਧਿਆਈਏ ਸਭ ਕਿਛ ਪਾਈਏ ਮਰ ਨਾ ਆਵੇ ਜਾਈ
ਚੁੱਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਣੀਆ ਕਹੋ ਨਾਨਕ ਘਰ ਪ੍ਰਭ ਮੇਰੇ ਕਾ ਨਿਤ ਨਿਤ ਮੰਗਲ ਸੁਣੀਆ ਰਾਮ ਕਲੀ ਮਹੱਲਾ ਪੰਜਵਾ ਹਰ ਹਰ ਧਿਆਏ ਮਨਾ ਖਿਨ ਨਾ ਬਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਐ ਉਰ ਤਾਰ ਹਰ ਹਰ ਪੁਰਖ ਪੂਰਨ ਪਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਪਾਪ ਹਰਤਾ ਦੁਸਹਿ ਦੁਖ ਭਵ ਖੰਡਨੋ ਜਗਦੀਸ਼ ਇਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਬਿਲਖ ਭੰਡਾਰ ਨਾਮ ਅਨੰਤ ਧਰਾ ਨਾਮ ਨਰ ਹਰ ਨਿਧਾਨ ਜਿਨ ਕਾ ਰਸ ਭੋਗ ਏਕ ਨਾਰਾਇਣਾ ਰਾਸ ਰੂਪ ਰੰਗ ਅਨੰਤ ਬੀਟਲ ਸਾ ਸਾਸ ਧਿਆਇਨਾ ਕਿਲ ਵਿਖ ਹਰਨਾ ਨਾਮ ਪੁਨਹ ਚਰਨਾ ਨਾਮ ਜਮਕੀ ਤ੍ਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲ ਹੈ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣਈ ਦੇਖ ਚਲਤ ਦਿਆਲ ਸੁਨ ਭਗਤ ਵਖਾਨਈ ਜੀ ਜਨ ਸਭ ਤੁਜ ਧਿਆਵੈ ਪੁਰਖ ਪਤ ਪਰਮੇਸ਼ਰਾ ਸਭ ਜਾਚਕੇ ਇਕ ਦਾਤਾ ਕਰੁਣਾ ਮਹਿ ਜਗਦੀਸ਼ਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਜੇ ਪਛਾਨਈ ਮੋਹੇ ਨਿਰਗੁਣ ਅਨਾਥ ਸਰਨੀ ਆਇਆ ਬਲ ਬਲ ਬਲ ਗੁਰਦੇਵ ਜਿਨ ਨਾਮ ਦ੍ਰਿੜਾਇਆ ਗੁਰ ਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨੀਆ ਜਲਨੇ ਬੁਝਾਈ ਸਾਂਤ ਆਈ ਮਿਲੇ ਚਿਰੀ ਵਿਛੁੰਨਿਆ ਆਨੰਦ ਹਰਖ ਸਹਿਜ ਸਾਚੇ ਮਹਾਂ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾ ਰੁਣ ਚੁਣੋ ਸ਼ਬਦ ਅਨਾਹਤ ਨਿਤ ਉਠ ਗਾਈਐ ਸੰਤਨ ਕੈ ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰਮੰਤਨ ਕੈ ਹਰ ਨਾਮ ਲੀਜੈ ਅਮਿਉ ਪੀਜੈ ਰੈਣ ਦਿਨਸ ਅਰਧੀਐ ਯੋਗਦਾਨ ਅਨੇਕ ਕਿਰਿਆ ਲਗ ਚਰਨ ਕਮਲ ਹੈ ਸਾਧੀਐ ਪਾਓ ਭਗਤ ਦਇਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸੁਆਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਕਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਭੂ ਪਗਾ ਹਰ ਨਾਮ ਰਸਨਾ ਪਾਖਿਆ ਹਰ ਏਕ ਚਿਤਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਣੀਏ ਰਾਮ ਦਇਆਲ ਪ੍ਰਭੂ ਦਾ ਮੋਦਰ ਮਾਧੋ ਅੰਤ ਨ ਪਾਈਏ ਗੁਣੀਏ ਰਾਮ ਦਇਆਲ ਦੁਖ ਹਾਰ ਸਰਨ ਦਾਤਾ ਸਗਲ ਦੁਖ ਨਿਵਾਰਨੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਨੋ ਜੀ ਜਨ ਸਤ ਪ੍ਰਭ ਤੇਰੇ ਜੀ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀ ਵਾਂ ਬਿਨਵੰਤ ਨਾਨਕ ਪ੍ਰਭ ਮਾਇਆ ਕੀ ਜੈ ਨਾਮ ਤੇਰਾ ਜਪ ਜੀਵਾਂ ਰਾਖ ਲਈਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ ਰਾਮ ਆਠ ਪੈਰ ਆਪਣਾ ਪ੍ਰਭ ਸਿਮਰੈ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਪਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਪਹਾਣਾ ਸਭ ਕੈ ਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਆਪ ਮੇਲੇ ਫਿਰ ਨਾਹੀ ਦੁਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾ ਸ਼ੰਤ ਸਲੋਕ ਚਰਨ ਕਮਲ ਸਰਨਾਗਤੀ ਆਨੰਦ ਮੰਗਲ ਗੁਣਗਾਮ ਨਾਨਕ ਪ੍ਰਭ ਅਰਾਧੀਐ ਬਿਪਤ ਨਿਵਾਰਨ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਨੋ ਤਿਸ ਬਿਨ ਅਵਰ ਨ ਕੋਇ ਜੀਓ ਸਦਾ ਸਦਾ ਹਾਰ ਸਿਮਰੀਐ ਜਲ ਥਲ ਮਹੀਅਲ ਸੋਏ ਜੀਓ ਜਲ ਥਲ ਮਹੀਅਲ ਪੂਰ ਰਹਿਆ ਇੱਕ ਨਿਮਕ ਮਨੋਨਾ ਬੀਸਰੈ ਗੁਰ ਚਰਨ ਲਾਗੇ ਦਿਨ ਸੁਪਹਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜੀਓ ਬਲ ਜਾਏ ਨਾਨਕ ਸੁਖ ਹਦਾਤੇ ਪ੍ਰਗਾਸ ਮਨ ਤਨ ਹੋਏ ਜੀਓ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਸ਼ੰਤ ਪੈ ਸੰਕਟ ਮਾਨ ਕਾਟੇ ਨਾਰਾਇਣ ਦਇਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ ਪ੍ਰਤਪਾਲ ਅਚੁੱਤ ਪੁਰਖੇ ਕੋ ਤਿਸੈ ਸੋ ਰੰਗ ਲਾਗਾ
ਕਰ ਚਰਨ ਮਸਤਕ ਮੇਲੀ ਨੇ ਸਦਾ ਅਣਦਿਨ ਜਾਗਾ ਜੀਉ ਪਿੰਡ ਗ੍ਰਹਿ ਥਾਨ ਤਿਸ ਕਾ ਤਨ ਜੋਬਨ ਤਨ ਮਾਲ ਜੀਉ ਸਤ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਉ ਸਲੋਕ ਰਸਨਾ ਉਚਰੈ ਹਰ ਹਰੇ ਗੁਣ ਗੋਬਿੰਦ ਵਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖੈ ਨਿਧਾਨ ਸ਼ੰਤ ਸੋ ਸੁਆਮੀ ਪ੍ਰਭ ਰਾਖੋ ਅੰਚਲ ਤਾਂ ਕਹਿ ਲਗ ਜੀਉ ਭਾਈ ਸਾਧੂ ਸੰਗ ਦਇਆਲ ਦੇਵ ਮਨ ਕੀ ਮਤ ਤਿਆਗ ਜੀਉ ਇੱਕ ਓਟ ਕੀਜੈ ਜੀਉ ਦੀਜਾ ਆਸ ਇੱਕ ਧਰਨੀ ਧਰਾ ਸਾਧ ਸੰਗੇ ਭਾ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੈ ਦਗ ਜੀਉ ਬਲ ਜਾਏ ਨਾਨਕ ਪੁਰਖ ਪੂਰਨ ਥਿਰ ਜਾ ਕਾ ਸੋਹਗ ਜੀਉ ਸਲੋਕ ਧਰਮ ਅਰਥ ਅਰ ਕਾਮੋਖ ਮੁਕਤ ਪਦਾਰਥ ਨਾਥ ਸਗਲ ਬੰਦਰਥ ਪੂਰਿਆ ਨਾਨਕ ਲਿਖਿਆ ਮਾਥ ਸ਼ੰਤ ਸਗਲ ਇੱਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀਓ ਆਨੰਦ ਭਇਆ ਵੱਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪ੍ਰਭ ਕਮਾਏ ਤਾਂ ਕੀ ਉਪਮਾ ਕਹਿ ਗੁਨਾ ਬੇਅੰਤ ਪੂਰਨ ਗੁਣ ਸਹਿ ਸੁਖ ਸਹਿਜ ਦਾਤਾ ਕਵਨ ਰਸਨਾ ਗੁਣ ਪਨਾ ਆਪੇ ਮਿਲਾਏ ਗਕੰਠ ਲਾਏ ਤਿਸ ਬਿਨਾਂ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਦੇ ਸਭ ਮੇਰੇ ਹੱਸ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾ ਤਨ ਝੁੰਝਣ ਦਾ ਗਾਓ ਸਖੀ ਹਰ ਏਕ ਤਿਹਾਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੇ ਅੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਵਾ ਰੁੱਤੀ ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਪਾਰ ਬ੍ਰਹਮ ਬਾਂਛੋ ਸਾਧ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ ਕਿਲਵੇ ਕਾਟ ਨ ਪਏ ਹਰਨ ਸੋਖ ਸਾਗਰ ਹਰ ਰਾਏ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਤਿਹਾਏ ਸ਼ੰਤ ਜਸ ਗਾਵੋ ਵੱਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੁੱਤੀ ਮਹਾ ਮੂਰਤ ਕਾੜੀ ਗੁਣ ਉਚਰਤ ਸੋਭਾਵੰਤ ਜੀਓ ਗੁਣ ਰੰਗ ਰਾਤੇ ਧਨ ਤੇਜਨ ਜਿਨੀ ਇੱਕ ਮਨ ਥਿਹਾਇਆ ਸਫਲ ਜਨਮ ਭਇਆ ਤਿਨਕਾ ਜਿਨੀ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ ਬਿਨਵੰਤ ਨਾਨਕ ਸਿਮਰ ਜੀਵਾਂ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਭਵਸੀ ਨਾਨਕ ਨਾਮ ਆਧਾਰ ਸੰਤ ਸਰਨ ਸਾਜਨ ਪਰੋ ਸਵਾਮੀ ਸਿਮਰ ਅਨੰਤ ਸੂਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾਹ ਚੇਤ ਵਸਾਖ ਸੁਖ ਮਸ ਜੀਓ ਹਰ ਜੀਓ ਨਾਹ ਮਿਲਿਆ ਮੌਲਿਆ ਮਨ ਤਨ ਸਸ ਜੀਓ ਘਰ ਨਾਹ ਨੇਚਲ ਆਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ ਵੱਡ ਭਾਗ ਪਾਇਆ ਦੁੱਖ ਗਵਾਇਆ ਪਈ ਪੂਰਨ ਆਸ ਜੀਓ ਬਿਨਵੰਤ ਨਾਨਕ ਸਰਨ ਤੇਰੀ ਮਿੱਟੀ ਜਮਕੀ ਤਰਾਸ ਜੀਓ ਸਲੋਕ ਸਾਧ ਸੰਗਤ ਬਿਨ ਭ੍ਰਮ ਹੋਈ ਕਰਤੀ ਕਰਮਾ ਨੇਕ ਕੋਮਲ ਬੰਧਨ ਬੰਧੀ ਆਖ ਨਾਨਕ ਕਰਮ ਲੇਖ ਜੋ ਭਾਣੇ ਸੇ ਮੇਲਿਆ ਵਿਛੋੜੇ ਪੀ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪ ਸ਼ੰਤ ਗਰੀਖਮ ਰੁੱਤ ਅਤ ਗਾਖੜੀ ਜੇਠ ਅਖਾੜਾ ਕਾਮ ਜੀਓ ਪ੍ਰੇਮ ਵਿਸ਼ੋਖ ਦੁਹਗਨੀ ਦ੍ਰਿਸ਼ਟ ਨਾ ਕਰੀ ਰਾਮ ਜੀਓ ਨਹਿ ਦ੍ਰਿਸ਼ਟ ਆਵਾ ਮਰਤ ਹਾਵਾ ਮਹਾਂ ਗਾਰਬ ਮੁੱਠੀਆ ਜਲ ਬਾਜ ਮਛਲੀ ਤੜਫੜਾਵਾ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਪੈ ਪੀਤ ਹੋਈ ਦੇ ਸਾਸਨ ਜਾਮ ਜੀਓ ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ ਸਲੋਕ ਸ਼ਰਧਾ ਲਾਗੀ ਸੰਗ ਪ੍ਰੀਤਮਾ ਇਕ ਤਿਲ ਰਹਿ ਨ ਜਾਏ ਬਣ ਤਨ ਅੰਤਰ ਰਵ ਰਹੇ ਨਾਨਕ ਸਹਿ ਸੁਭਾਈ ਕਰ ਕਹਿਲੀ ਨੀ ਸਜਨ ਜਨਮ ਜਨਮ ਕੇ ਮੀਤ ਚਰਨਾ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁੱਤ ਬਰਸ ਸੁਹੇਲੀਆ ਸਾਵਨ ਭਦਵੇ ਆਨੰਦ ਜੀਓ ਕਨ ਉਨ ਉੱਠੇ ਜਲ ਥਲ ਪੂਰਿਆ ਮਕਰੰਦ ਜੀਓ ਪ੍ਰਭ ਪੂਰ ਰਹਿਆ ਸਰਬਠਾਈ ਹਰ ਨਾਮ ਨਵ ਨਿਧ ਗ੍ਰਹਿ ਪਰੇ ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾਂ ਸਭ ਤਰੇ ਪ੍ਰੇ ਰੰਗ ਜਾਗੇ ਨੈ ਛਿਦਰ ਲਾਗੇ ਕਿਰਪਾਲ ਸਦਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਦ ਪਾਇਆ ਸਦਾ ਮਨ ਪਾਬੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਬ ਭੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਨ ਹਾਰ ਬਿਨ ਮਿਲਬੇ ਸੰਤ ਨ ਉਪਜੈ ਤਿਲ ਪਲ ਰਹਿ ਨ ਜਾਏ ਸਦ ਸਰਨਾਗਤੀ ਨਾਨਕ ਆਸ ਪੁਜਾਏ ਸ਼ੰਤ ਰੁੱਤ ਸਦ ਅਡੰਬਰੋ ਦਸੂ ਕਤ ਕੇ ਹਰ ਪਿਆਸ ਜੀਓ ਖੋਜੰਤੀ ਦਰਸ਼ਨ ਫਿਰਤ ਕਬ ਮਿਲੀਐ ਗੁਣਤਾਸ ਜੀਓ ਬਿਨ ਕੰਤ ਪਿਆਰੇ ਨ ਸੁਖ ਸਾਰੇ ਹਾਰ ਕੰਗਣ ਤਿਗ ਤ੍ਰਿਗ ਬਣਾ
ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੀ ਤਨਾਮ ਈਤ ਊਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਓ ਹੋ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਓ। ਸਲੋਕ ਜਲਨ ਬੁਝੀ ਸੀਤਲ ਪਏ ਮਨ ਧਨ ਉਪਜੀ ਸਾਂਤ ਨਾਨਕ ਪ੍ਰਭ ਪੂਰਨ ਮਿਲੇ। ਦੁਤੀਆ ਬਿਨਸੀ ਭਰਾਂਤ ਸਾਧ ਪਠਾਏ ਆਪ ਹਾਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਭਏ ਮਿਟ ਗਏ ਰਮਨ ਰਾਮ ਪਰ ਪੂਰ ਸ਼ੰਤ ਰੁਤ ਸਿਸਿਰ ਸੀਤਲ ਹਰ ਪ੍ਰਗਟੇ ਮੰਗਰ ਪੋਹ ਜੀਓ। ਜਲਨ ਬੁਝੀ ਦਰਸ ਪਾ ਬਿਨਸੇ ਮਾਇਆ ਧਰੋਹ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਸ਼ਰਨ ਸੇਵਕ ਸੇਵਿਆ ਹਰ ਡੋਰ ਸਿੰਗਾਰ ਸਭ ਰਸ ਗੁਣ ਗਾਓ ਅਲਖ ਪਿਵਿਆ ਪਾਉ ਭਗਤ ਗੋਬਿੰਦ ਬਾਂਸ਼ਤ ਜਮਨਾ ਸਾਕੈ ਜੋ ਹੈ ਜੀਓ। ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਵਿਸ਼ੋਹ ਜੀਓ। ਸਲੋਕ ਹਰ ਤਨ ਪਾਇਆ ਸੋਹਗਨੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭੀਤ ਨਾਦ ਵਿਨੋਦ ਆਨੰਦ ਕੋਟ ਪ੍ਰਪੀਤਮ ਸੰਗ ਬਣੇ ਮਨ ਬਾਂਸ਼ਤ ਫਲ ਪਾਇਆ ਹਰ ਨਾਨਕ ਨਾਮ ਭਣੇ ਸ਼ੰਤ ਹਿਮਕਰ ਰੁੱਤ ਮਨ ਪਾਵਤੀ ਮਾਘ ਫੱਗਣ ਗੁਰਮੰਤ ਜੀਓ। ਸਖੀ ਸਹੇਲੀ ਗਾਉ ਮੰਗਲੋ ਗ੍ਰਹਿ ਆਏ ਹਰਕੰਤ ਜੀਓ। ਗ੍ਰਹਿ ਲਾਲ ਆਏ ਮਨ ਤਿਹਾਏ ਸੇਜ ਸੁੰਦਰ ਸੋਹੀਆ ਵਾਣ ਤ੍ਰਿਣ ਤ੍ਰਿਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸਵਾਮੀ ਇਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ। ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਤਰਕੰਤ ਜੀਓ। ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਣੈ ਸੇਈ ਤਰੇ ਸੇ ਸੂਰੇ ਸੇ ਬੀਰ ਨਾਨਕ ਤਿਨ ਬਲਹਾਰਨਾ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ। ਆਵਣ ਜਾਵਣ ਦੁੱਖ ਹਰੇ ਹਰ ਭਗਤ ਕੀਆ ਪ੍ਰਵੇਸ਼ ਜੀਓ। ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬੀਸਰਾ ਤਜ ਆਪ ਸਰਨੀ ਭਰੇ ਚਰਨੀ ਸਰਬ ਗੁਣ ਜਗਦੀਸਰਾ ਗੋਬਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ ਆਦਿਕੋ ਆਦੇਸ ਜੀਓ। ਬਿਨਵੰਤ ਨਾਨਕ ਮਯਾ ਧਾਰੋ ਜੁਗ ਜੁਗ ਇੱਕ ਵੇਸ ਜੀਓ। ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਨ ਚਿਤ ਓਅੰਕਾਰ ਸੈਲ ਜੁਗ ਪਹੇ ਓਅੰਕਾਰ ਵੇਦ ਨਿਰਮੇ ਓਅੰਕਾਰ ਸ਼ਬਦ ਉਧਰੇ ਓਅੰਕਾਰ ਗੁਰਮੁਖ ਤਰੇ ਓਨਮ ਅੱਖਰ ਸੁਨੋ ਵਿਚਾਰ ਓਨਮ ਅੱਖਰ ਤ੍ਰਿ ਭਵਨ ਸਾਰ ਸੁਨ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲ ਰਹਾਉ ਸਸਾ ਸਭ ਜਗ ਸਹਿਜ ਉਪਾਇਆ ਤੀਨ ਪਵਨ ਇੱਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੈ ਚੁਣ ਲੈ ਮਾਨਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਚ ਗੁਰਮੁਖ ਦੇਖੈ ਸਚ ਸੰਭਾਲੇ ਬਿਨ ਸਚੇ ਜਗ ਕਾਚਾ ਤਦਾ ਧਰਮ ਧਰੇ ਧਰਮਾ ਪੁਰ ਗੁਣਕਾਰੀ ਮਨ ਧੀਰਾ ਤਦ ਤੁਲ ਪੜਾ ਮੁਖ ਮਸਤਕ ਕੰਚਨ ਪਏ ਮਨੂਰਾ ਤਨ ਤਰਨੀ ਤਰ ਆਪੇ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣ ਕਹਿ ਜਾਣ ਗੁਰ ਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬੇਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਪਾਵੈ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸੱਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਕਹਿ ਸਭ ਕੋਈ ਹੋਮੈ ਗਰਭ ਵਿਆਪੈ ਅੰਤਰ ਬਾਹਰ ਏਕ ਪਛਾਣੈ ਓਂ ਕਰ ਮਹਿਲ ਸਿਆਪੈ ਪ੍ਰਭ ਨੇੜੇ ਹਰ ਦੂਰ ਨ ਜਾਣੋ ਏਕੋ ਸ੍ਰਿਸ਼ਟ ਸਬਾਈ ਏਕੰਕਾਰ ਅਵਰਨੀ ਦੂਜਾ ਨਾਨਕ ਏਕ ਸਮਾਈ ਇਸ ਕਰਤਾ ਕਹੋ ਕਿਉਂ ਕਹਿ ਰਾਖੋ ਪਾਫਰਿਓ ਤੁਲਿਓ ਨਾ ਜਾਈ ਮਾਇਆ ਕੇ ਦੀਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਲਭ ਲੋਭ ਮੋਹਤਾਜ ਵਿਗੂਤੇ ਇਬਤ ਫਿਰ ਪਛਤਾਈ ਏਕ ਸ੍ਰਿਵੈ ਤਾਂ ਗਤ ਮਿਤ ਪਾਵੈ ਆਵਣ ਜਾਨ ਰਹਾਈ ਏਕੇ ਚਾਰ ਰੰਗ ਇੱਕ ਰੂਪ ਪੌਣ ਪਾਣੀ ਅਗਨੀ ਅਸਰੂਪ ਏਕੋ ਭਵਰ ਭਵੈ ਤਿਹ ਲੋਏ ਏਕੋ ਬੂਝੈ ਸੂਝੈ ਪਤ ਹੋਏ ਗਿਆਨ ਤਨਲੇ ਸੰਸਕਰ ਰਹਾ ਗੁਰਮੁਖੇਕ ਬਿਰਲਾ ਕੋ ਲਾਹਾ ਜਿਸਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰਾ ਆਖ ਸੁਨਾਏ ਊਰਮ ਧੂਰਮ ਜੋਤ ਉਜਲਾ ਤਿੰਨ ਭਵਨ ਮੈਂ ਗੁਰ ਗੋਪਾਲਾ
ਉਗਵਿਆ ਅਸਰੂਪ ਦਿਖਾਵੇ, ਕਰ ਕਿਰਪਾ ਆਪਣੇ ਘਰ ਆਵੇ। ਉਨ ਬਰਸੈ ਨੀਜਰ ਧਾਰਾ, ਉੱਤਮ ਸ਼ਬਦ ਸਵਾਰਨ ਹਾਰਾ। ਇਸ ਏਕੇ ਕਾ ਜਾਣਾ ਭੇਓ, ਆਪੇ ਕਰਤਾ ਆਪੇ ਦਿਓ। ਉਗਵੈ ਸੁਰ ਅਸੋ ਸੰਘਰ, ਉੱਚੋ ਦੇਖ ਸ਼ਬਦ ਵਿਚਾਰ। ਉਪਰ ਆਦ ਅੰਤ ਲੋਏ, ਆਪੇ ਕਰੈ ਕਥੈ ਸੁਣੈ ਸੋਏ। ਉਹ ਵਿਧਾਤਾ ਮਨ ਤਨ ਦੇ, ਉਹ ਵਿਧਾਤਾ ਮਨ ਮੁਖ ਸੋਏ। ਪ੍ਰਭ ਜਗ ਜੀਵਨ ਅਵਰ ਨ ਕੋਏ, ਨਾਨਕ ਨਾਮ ਰਤੇ ਫਤ ਹੋਏ। ਰਾਜਨ ਰਾਮ ਰਵੈ ਹਿਤਕਾਰ, ਰਣ ਮੈ ਲੂਝੇ ਮਨੁਆ ਮਾਰ। ਰਾਧ ਨੰਤ ਰਹਿ ਰੰਗ ਰਤਾ, ਤਿਨ ਪਵਨ ਜੁਗ ਚਾਰੇ ਜਾਤਾ। ਜਿਨ ਜਾਤਾ ਸੋ ਤਿਸ ਹੀ ਜੇਹਾ, ਆਤਨ ਮਾਇਲ ਸੀ ਜਿਸ ਦੇਹਾ। ਰਸੀ ਰਾਮ ਹਿਰਦੈ ਇਕ ਪਾਏ, ਅੰਤਰ ਸ਼ਬਦ ਸਾਚ ਲੇ ਬਿਲਾਏ। ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿ ਨਹੀ ਸੰਸਾਰ। ਰਾਜੇ ਰਾਏ ਰੰਕਿਨੀ ਰਹਿ ਨਾ ਆਏ, ਜਾਇ ਜੁਗ ਚਾਰੇ। ਰਹਿਣ ਕਹਿਣ ਤੇ ਰਹਿ ਨਾ ਕੋਈ, ਕਿਸ ਪੈ ਕਰੋ ਬਿਨੰਤੀ। ਏਕ ਸ਼ਬਦ ਰਾਮ ਨਾਮ ਨਰੋਦਰ, ਗੁਰ ਦੇਵੈ ਪਤ ਮਤੀ। ਲਾਜ ਮਰੰਤੀ ਮਰ ਗਈ, ਘੁੰਗੜ ਖੋਲ ਚੱਲੀ। ਸਾਸ ਦਿਵਾਨੀ ਬਾਬਰੀ, ਗੁਰ ਤੇ ਸੰਗਟਲੀ। ਪ੍ਰੇਮ ਬੁਲਾਈ ਰਲੀ ਸਿਉ, ਮਨ ਮੈਂ ਸ਼ਬਦ ਆਨੰਦ। ਲਾਲ ਰਤੀ ਲਾਲੀ ਪਈ, ਗੁਰਮੁਖ ਭਈ ਨਿਚਿੰਦ। ਲਾਹਾ ਨਾਮ ਰਤਨ ਜਪ ਸਾਰ, ਲਭ ਲੋਭ ਬੁਰਾ ਅਹੰਕਾਰ। ਲਾੜੀ ਚਾੜੀ ਲਾਇ ਤਬਾਰ, ਮਨਮੁਖ ਅੰਧਾ ਮੁਗਤ ਗਵਾਰ। ਲਾਹੇ ਕਾਰਨ ਆਇਆ ਜੱਗ, ਹੋਏ ਮਜੂਰ ਠੱਗ ਗਿਆ ਠਗਾਏ ਠੱਗ। ਲਾਹਾ ਨਾਮ ਪੂੰਜੀ ਵੇ ਸਾਹ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ। ਆਏ ਵਿਗੂਤਾ ਜਾਗ ਜਮ ਪੰਥ, ਆਈ ਨ ਮੇਟਣ ਕੋ ਸਮਰਥ। ਆਤ ਸੈਲ ਜਿਦੀ ਚਕਰ ਹੋਏ, ਆਤ ਦੇਖ ਨਿਵੈ ਜਿਸ ਦੋਏ। ਆਤ ਹੋਏ ਤਾਂ ਮੁਗਦ ਸਿਆਣਾ, ਭਗਤ ਬਿਹੂਨਾ ਜਗ ਬੁਰਾਨਾ। ਸਭ ਮੈਂ ਵਰਤ ਏਕੋ ਸੋਏ, ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ। ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਤੰਦਾ ਤਹਿਰ। ਜੋ ਦੀਸੈ ਸੋ ਆਪੇ ਆਪ, ਆਪ ਉਪਾਇ ਆਪੇ ਘਟ ਥਾਪ। ਆਪੇ ਅਗੁਚਰ ਤੰਦਾ ਲੋਈ, ਜੋਗ ਜੁਗ ਜਗ ਜੀਵਨ ਸੋਈ। ਕਰਿਆ ਚਾਰ ਸੱਚ ਸੁਖੋਈ, ਨਾਮ ਬਿਹੂਣਾ ਮੁਕਤ ਕਿਵ ਹੋਈ। ਬਿਨ ਆਵੇ ਵਿਰੋਧ ਸਰੀਰ, ਕਿਉਂ ਨਾ ਮਿਲੇ ਘਾਟੇ ਮਨ ਪੀਰ। ਬਾਟ ਵਟਾਉ ਆਵੇ ਜਾਏ, ਕਿਆ ਲੈ ਆਇਆ ਕਿਆ ਪੱਲੇ ਪਾਏ। ਬਿਨ ਨਾਵੇ ਤੋਟਾ ਸਭ ਥਾਂ, ਇਹ ਲਾਹਾ ਮਿਲੇ ਤਾਂ ਜਾਂ ਦੇ ਬੁਛਾਏ। ਵਣ ਜਵਾ ਪਾਰ ਵਣ ਜਵਾ ਪਾਰੀ, ਬਿਨ ਨਾਵੇ ਕੈਸੀ ਪਦਸਾਰੀ। ਵੈ ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਬਿਰਲਾ ਸੰਸਾਰ, ਸੱਚ ਹੀ ਕਰਨੀ ਗੁਰ ਵਿਚਾਰ। ਅਗਮੈ ਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਏ ਜਲੈ ਮਿਲਾਏ। ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲੀਐ ਮੀਤ। ਕਾਮ ਕ੍ਰੋਧ ਕਾਇਆ ਕੋ ਗਲ, ਜੋ ਕੰਚਨ ਸੁਹਾਗਾ ਢਾਲੈ। ਕਸ ਕਸ ਵਟੀ ਸਹਿ ਸੁਤਾਉ, ਨਦ ਸਰਬ ਨਿਸ ਚੜਾਉ। ਜਗਤ ਪਸੂ ਅਹੰਕਾਰ ਕਸਾਈ, ਕਰ ਕਰਤਾ ਕਰਨੀ ਕਿਰਪਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਐ ਕਿਛ ਕਹਿ ਨਾ ਜਾਈ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ। ਖਰਾ ਖਰਾ ਆਖੈ ਸਭ ਕੋਈ, ਖਰਾ ਰਤਨ ਜੁਗ ਚਾਰੇ ਹੋਏ। ਖਾਤ ਬੀ ਅੰਤ ਮੂਏ ਨਹੀਂ ਜਾਣਿਆ, ਅਖਿਨ ਮੈਂ ਮੂਏ ਜੋ ਸ਼ਬਦ ਪਛਾਣਿਆ। ਆਸਥਿਰ ਚੀਜ਼ ਵਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗੰਭੀਰ ਗਗਨ ਅੰਤਰਵਾਸ, ਗੁਣ ਗਾਵੈ ਸੁਖ ਸਹਿਜ ਨਿਵਾਸ। ਗਿਆ ਨਾ ਆਵੈ ਆਏ ਨਾ ਜਾਏ, ਗੁਰ ਪ੍ਰਸਾਦ ਰਹਿ ਲਿਵ ਲਾਏ। ਗਗਨ ਅਗੰਮ ਅਨਾਥ ਜੋਨੀ, ਆਸਤਰ ਚੀਤ ਸਮਾਦ ਸਗੋਨੀ। ਹਰ ਨਾਮ ਚੇਤ ਫਿਰ ਪਵਨ ਜੂਨੀ, ਗੁਰਮਸਾਰ ਹੁਰ ਨਾਮ ਬਿਹੂਨੀ। ਕਰ ਦਰਥਾ ਫਿਰ ਥਾ ਕੀ ਬਹੁ ਤੇਰੇ, ਜਾਤ ਅਜਨ ਸੰਖ ਅੰਤ ਨਹੀਂ ਮੇਰੇ। ਕਿਤੇ ਮਾਤ ਪਿਤਾ ਸੁੱਤ ਧੀਆ, ਕਿਤੇ ਗੁਰ ਚੇਲੇ ਫਨ ਹੂਆ। ਖਰਚੇ ਗੁਰ ਤੇ ਮੁਕਤ ਨਾ ਹੂਆ, ਕੀਤੀ ਨਾਰਵਰ ਇੱਕ ਸਮਾਲ। ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦਸ ਦਿਸ ਢੂੰਡ ਕਰੇ ਮੈਂ ਪਾਇਆ। ਮੇਲ ਪਿਆ ਸਤਿਗੁਰੂ ਮਿਲਾਇਆ, ਗੁਰਮੁਖ ਗਾਵੈ ਗੁਰਮੁਖ ਬੋਲੈ। ਗੁਰਮੁਖ ਤੋਲ ਤੁਲਾਵੈ ਤੁਲੈ, ਗੁਰਮੁਖ ਆਵੈ ਜਨ ਸੰਗ। ਪਰ ਹਰ ਮੈਲ ਜਲਾਇ ਕਲੰਕ, ਗੁਰਮੁਖ ਨਾਦ ਵੇਦ ਵਿਚਾਰ। ਗੁਰਮੁਖ ਮੱਜਨ ਚੱਜ ਆਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ। ਨਾਨਕ ਗੁਰਮੁਖ ਪਾਵੈ ਪਾਰ, ਚੰਚਲ ਚੀਤਨ ਰਾਹੀ ਠਾਏ। ਚੋਰੀ ਮਿਰਗ ਅੰਗੂਰੀ ਖਾਏ, ਚਰਨ ਕਮਲ ਧਾਰੇ ਚੀਤ। ਚਿਰ ਜੀਵਨ ਚੇਤਨ ਨਿਤ ਨੀਤ, ਚਿੰਤਤ ਹੀ ਦੀਸੈ ਸਭ ਕੋਈ। ਚੇਤਾ ਏਕ ਤਹੀਂ ਸੁਖ ਹੋਏ, ਚਿਤ ਵਸੈ ਰਾਚਾ ਹਰ ਨਾਏ। ਮੁਕਤ ਭਇਆ ਪਸ ਕਰ ਜਾਏ, ਛੀਜੇ ਦੇ ਖੁੱਲੈ ਇੱਕ ਗੰਢ। ਛਿਆ ਨਿਤ ਦੇਖੋ ਜਗ ਹੰਡ,
ਤੂ ਪਛਾਮ ਜੇ ਸਮ ਕਰ ਜਾਣੈ ਬੰਧਨ ਕਟ ਮੁਕਤ ਕਰ ਆਣੈ ਛਾਇਆ ਸ਼ੂਸ਼ੀ ਜਗਤ ਭੁੱਲਾ ਨਾ ਲਿਖਿਆ ਲਿਖਤ ਲਿਖਿਆ ਕਿਰਤ ਤੁਰੇ ਪਰਵਾਨਾ ਛੀਜੇ ਜੋਬਨ ਜਰੂਆ ਸਿਰ ਕਾਲ ਕਹਿ ਛੀਜੇ ਭਈ ਸਿਵਾਲ ਜਪ ਆ ਪ੍ਰਭੂ ਤੇ ਲੋਏ ਜੁਗ ਜੁਗ ਦਾਤਾ ਅਵਰਨਾ ਕੋਏ ਜੋ ਭਵੈ ਤੋ ਰਖ ਰਾਖ ਜਸ ਜਾਵੋ ਜਾਚੋ ਦੇਵੇ ਪਤ ਸਾਖ

0: ਸਗੁਰ ਸਾਗਰ ਰਤਨੀ ਨੀ ਤੋਟ, ਲਾਲ ਪਦਾਰਥ ਸੱਚ ਅਖੋਟ, ਗੁਰ ਕਹਿਆ ਸਾ ਕਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਨਾਨਕ ਗੁਰਮਤ ਸੱਚ ਸਮਾਵੋ, ਟੂਟੈ ਨੇਹ ਕੇ ਬੋਲੈ ਸਹੀ, ਟੂਟੈ ਬਾਂਹ ਦੋਹੋਂ ਦਿਸ ਗਹੀ, ਟੂਟ ਪ੍ਰੀਤ ਕਈ ਪੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ, ਟੂਟੈ ਗੰਠ ਪੜ ਵਿਚਾਰ, ਗੁਰ ਸ਼ਬਦੀ ਕਰ ਕਰ ਸਾਰ, ਲਾਹ ਸੱਚ ਨਾਵੈ ਤੋਟਾ, ਤ੍ਰਿਪਵਨ ਠਾਕੁਰ ਪ੍ਰੀਤਮ ਮੋਟਾ, ਠਾਕੋ ਮਨੁਆ ਰਾਖੋ ਠਾਇ, ਠਹਿਕ ਮੋਹਿ ਅਵਗੁਣ ਪਛਤਾਏ, ਠਾਕੁਰ ਇੱਕ ਸਬਾਈ ਨਾਰ, ਬਹੁਤੇ ਵੇਸ ਕਰੇ ਕੂੜਿਆਰ, ਪਾਰ ਕਰ ਜਾਤੀ ਠਾਕਰ ਹਾਈ, ਮਹਿਲ ਬੁਲਾਈ ਠਾਕ ਨ ਪਾਈ, ਸ਼ਬਦ ਸਵਾਰੀ ਸੱਚ ਪਿਆਰੀ, ਸਾਈ ਸੁਹਾਗਣ ਠਾਕੁਰ ਤਹਾਰੀ, ਡੋਰ ਡੋਲਤ ਡੋਲਤ ਹੇ ਸਖੀ, ਫਾਟੇ ਚੀਰ ਸਿੰਗਾਰ, ਡਾਹ ਪਨ ਤਨ ਸੁਖ ਨਹੀਂ, ਬਿੰਡਰ ਬਿੰਠੀ ਬਾ ਡਾਰ, ਡਰ ਭਮੋਈ ਕਰ ਆਪਣਾ, ਇਹ ਡੀਠੀ ਕੰਸੋ ਜਾਂਡ, ਡਰ ਰਾਖੇ ਗੁਰ ਆਪਣਾ, ਨਿਰਭੁ ਨਾਮ ਵਖਾਣ, ਡੂਗਰ ਵਾਸ ਤਿਖਾ ਕਨੀ, ਜਬ ਦੇਖਾ ਨਹੀਂ ਦੂਰ, ਤਿਖਾ ਨਿਵਾਰੀ ਸ਼ਬਦ ਮਨ, ਅੰਮ੍ਰਿਤ ਪੀਆ ਭਰਪੂਰ, ਦੇਹ ਦੇਹ ਆਖਾ ਸਭ ਕੋਈ, ਜਹ ਭਾਵੈ ਤਦ ਦੇ, ਗੁਰਦੁਆਰਾ ਦੇਵਸੀ ਤਿਖਾ ਨਿਵਾਰ ਸੋਏ, ਢੰਡੋਲਤ ਟੁੰਡਤ ਹਉ ਫਿਰੀ, ਟੈ ਟੈ ਪਵਨ ਕਰਾਰ, ਭਾਰੇ ਟੈ ਤੇ ਟੈ ਪਏ, ਹੌਲੇ ਨਿਕਸੇ ਪਾਰ, ਅਮਰੈ ਜਾਜੀ ਹਰ ਮਿਲੇ, ਤਿਨ ਕਹਿਉ ਬਲਹਾਰ, ਬਲ ਜਾਉ ਤਿਨਕੀ ਧੂੜ ਅਕੁਲੀਐ, ਸੰਗਤ ਮੇਲ ਮਿਲਾਉ, ਮਨ ਦੀਆ ਗੁਰ ਆਪਣਾ ਪਾਇਆ ਨਿਰਮਲ ਨਾਉ, ਜਿਨ ਨਾਮ ਦੀਆ ਤਿਸ ਸਿਵਸਾ, ਤਿਸ ਬਲਹਾਰ ਜਾਉ, ਜੋ ਉਸਾਰੇ ਸੋ ਢਾਹ ਸੀ, ਤਿਸ ਬਿਨ ਅਵਰਨਾ ਕੋਈ, ਗੁਰ ਪ੍ਰਸਾਦੀ ਤਿਸ ਸੰਮਲਾ, ਨਾ ਤਨ ਦੁਖ ਨਾ ਹੋਏ, ਜੋ ਉਸਾਰੇ ਸੋ ਢਾਹ ਸੀ, ਤਿਸ ਬਿਨ ਅਵਰ ਨਾ ਕੋਈ, ਗੁਰ ਪ੍ਰਸਾਦੀ ਤਿਸ ਸੰਮਲਾ, ਨਾ ਤਨ ਦੁਖ ਨਾ ਤਾ ਤਨ ਦੁਖ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋਦਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿ ਵਾਹਿਗੁਰੂ, ਵਾਹਿਗੁਰੂ।

ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੈ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ

ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਗ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੂਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।